ਵਾਹ ਪਾਰ ਕਰੋ ਵਾਹ ਪਾਰੀ ਦਰਗਾਹ ਨਿਭੈ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਹੈ ਨਾਨਕ ਬਹੁਰ ਨਿਆਵੈ ਜਾਹੈ ਜਿਸ ਤੇ ਦੂਰ ਕਹਾ ਕੋ ਜਾਏ ਉਭਰੈ ਰਾਖਣ ਹਰ ਤਿਹਾਈ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਏ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾ ਕੈ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਧਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸਹੋਤ ਨਿਹਾਲ ਤਾਂ ਕਹਿ ਨਿਕਟ ਨਿਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਰੋਕ ਗਿਆਨ ਅੰਜਨ ਗੁਰ ਦੀਆ।

ਅਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕਸ ਘਟਮਾ ਹੈ ਅਨਕਰੰਗ ਨਾਨਾ ਦਿਸ਼ਟਾ ਹੈ ਨੌਨਿਧ ਨਾਮ ਅੰਮ੍ਰਿਤ ਪ੍ਰਭ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਦ ਅਨੰਤ ਤੈਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਭਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਹੇ ਇਤਿਸ ਤੇ ਪਿੰਨ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਇਬੇਦ ਪੁਰਾਣ ਸਿਮਰਤ ਮੈਂ ਦੇਖ ਸਸਿਰ ਸੂਰ ਨਖਿਅਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾਂ ਕੀ ਜੋਤ ਤਾਰ ਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹ ਵਿਸਵਾਸ ਸੰਤ ਜਨਾ ਕਾ ਪੇਖਣ ਸਾ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੋ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਰਹਿ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸੇ ਪਾਰ ਵੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਾਵੈ ਤਾਂ ਕਰੇ ਵਿਸਥਾਰ ਤਿਸ ਪਾਵੈ ਤਾਂ ਏਕੰਕਾਰ ਅਨੇਕ ਕਲਾ ਲਖੀ ਨਾ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਵਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰ ਕਾ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪੇ ਖਣਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਣ ਜਿਸ ਆਪ ਹੀ ਸੁਣਾ ਆਵਨ ਜਾਨ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਅਲਿਪਤੋਰ ਹੈ ਜੋ ਕੁਛ ਕਹਿਣਾ ਸੋ ਆਪੇ ਕਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਸ ਤੇ ਹੋਈ ਸੋ ਨਾਹੀ ਬੁਰਾ ਉਰੇ ਕਹੋ ਕਰੇ ਕਿਨੈ ਕਛ ਕਰਾ ਆ ਭਲਾ ਕਰਤੂਤ ਅਤਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਨ ਸੰਗਰਾਚ ਤਾਂ ਕਿ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਸੋ ਜੀ ਪਾਏ ਤਿਸਕਾ ਕੀਆ ਸਭ ਪਰਮਾਣ ਗੁਰਪ੍ਰਸਾਦ ਨਾਨਕ ਇਹ ਜਾਨ ਜੋ ਜਾਣੈ ਤਿਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਤੁਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਨ ਕਾ ਇਹ ਸੁਭਾਵ ਜਨ ਕੈ ਸੰਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ

ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰ ਧਨ ਕੇ ਪਰਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਤਸ ਪੀਓ, ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾਂ ਕੇ ਰੰਗ ਅਨੇਕ, ਗੋਪਾਲ ਦੰਬੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਨ ਬਾਰ, ਨਾਨਕ ਜੀ ਕਾ ਇਹ ਆਧਾਰ, ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਨਾ ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਕਰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਤ ਕੈ ਮਾਥੇ, ਨਾਨਕ ਉਧਰੇ ਤਿਨ ਕੈ ਸਾਥੇ, ਸੁਨ ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਬਿਕਾਰ ਤੇ ਰਹਿਤੇ, ਰਾਮ ਨਾਮ ਸੁੰਦਰ ਸਨਾ ਕਹਿਤੇ, ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭ ਹੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਣੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਈ ਅਸਥਾਨ, ਬਹੁਰ ਨ ਹੋਵੈ ਆਵਨ ਜਾਨ, ਹਰ ਤਨ ਖਾੜ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸ਼ਾਂਤ ਰਿਧ ਨਮ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਜਿਸ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ।

ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਨਦ ਸੁਨੋ ਵਡ ਭਾਗੀ ਹੋ, ਸਗਲ ਮਨ

ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਿਆਨ ਧਿਆਨ ਕਿਸ ਕਰਮ ਨਾ ਜਾਣਾ ਮਾਹੇ ਨਾ ਨਿਰਮਲ ਕਰਨੀ ਸਾਧ ਗੁਰੇ ਅੰਚਲ ਲਾਓ ਬਿਖਮ ਨਦੀ ਜਾਏ ਤਰਨੀ ਸੋ ਕੋ ਟਲ ਗੁਰ ਸੇਵੀ ਹੈ ਐਨ ਤਸਹਿਜ ਵਾਹੇ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੀ ਨੂਰੇ ਹਰਸੋਂ ਕੁਰਸੋਂ ਝਟੀਐ ਉਹ ਦਿੱਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਐ ਉਹ ਦਿੱਠੇ ਸੱਚੇ ਪਾਤ ਸਾਹ ਮਲ ਜਨ

ਲਾਂ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਪਹਿਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖੈ ਖਾਏ ਚਲੀਆਂ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਅੱਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘੱਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ।

ਜਾਤੇ ਨਾਨਕ ਨਾਵੈ ਬਾਸਨਾਤ ਰਾਗੂ ਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸੇ।

ਜਿਹਾ ਹੈ ਰਾਸ ਰਹਾਓ। ਅਰਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸੇ, ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸੇ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸੇ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀ ਵਾਸੇ। ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸੇ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗੂ ਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਉਪਰਿਆ। ਸੈਲ ਪੱਥਰ ਮਹਿ ਜੰਤ ਉਪਾਏ ਤਾ ਕਰ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਣਤਾ ਕੋਇ ਨ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਹੁ ਕਰਿਆ। ਉਡੇ ਉਡੇ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾ ਬੈ ਕਵਣ ਚੁਗਾ ਬੈ ਮਨ ਮਹਿ ਸਿਮਰਨ ਕਰਿਆ। ਸਭਨ ਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ।

ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਜੀ ਹਰ ਸੱਚੇ ਸਿਰ ਜਨ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਰਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮਨੰਤਰ ਜੀ ਹਰ ਇੱਕ ਪੁਰਖ ਸਮਾਣਾ

ਕੁਰਬਾਨਾ ਹਰ ਧਿਆਵੈ ਹੈ, ਹਰ ਧਿਆਵੈ ਹੈ ਤੁਰ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਪਹੁ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ।

ਅਨੰਤਾ ਤੇਰੀ ਅਨਕ, ਤੇਰੀ ਅਨਕ ਕਰਹ ਹਰ ਪੂਜਾ ਜੀ, ਤਪ ਤਪਹ ਜਪਹ ਬੇਅੰਤਾ। ਤੇਰੇ ਅਨੇਕ, ਤੇਰੇ ਅਨੇਕ ਪੜਹੈ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖੱਟ ਕਰਮ ਕਰੰਤਾ। ਸੇ ਭਗਤ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਜੇ ਵਡੇ ਅਵਰਣ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਦੇ ਆਪੇ ਭਾਵੈ ਸੋਈ ਵਰਤਾ ਜੀ, ਤੂੰ ਆਪੇ ਕਰਹ ਸੋ ਹੋਈ। ਤੁਦੇ ਆਪੇ

ਆ ਸਭ ਹੋਏ ਪੁਦ ਬਿਨ ਦੂਜਾ ਅਵਰਨ ਕੋਏ ਤੂੰ ਕਰ ਕਰ ਵੇਖ ਹੈ ਜਨ ਹੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ।

ਮੁਹੱਲਾ ਪੰਜਵਾਂ ਭਈ ਪਰਾਂ ਪਤ ਮਾਨੁਖ ਦੇਹੋ ਨੀਆਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇਆ ਕਾਹੁ ਨਾਨਕ ਹਮ ਨੀਚ ਕਰਮਾ।

ਗਰੀਬਨ ਬਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹ ਲਿਹੁ ਬਾਰੇ ਕਬੀ ਉਬਾਚੋ ਬੇਨਤੀ ਚੌਪਾਈ ਹਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ।

ਮੋਹ ਬਚਾਵਹੁ। ਸੁਖੀ ਬਸੈ ਮੋਰੂ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋ ਰੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹਿ ਛਾੜ ਕੋਈ ਅਵਰ ਨ ਧਿਆਉਂ, ਜੋ ਬਰ ਚਾਹੂੰ ਸੋ ਤੁਮਤੇ ਪਾਉਂ। ਸੇਵਕ ਸਿੱਖ ਸਭੈ, ਸੇਵਕ ਸਿੱਖ ਹਮਾਰੇ ਤਾਰੀਆ ਹੈ। ਚੁਣ ਚੁਣ ਸਤਰ ਹਮਾਰੇ ਮਾਰੀਆ ਹੈ। ਆਪ ਹਾਦੈ ਮੁਝੈ ਅਬਰੀਐ, ਮਰਨ ਕਾਲ ਕਾ ਤ੍ਰਾਉ ਉਸਨ ਵਰੀਐ। ਹੂ ਜੋ ਸਦਾ ਹਮਾਰੀ ਪੱਛਾ, ਸ੍ਰੀ ਅਸ ਧੋਜੋ ਕਰੇ ਹੋ ਰੱਛਾ। ਰਾਖ ਲੇ ਹੋ ਮੋਹ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੂ ਪੁਰੀ ਚਾਤੁਰ ਦਾਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾਉ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸਰਨ ਪ੍ਰਕਾਸਾ, ਸਕਲ ਕਾਲ ਕਾ ਕੀ ਆਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ। ਜਪਣ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾ ਹਮਾਰਾ। ਜਪਣ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ।

ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ।

ਸਰੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਾਊਦ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜਿੱਤੇ ਬਦਨ ਸ੍ਰਿਸ਼ਟ ਸਭ ਧਾੜੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲ ਮਉ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਚਾਰਦ ਭੇਦਾ ਜਾਕੂ ਭੇਵਨ ਪਾਵਦ ਬੇਦਾ

ਕਾਚੀ ਨਤ ਨਹ ਭਿਵ ਆਪ ਆਪਣੀ ਬੁੱਧ ਹਜੀਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕੇਹੇ ਬਿਜ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ

ਕਾਠਾ ਪ੍ਰਭ ਸਿਮਟ ਭਏ ਸ਼ੰਕਰ ਕਾਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰ ਭਵ ਆਦਿ ਜੁਗਾਦਿ ਸਰੂਪ ਸੁਜਿਅਮ ਭਵ ਪ੍ਰਭ ਰੱਛਾ ਮੇਰੀ ਤੁਮ ਕਰੋ ਸਿੱਖ ਬਾਰੂ ਸਿੱਖ ਸੰਘਰੋ ਦੋਟ ਜਿਤੇ ਉਠਬਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ।

ਆਵੈ ਬਿਸਨ ਭਗਤ ਕੀ ਫਲ ਹੋਈ ਆਦਿ ਬਿਆਸਵ ਸਕੈ ਨ ਕੋਈ ਸੰਮਤ ਸਤਰਹ ਸਹਸ ਪਚਾਵਣ ਹੜਬਦੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਹੁ ਸੁਧਾਰਾ ਦੋਹਰਾ ਨੇਤਰ ਤੌਕੇ ਚਰਨ ਤਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਾਗਵਰ ਕਥਾ ਪ੍ਰਸੰਗ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ

ਸਭ ਗਵਾਈਆਂ ਘਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰ ਤਾਰੀਆ ਪੰਚ ਦੋਤ ਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਨ ਕਾਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਦ ਸੁਨਹ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ

ਮਾਹੇ ਉਥੈ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੇ ਦੂਤੋ ਨਾਈ ਤੇਰੇ ਛੜ ਜਾਹੇ ਪਾਉ ਜਲ ਬਿਖ ਮਸ ਗਾਹੁ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹਿਬ ਸਾਹਿਬ ਬਿਰਥਾ ਕੋਇ ਨ ਜਾਇ ਜਿਆ ਵਤਦਿਆ ਹੈ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਬਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ

ਕਤ ਨਿੰਦਕ ਦੁਸ਼ਟ ਖਿਨ ਮਾਹਿਬ ਦਾੜਿਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ।

ਰਹੇ। ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰਨਾ ਜੀ ਪੁਲਚੁਕ ਦੀ ਖਮਾ ਸਤਿਗੁਰੂ ਸਭਨਾ ਦਾ ਪੜਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਮ ਕਰੀਏ ਲੜੀਵਾਰ ਗੁਰ ਇਤਿਹਾਸ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਪਾਗੇ ਆਪਣਾ ਪਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਾਕਉਂ ਤੂੰ ਠਾਕੁਰ ਊਚ ਭਗਵਾਨਾ ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਸਾਧ ਸੰਗਤ ਜੀ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮੰਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਸ਼ਬਦ ਕੀਰਤਨ ਸਤਿਗੁਰਾਂ ਦੀ ਮਹਿਮਾ ਵਡਿਆਈ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਦਿਹਾੜੇ ਜੋ ਪਰਸੋਂ ਨੂੰ ਆ ਰਹੇ ਨੇ ਉਹਨਾਂ ਦੀ ਖੁਸ਼ੀ ਵਿੱਚ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਮੁਤਾਬਕ ਗੁਰਸਿੱਖ ਸੰਗਤਾਂ ਨੂੰ ਚਾਅ ਹੁੰਦਾ ਹੈ ਜਦੋਂ ਆਪਣੇ ਸਤਿਗੁਰਾਂ ਦੇ ਪਾਵਨ ਗੁਰਪੁਰਬ ਆਉਂਦੇ ਨੇ। ਗੁਰਸਿੱਖ ਸੰਗਤਾਂ ਬੜੇ ਚਾਵਾਂ ਨਾਲ ਉਤਸ਼ਾਹ ਨਾਲ ਮਨਾਉਂਦੀਆਂ ਨੇ, ਸਤਿਗੁਰਾਂ ਦੀਆਂ ਖੁਸ਼ੀਆਂ ਪਾਉਂਦੀਆਂ ਹਨ, ਪ੍ਰਾਪਤ ਕਰਦੀਆਂ ਨੇ। ਗੁਰੂ ਘਰ ਵਿਖੇ ਮਾਤਾ ਖੀਵੀ ਜੀ ਇਸਤਰੀ ਸਤਸੰਗ ਸਭਾ ਵੱਲੋਂ ਸਮੂਹ ਮਾਤਾਵਾਂ ਭੈਣਾਂ ਬੀਬੀਆਂ ਵੱਲੋਂ ਆਏ ਸਾਲ ਦੀ ਤਰ੍ਹਾਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਜਾਪ ਪ੍ਰਗਾਸ਼ ਹੋਏ ਨੇ। ਲੰਗਰਾਂ ਦੀਆਂ ਅਥਾਹ ਸੇਵਾਵਾਂ ਹੋ ਰਹੀਆਂ ਨੇ। ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਜੋਤ ਸਰੂਪ ਅਕਾਲ ਪੁਰਖ ਦਾ ਨਿਰਗੁਣ ਤੋਂ
ਸਰਗੁਣ ਬ੍ਰਹਮ ਰੂਪ ਮਹਾਰਾਜ ਪ੍ਰਗਟ ਹੋਏ। ਪਹਿਲੇ ਯੁੱਗਾਂ ਵਾਂਗ ਅਵਤਾਰ ਆਏ ਨੇ ਹਿੰਦੁਸਤਾਨ ਦੀ ਧਰਤੀ 'ਤੇ, ਪੈਗੰਬਰ ਅਵਤਾਰ ਆਏ ਨੇ, ਏਸ਼ੀਆ ਵਿੱਚ ਪੈਗੰਬਰ ਆਏ ਨੇ, ਪਰ ਉਹ ਕੁਝ ਕਲਾ ਸੰਪੂਰਨ

ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਾਵਨ ਸਵਈਆਂ ਵਿੱਚ ਆਪਾਂ ਪੜ੍ਹਦੇ ਹਾਂ। ਭੱਟ ਸਾਹਿਬਾਨਾਂ ਨੇ ਕਿਹਾ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਇੱਥੋਂ ਤੱਕ ਵਡਿਆਈ ਭੱਟ ਸਾਹਿਬਾਨਾਂ ਨੇ ਕੀਤੀ ਹੈ, ਪੰਜ ਸਤਿਗੁਰਾਂ ਤੱਕ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਜੋਤ ਰੂਪ ਕਿਹਾ, ਹਰੀ ਅਕਾਲ ਪੁਰਖ ਦਾ ਸਰੂਪ ਨੇ ਮਹਾਰਾਜ ਸੱਚੇ ਪਾਤਸ਼ਾਹ, ਜੋਤ ਰੂਪ ਹਰਿ ਆਪ। ਇਸ ਕਰਕੇ ਗੁਰੂ ਜੇ ਜੋਤ ਰੂਪ ਹੈ ਹਰੀ ਅਕਾਲ ਪੁਰਖ, ਅਤੇ ਹਰੀ ਅਕਾਲ ਪੁਰਖ ਵਾਹਿਗੁਰੂ ਅਵਿਨਾਸ਼ੀ ਹੈ ਤਿੰਨਾਂ ਕਾਲਾਂ ਵਿੱਚ, ਗੁਰੂ ਵੀ ਅਵਿਨਾਸ਼ੀ ਹੈ, ਗੁਰੂ ਵੀ ਸਦੀਵ ਕਾਲ ਹੈ। ਸਤਿਗੁਰਾਂ ਇਹ ਵੀ ਬਾਣੀ ਵਿੱਚ ਕਿਹਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਮੇਰੇ ਸਤਿਗੁਰੂ ਸਦਾ ਸਦਾ ਨੇ ਕਾਇਮ, ਉਹ ਆਵਾਗਾਉਣ ਵਿੱਚ ਨਹੀਂ ਪੈਂਦੇ ਹਨ। ਹੁਣ ਸਰੀਰ ਜਿਹੜੇ ਨੇ ਸਾਡੇ, ਜੇ ਗੁਰੂ ਨੂੰ ਆਪਾਂ ਕੇਵਲ ਸਰੀਰ ਮੰਨੀਏ ਅਤੇ ਸਰੀਰ 'ਤੇ ਆ ਕੇ ਚਲੇ ਜਾਣ ਵਾਲੇ ਨੇ, ਪੈਦਾ ਹੋ ਕੇ ਜਨਮ ਤੋਂ ਬਾਅਦ ਮੌਤ ਆ, ਡੈਥ ਆ, ਨਾ ਆਵੈ ਨਾ ਜਾਏ। ਗੁਰੂ ਸਾਹਿਬ ਤਾਂ ਮੇਰੇ ਐਸੇ ਨੇ ਵੀ ਨਾ ਉਹ ਆਉਂਦੇ ਨੇ ਨਾ ਜਾਂਦੇ ਨੇ, ਇੱਕ ਰਸ ਨੇ, ਜੋਤ ਰੂਪ ਨੇ ਭਾਵ, ਨਾ ਆਵੈ ਨਾ ਜਾਏ, ਉਹ ਆਵਾਗਾਉਣ ਤੋਂ ਰਹਿਤ ਨੇ, ਆਪ ਮੁਕਤ ਆ। ਇਹ ਵੀ ਬਚਨ ਆਏ ਨੇ ਗੁਰੂ ਜੋਤੀ ਸਰੂਪ ਬਾਰੇ, ਨਾਰਾਇਣ ਨਰਪਤ ਨਮਸਕਾਰ ਹੈ, ਨਾਰਾਇਣ ਹੈ ਜੋ ਸੱਚੇ ਪਾਤਸ਼ਾਹ ਜਿਹਦੇ ਕੋਲ ਵਿੱਦਿਆ ਗਿਆਨ ਰੂਪ ਰਹਿਣ, ਰਾਤ ਨਹੀਂ ਹੈ, ਹਨੇਰਾ ਨਹੀਂ ਹੈ, ਜਿਹਦੇ ਹਿਰਦੇ ਵਿੱਚ ਚਾਨਣ ਹੈ, ਜੋਤ ਰੂਪ ਹੈ। ਜੋਤ ਦਾ ਅਤੇ ਚਾਨਣ ਦਾ ਇੱਕੋ ਹੀ ਅਰਥ ਹੈ, ਨਾਰਾਇਣ ਨਰਪਤ ਨਮਸਕਾਰ ਹੈ। ਗੁਰੂ ਕੀ ਹੈ, ਗੁਰੂ ਦਾ ਸਰੂਪ ਕੀ ਹੈ, ਗੁਰੂ ਦੀ ਪਦਵੀ ਕੀ ਹੈ। ਇਹ ਤਾਂ ਮੈਂ ਬੇਨਤੀ ਕੀਤੀ ਵੀ ਕਈਆਂ ਇਤਿਹਾਸਕਾਰਾਂ ਨੇ ਟਪਲਾ ਖਾ ਲਿਆ, ਉਹਨਾਂ ਇਹ ਵੀ ਲਿਖ ਦਿੱਤਾ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਕਿਵੇਂ ਹੋ ਸਕਦੇ ਐਡੀ ਛੋਟੀ ਉਮਰ ਵਿੱਚ, ਬਾਲਕ ਤੇ ਅਣਜਾਣ ਹੁੰਦਾ ਹੈ, ਇੱਕ ਕੰਮ ਠੀਕ ਕਰ ਦੇਵੇ ਦੂਜਾ ਗਲਤ ਕਰਦਾ ਹੀ ਕਰਦਾ ਵਾ, ਅਣਜਾਣ ਹੋਣ ਕਰਕੇ। ਬਾਲਕ ਸਵੈਤੰਤਰ ਨਹੀਂ ਹੁੰਦਾ, ਆਜ਼ਾਦ ਨਹੀਂ ਹੁੰਦਾ, ਬਾਲਕ ਸਮਰੱਥ ਨਹੀਂ ਹੁੰਦਾ, ਪੂਰਨ ਸਮਰੱਥ ਨਹੀਂ ਹੁੰਦਾ ਉਹ ਲੈਣ ਦੇਣ ਦੇ ਕਿਸੇ ਨੂੰ। ਸੋ ਬਾਲਕ ਕਿਸੇ ਨੂੰ ਗਿਆਨ ਨਹੀਂ ਦੇ ਸਕਦਾ, ਆਤਮਕ ਗਿਆਨ, ਇਹ ਸੱਚ ਹੈ ਉਹਨਾਂ ਇਤਿਹਾਸਕਾਰਾਂ ਦਾ, ਬਾਣੀ ਨੇ ਵੀ ਕਿਹਾ। ਲੇਕਿਨ ਗੁਰੂ ਨੂੰ ਬਾਹਰੀ ਰੂਪ, ਗੁਰੂ ਦਾ ਸਰੀਰ ਜੋ ਬਾਲਕ ਹੋਵੇ ਬਿਰਧ ਹੋਵੇ ਉਹਦੇ ਨਾਲ ਕੋਈ ਨਾਤਾ ਨਹੀਂ ਹੈ, ਗੁਰੂ ਜੋਤ ਸਰੂਪ ਹੈ, ਅਕਾਲ ਪੁਰਖ ਦਾ ਰੂਪ ਹੈ। ਤਾਂ ਕਰਕੇ ਗੁਰੂ ਦੀ ਸਮਝ ਆਵੇਗੀ, ਭਾਵੇਂ ਕਵੀ ਰਾਜ, ਸ਼੍ਰੋਮਣੀ ਕਵੀ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨੇ ਕੋਈ ਸ਼ੰਕਾ ਰਹਿਣ ਨਹੀਂ ਦਿੱਤਾ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਰੇ। ਪਰ ਸਤਿਗੁਰੂ ਕੀ ਨੇ ਇਹ ਸਮਝਣਾ ਪਵੇਗਾ, ਫਿਰ ਉਹ ਜੇ ਸ਼ੰਕੇ ਨਹੀਂ ਕੋਈ ਕਰ ਸਕਦਾ ਗੁਰੂ ਸਾਹਿਬਾਂ ਦੇ ਉੱਪਰ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਵੀ ਨਾਰਾਇਣ ਨਰਪਤ ਨਮਸਕਾਰ ਹੈ, ਗੁਰੂ ਦਾ ਰੂਪ ਹੈ ਨਾਰਾਇਣ, ਨਾਰਾਇਣ ਨੰਨੇ ਨੂੰ ਵੀ ਕੰਨਾ ਹੈ, ਰਾਰੇ ਨੂੰ ਵੀ, ਨਾਰਾਇਣ ਨਾ ਨਹੀਂ ਹੈ, ਰਾਇਣ ਹੁੰਦੀ ਰਾਤ, ਰਾਤ ਤੋਂ ਭਾਵ ਹੁੰਦਾ ਹੈ ਕਾਲਾ ਬੋਲਾ ਹਨੇਰਾ, ਜਦੋਂ ਹਨੇਰਾ ਹੁੰਦਾ ਹੈ। ਗੁਰੂ ਦਾ ਸਰੂਪ ਕੀ ਹੈ, ਪ੍ਰਕਾਸ਼ ਸਰੂਪ ਆ, ਜੋਤ ਅਤੇ ਪ੍ਰਕਾਸ਼ ਚਾਨਣ ਇੱਕੋ ਭਾਵ ਆ, ਨਾਰਾਇਣ ਨਰਪਤ, ਫਿਰ ਸਾਰੇ ਨਰਾਂ ਦਾ ਪਤੀ।

ਜਿਹਨੇ ਜੀਵ ਨੇ ਪਾਤ ਉਹਨਾਂ ਦਾ ਪਤੀ ਹੈ ਉਹੀ ਜੋਤ ਸਰੀਰਾਂ ਦੇ ਅੰਦਰ ਨੇ ਜੂਨੀਆਂ ਦੇ ਅੰਦਰ ਹੈ ਜੋਤ ਉਹੀ ਲਾਈਟ ਉਹ ਬ੍ਰਹਮ ਦਗੋਈ ਜੋਤ ਹਰੀ ਅਕਾਲ ਪੁਰਖ ਦਾ ਹੀ ਸੂਖਸ਼ਮ ਜੋਤ ਆ ਨਰਪਤ ਆ ਸਾਰੇ ਨਰਾਂ ਦਾ ਪਤੀ ਹੈ ਮਾਲਕ ਹੈ ਜੋ ਪ੍ਰਕਾਸ਼ ਸਰੂਪ ਹੈ ਨਾਰਾਇਣ ਵਿੱਦਿਆ ਗਿਆਨ ਰੂਪ ਰਾਤ ਨਹੀਂ ਹੈ ਜਿਹਦੇ ਹਿਰਦੇ ਗਿਆਨ ਸਰੂਪ ਹੈ ਤਾਂ ਹੀ ਕਿਹਾ ਸੀ ਗੁਰ ਜੈਸਾ ਨਾਹੀ ਕੋ ਦੇਵ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾ ਮੈਂ ਨਾਹੀ ਅਗਿਆਨ ਦਾ ਹਨੇਰਾ ਨਾਸ ਹੋ ਜਾਂਦਾ ਗੁਰੂ ਦੇ ਨਾਲ ਚਿੱਤ ਲਾਇਆ ਗੁਰੂ ਦਾ ਅਭਿਆਸ ਕੀਤਿਆਂ ਵਾਹਿਗੁਰੂ ਵਾਹਿਗੁਰੂ ਰਲਮਾ ਸ਼ਬਦ ਹੈ ਵਾਹਿ ਨਿਰਗੁਣ ਦਾ ਅਰਥ ਹੈ ਅਸਚਰਜ ਸਰੂਪ ਦਾ ਗੁਰੂ ਸਰਗੁਣ ਦਾ ਸਰੂਪ ਪ੍ਰਤੱਖ ਸਰੂਪ ਹੈ ਅਗਿਆਨ ਦੇ ਹਨੇਰੇ ਨੂੰ ਖਾ ਜਾਣ ਵਾਲਾ ਹੈ ਜੋ ਜਗਿਆਸੂ ਦੇ ਸ਼ਰਨ ਆਏ ਦੇ ਹਿਰਦੇ ਵਿੱਚੋਂ ਮੁਕਾ ਦੇਣ ਵਾਲਾ ਵਾ ਉਹੀ ਗੁਰੂ ਹੈ ਰਲਮਾ ਮਿਲਮਾ ਸ਼ਬਦ ਹੈ ਨਿਰਗੁਣ ਸਰਗੁਣ ਨਾਮਾ ਸਭ ਤੋਂ ਸ਼੍ਰੋਮਣੀ ਹੈ ਵਾਹਿਗੁਰੂ ਗੁਰਮੰਤਰ ਇਸ ਨਾਰਾਇਣ ਨਰਪਤ ਨਮਸਕਾਰ ਹੈ ਜੋ ਨਾਰਾਇਣ ਦਾ ਨਾਰਾਇਣ ਨੇ ਪ੍ਰਕਾਸ਼ ਸਰੂਪ ਨੇ ਸਾਰਿਆਂ ਵਿੱਚ ਜਿਹਦੀ ਜੋਤ ਹੈ ਨਮਸਕਾਰ ਹੈ ਐਸੇ ਸਤਿਗੁਰਾਂ ਨੂੰ ਨਮਸਕਾਰ ਹੈ ਮੱਥਾ ਟੇਕਦੇ ਐਸੇ ਗੁਰ ਕਉ ਬਲ ਬਲ ਜਾਈ ਹੈ ਐਸਾ ਗੁਰੂ ਗੁਰੂ ਦਾ ਸਰੂਪ ਐਸੇ ਗੁਰਾਂ ਤੋਂ ਬਲਿਹਾਰ ਜਾਂਦੇ ਹੈ ਵਾਰ ਵਾਰ ਬਲਿਹਾਰ ਜਾਂਦੇ ਹੈ ਆਪ ਮੁਕਤ ਮੋਹਿ ਤਾਰ ਹੈ ਆਪ ਆਜ਼ਾਦ ਨੇ ਬੰਧਨ ਰਹਿਤ ਨੇ ਜਨਮ ਮਰਨ ਵਿੱਚ ਆਉਣ ਵਾਲਾ ਨਹੀਂ ਗੁਰੂ ਦਾ ਸਰੂਪ ਆਪ ਮੁਕਤ ਮੋਹਿ ਤਾਰ ਹੈ ਆਪ ਮੁਕਤ ਨੇ ਅਤੇ ਮੈਨੂੰ ਤਾਰ ਲੈਣ ਵਾਲੇ ਨੇ ਸਵਈਆਂ ਦੇ ਵਿੱਚ ਭੱਟ ਸਾਹਿਬਾਨਾਂ ਨੇ ਇਹ ਵੀ ਬਚਨ ਕਹੇ ਨੇ ਜਿੱਥੇ ਜੋਤ ਕਿਹਾ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰੇ ਹੋ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰੇ ਆਓ ਨਿਰੰਕਾਰ ਨਹੀਂ ਆਕਾਰ ਧਾਰਨ ਕਰਕੇ ਆਪ ਹੀ ਨਾਰਾਇਣ ਨੇ ਪ੍ਰਕਾਸ਼ ਸਰੂਪ ਨੇ ਜੋਤ ਸਰੂਪ ਨੇ ਜਿਹੜੀ ਜੋਤ ਪ੍ਰਕਾਸ਼ ਕਿੰਨਾ ਕੁ ਵੱਡਾ ਅਕਾਲ ਪੁਰਖ ਦਾ ਖੱਟ ਜੋਤੀਆਂ ਨੂੰ ਪ੍ਰਕਾਸ਼ ਕਰਨ ਵਾਲਾ ਉਹੀ ਹੈ ਖੱਟ ਜੋਤੀਆਂ ਨੇ ਸੂਰਜ ਕਿੰਨਾ ਪ੍ਰਕਾਸ਼ ਦਿੰਦਾ ਹੈ ਸਾਰੀ ਦੁਨੀਆਂ ਨੂੰ ਦਿੰਦਾ ਹੈ ਨਵਾਂ ਖੰਡਾਂ ਵਿੱਚ ਪ੍ਰਕਾਸ਼ ਕਰਦਾ ਹੈ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇ ਸਭ ਤੋਂ ਵੱਡਾ ਪ੍ਰਕਾਸ਼ ਦਾ ਜੋ ਸੋਮਾ ਹੈ ਇਹ ਬ੍ਰਹਿਮੰਡ ਵਿੱਚ ਉਹ ਸੂਰਜ ਹੈ ਸੂਰਜ ਨੂੰ ਵੀ ਪ੍ਰਕਾਸ਼ ਹੋ ਦਿੰਦਾ ਹੈ ਪਾਵਰ ਆਪ ਏਡਾ ਵੱਡਾ ਪ੍ਰਕਾਸ਼ ਚੰਦਰਮਾ ਨੂੰ ਵੀ ਰਾਤ ਨੂੰ ਪ੍ਰਕਾਸ਼ ਕਰਦਾ ਹੈ ਠੰਡ ਹੁੰਦੀ ਹੈ ਇਹਦਾ ਪ੍ਰਕਾਸ਼ ਠੰਡਾ ਹੁੰਦਾ ਹੈ ਸੂਰਜ ਦਾ ਪ੍ਰਕਾਸ਼ ਤਾਮਸੀ ਹੈ ਗਰਮ ਹੈ ਹਰ ਚੰਦਰਮਾ ਜਿਹੜਾ ਹੈ ਉਹ ਠੰਡਕ ਠੰਡਾ ਹੈ ਰਾਤ ਨੂੰ ਪ੍ਰਕਾਸ਼ ਕਿਰਨਾਂ ਠੰਡੀਆਂ ਨੇ ਰਾਤ ਨੂੰ ਇਸੇ ਕਰਕੇ ਠੰਡ ਹੁੰਦੀ ਚੰਦਰਮਾ ਨੂੰ ਵੀ ਸਤੋਗੁਣੀ ਪ੍ਰਕਾਸ਼ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਉਹਦਾ ਹੀ ਪ੍ਰਕਾਸ਼ ਉਸ ਤੋਂ ਬਾਅਦ ਨੇ ਤਾਰੇ ਟਿਮ ਟਿਮਾਉਂਦੇ ਆਕਾਸ਼ ਵਿੱਚ ਵੱਡੇ ਵੱਡੇ ਤਾਰੇ ਨੇ ਪ੍ਰਕਾਸ਼ ਦੇ ਨੇ ਰਾਤ ਨੂੰ ਨਜ਼ਰ ਆਉਂਦੇ ਨੇ ਦਿਨੇ ਸੂਰਜ ਦਾ ਪ੍ਰਕਾਸ਼ ਬਹੁਤ ਜ਼ਿਆਦਾ ਹੋਣ ਕਰਕੇ ਮੱਧਮ ਪੈ ਜਾਂਦਾ ਉਹਨਾਂ ਦਾ ਲੋ ਨਹੀਂ ਦੇਂਦੀ ਤਾਰੇ ਟਿਮ ਟਿਮ ਆਉਂਦੇ ਨੇ ਉਹਨਾਂ ਵਿੱਚ ਵੀ ਪ੍ਰਕਾਸ਼ ਅਕਾਲ ਪੁਰਖ ਆਕਾਸ਼ੀ ਬਿਜਲੀ ਜਿਹੜੀ ਚਮਕਦੀ ਹੈ ਇਹ 'ਚ ਵੀ ਅਕਾਲ ਪੁਰਖ ਦਾ ਪ੍ਰਕਾਸ਼ ਹੁੰਦਾ ਹੈ ਕੁਦਰਤੀ ਅੱਗ ਅਗਨੀ ਹੈ ਜਿੰਨੀ ਇਹ ਵੀ ਪ੍ਰਕਾਸ਼ ਇੱਕ ਜੁਗਨੂ ਆ ਛੋਟਾ ਜਿਹਾ ਜੀਵ ਆ ਉੱਡਣ ਵਾਲਾ ਖੰਭਾਂ ਦੇ ਆਸਰੇ ਉਹ ਰਾਤ ਨੂੰ ਜਦੋਂ ਉੱਡਦਾ ਹੈ ਤਾਂ ਬਹੁਤ ਸੋਹਣਾ ਪ੍ਰਕਾਸ਼ ਹੁੰਦਾ ਹੈ ਟਟੈਣਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੁਗਨੂ ਉਹ ਇਹ ਖੱਟ ਜੋਤੀਆਂ ਨੂੰ ਸੂਰਜ ਚੰਦਰਮਾ ਬਿਜਲੀ ਸਤਾਰੇ
ਅਗਨੀ ਅੱਗ ਅਤੇ ਜੁਗਨੂ ਨੂੰ ਪ੍ਰਕਾਸ਼ ਦੇਣ ਵਾਲਾ ਵੀ ਉਹ ਸੱਚੇ ਪਾਤਸ਼ਾਹ ਪ੍ਰਕਾਸ਼ ਅਕਾਲ ਵਾਹਿਗੁਰੂ। ਤਾਂ ਹੀ ਮਹਾਰਾਜ ਨਰਪਤ ਵੀ ਉਹ ਤਾਂ ਹੀ ਹੈ, ਸਭ ਮਹਿ ਜੋਤ ਜੋਤ ਹੈ ਸੋਏ। ਹਰ ਰੋਜ਼ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਹਦਾ ਚਾਨਣ ਜਿਹੜਾ ਅਕਾਲ ਪੁਰਖ ਦਾ ਜੋਤ ਦਾ ਹੀ ਸਾਰਿਆਂ ਵਿੱਚ ਚਾਨਣ ਹੋ ਰਿਹਾ ਹੈ। ਜਿੰਨੀ ਜੋ ਨੇਤਰ ਪ੍ਰਕਾਸ਼ ਰਹੇ ਨੇ, ਵੇਖ ਰਹੇ ਨੇ, ਕੰਨ ਸੁਣ ਰਹੇ ਨੇ, ਜ਼ੁਬਾਨ ਬੋਲ ਰਹੀ ਹੈ, ਹੱਥ ਪੈਰ ਕਿਰਿਆ ਕਰ ਰਹੇ ਨੇ, ਇਹ ਉਹਦੀ ਜੋਤ ਕਰਕੇ ਹੈ ਸਭ ਕੁਝ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਚਾਨਣ ਉਹਦੇ ਚਾਨਣ ਕਰਕੇ, ਉਹਦੀ ਜੋਤ ਕਰਕੇ। ਸਤਿਗੁਰਾਂ ਤਾਂ ਪਾਵਨ ਬਾਣੀ ਵਿੱਚ ਇਹ ਵੀ ਫਰਮਾਇਆ, ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਜਦ ਤੂੰ ਮੈਂ ਮਾਲਕ ਆਪਣੀ ਜੋਤ ਨੂੰ ਖਿੱਚ ਲੈਂਦਾ ਵਾਂ, ਉਹ ਸੂਖਸ਼ਮ ਜੋਤ ਨੂੰ, ਤਦੋਂ ਕੋਈ ਦੇਖ ਕੇ, ਕੋਈ ਦੇਖ ਕੇ ਵਿਖਾਵੇ ਖਾਂ, ਕੋਈ ਬੋਲ ਕੇ ਜਾਂ ਦੇਖ ਕੇ ਵਿਖਾਵੇ ਤਾਂ ਸਹੀ ਬੰਦਾ, ਨਹੀਂ ਕੋਈ ਦੇਖ ਸਕਦਾ ਅਤੇ ਨਹੀਂ ਬੋਲ ਸਕਦਾ, ਫਿਰ ਤਾਂ ਹਲੂਣ ਹਲੂਣ ਕੇ ਵੇਖਦੇ ਆ, ਕਹਿੰਦੇ ਹੈ ਨਹੀਂ ਹੁਣ ਇਹਦੇ ਵਿੱਚ ਕੁਝ। ਤਬ ਕੋਈ ਕਰੋ ਦਿਖਾ ਵਖਿਆਨਾ, ਵਖਿਆਨਾ ਤੋਂ ਭਾਵ ਬੋਲਣਾ, ਇੱਕ ਰਸ ਵਖਿਆਨ ਕਰਨ। ਜੋਤ ਦਾ ਹੀ ਕਮਾਲ ਹੈ, ਜੋਤ ਦਾ ਹੀ ਪਸਾਰਾ ਹੈ, ਗੁਰੂ ਉਹ ਹੀ ਜੋਤ ਹੈ। ਕੇਵਲ ਸਰੀਰ ਨਹੀਂ, ਸਰੀਰਾਂ ਵਿੱਚ ਦਸ ਜਾਮਿਆਂ ਵਿੱਚ ਵਰਤੀ ਹੈ, ਹਿੰਸਾ ਦਸ ਤੱਕ ਹੀ ਹੈ, ਸੰਪੂਰਨ ਹੋ ਜਾਂਦਾ ਹਿੰਸਾ ਦਸ ਤੱਕ। ਸੰਪੂਰਨ ਹੈ ਅਕਾਲ ਪੁਰਖ, ਸੰਪੂਰਨ ਹੈ ਗੁਰੂ ਜੋਤ, ਤਾਂ ਹੀ ਦਸ ਜਾਮੇ ਸਰੀਰ ਵਿੱਚ ਧਾਰਨ ਕੀਤੇ ਨੇ, ਨਹੀਂ ਤਾਂ ਵੱਧ ਵੀ ਹੋ ਸਕਦੇ ਸੀ। ਹਿੰਸਾ ਦਸ ਤੱਕ ਹੀ ਆ, ਬਾਕੀ ਤਾਂ ਫਿਰ ਉਹੀ ਅੱਖਰ ਆਉਂਦੇ ਨੇ ਨਾ, ਹਿੰਸੇ ਵਰਤੇ ਜਾਂਦੇ ਨੇ। ਸੱਚੇ ਪਾਤਸ਼ਾਹ ਜੀ, ਤਾਂ ਹੀ ਸੱਚੇ ਪਾਤਸ਼ਾਹ ਆਪਾਂ ਕਹਿੰਦੇ ਹਾਂ, ਹਮੇਸ਼ਾ ਲਈ ਕਾਇਮ ਆ, ਦੁਨੀਆਂ ਦੇ ਵਿੱਚ ਪਾਤਸ਼ਾਹ ਨੇ ਉਹ ਆਉਂਦੇ ਨੇ, ਰਾਜ ਕਰਦੇ ਨੇ ਅਤੇ ਮਿਟ ਜਾਂਦੇ ਨੇ, ਸੱਚੇ ਨਹੀਂ ਅਖਵਾ ਸਕਦੇ, ਝੂਠੇ ਪੈ ਜਾਂਦੇ ਨੇ। ਸੱਚੇ ਪਾਤਸ਼ਾਹ ਤਾਂ ਗੁਰੂ ਦਾ ਸਰੂਪ ਹੈ, ਗੁਰੂ ਸਾਹਿਬਾਨ ਨੇ। ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ ਨਿਰੰਕਾਰਾ ਆਕਾਰ, ਜੋਤ ਜਗ ਮੰਡਲ ਕਰਿਓ। ਭੱਟ ਸਾਹਿਬਾਨਾਂ ਨੇ ਨਿਰੰਕਾਰ ਨੇ ਆਕਾਰ ਬਣਾ ਕੇ, ਆਪਣਾ ਸਰੂਪ ਬਣਾ ਕੇ ਜਗਤ ਵਿੱਚ ਮੰਡਲ ਕੀ ਮੰਡਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਹੀ ਜੋਤ ਨੇ, ਉਹ ਜੋਤ ਨੇ, ਨਿਰੰਜਨੀ ਜੋਤ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਆਦਿ ਨਿਰੰਜਨ ਵਿਦਵਾਨਾਂ ਨੇ ਕਿਹਾ ਸੀ ਮਹਾਰਾਜ, ਆਦਿ ਨਿਰੰਜਨ ਹੈ ਗੁਰੂ ਨਾਨਕ, ਆਦਿ ਕਾਲ ਤੋਂ ਜੋ ਹਮੇਸ਼ਾ ਲਈ ਕਾਇਮ ਹੈ, ਨਿਰੰਜਨ ਹੈ। ਨਿਰੰਜਨ ਦਾ ਅਰਥ ਵੀ ਇਹੋ ਹੀ ਬਣਦਾ ਹੈ, ਜਿਹਦੇ ਵਿੱਚ ਕਾਲਖ ਨਹੀਂ ਹੈ, ਅਗਿਆਨ ਨਹੀਂ ਹੈ, ਨਿਰੰਜਨ ਹੈ, ਗਿਆਨ ਸਰੂਪ ਹੈ ਨਿਰੰਜਨ। ਜੋ ਨਿਰੰਜਨੀ ਜੋਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ, ਗੁਰੂ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ,
ਉਹ ਅਵਿਨਾਸ਼ੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਉਹ ਅਵਿਨਾਸ਼ੀ ਹੈ, ਨਾਸ਼ ਹੋਣ ਤੋਂ ਰਹਿਤ ਹੈ ਅਤੇ ਸਾਰਿਆਂ ਵਿੱਚ ਫਿਰ ਪਰਿਪੂਰਨ ਹੈ। ਜਿੱਥੇ ਗਿਆਨ ਸਰੂਪ ਹੈ, ਰੌਸ਼ਨੀ ਰੂਪ ਆ, ਫਿਰ ਸਾਰੇ ਥਾਵਾਂ 'ਤੇ ਸਭ ਮੈਂ ਰਹਿਆ ਸਮਾਏ ਹੈ, ਸਾਰੇ ਥਾਵਾਂ 'ਤੇ ਪਰਿਪੂਰਨ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਗੁਰੂ ਦੀ ਸਰੂਪ ਕਥਨ ਕਰਕੇ ਤਾਂ ਹੀ ਕਿਹਾ ਸੀ ਮਹਾਰਾਜ ਜੀ, ਆਪਾਂ ਇਹ ਵੀ ਉਹਨਾਂ ਦੇ ਬਚਨ ਸੁਣਦੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰੂ ਸਾਹਿਬ ਮੇਰੇ ਨਾਲ ਨੇ, ਸਦਾ ਨਾਲ ਨੇ, ਇਹ ਨਹੀਂ ਵੀ ਇੱਕ ਅੱਧੀ ਵਾਰ ਦੋ ਚਾਰ ਥਾਵਾਂ 'ਤੇ, ਸਦਾ ਹੈ ਨਾਲੇ। ਸਦਾ ਨਾਲੇ ਤਾਂ ਉਹੀ ਨਾ ਜੋ ਸਰਬ ਵਿਆਪਕ ਹੋਵੇ, ਸਾਰੇ ਥਾਵਾਂ 'ਤੇ ਪਰਿਪੂਰਨ ਹੋਵੇ, ਸਰਬ ਵਿਆਪਕ ਹੋਵੇ, ਉਹੀ ਸਦਾ ਨਾਲ ਹੋ ਸਕਦਾ ਹੈ। ਬੰਦਾ ਕਿੰਨੇ ਥਾਵਾਂ 'ਤੇ ਜਾਂਦਾ ਹੈ, ਕਿੰਨੀ ਯਾਤਰਾ ਲੰਬੀ ਕਰਦਾ ਸੰਸਾਰ ਵਿੱਚ, ਸਦਾ ਨਾਲ ਤਾਂ ਇੱਕੋ ਅਕਾਲ ਪੁਰਖ ਹੈ, ਸਾਰੇ ਥਾਂ ਸਰਬ ਵਿਆਪਕ ਪੂਰਨ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਉਹਨੂੰ ਯਾਦ ਕਰਕੇ ਸਿੱਖ ਦੇ ਹਿਰਦੇ ਵਿੱਚੋਂ ਗੁਰੂ ਦੀ ਯਾਦ ਨਾ ਭੁੱਲੇ, ਭਾਵੇਂ ਉਹ ਸਮੁੰਦਰ 'ਚ ਯਾਤਰਾ ਕਰਦਾ ਹੋਵੇ, ਭਾਵੇਂ ਧਰਤੀ 'ਤੇ, ਭਾਵੇਂ ਜਹਾਜ਼ ਵਿੱਚ ਉੱਡਦਾ ਹੋਵੇ ਆਕਾਸ਼ਾਂ ਵਿੱਚ। ਇਸ ਕਰਕੇ ਸਿੱਖ ਇਕੱਲਾ ਨਹੀਂ ਹੁੰਦਾ, ਕਹਿੰਦੇ ਸਿਆਣੇ ਆਉਂਦੇ ਨੇ ਸਮਝਦਾਰ ਬੰਦੇ, ਵੀ ਸਿੱਖ ਇਕੱਲਾ ਨਹੀਂ ਹੁੰਦਾ, ਜਿਹੜਾ ਗੁਰੂ ਦਾ ਸਿੱਖ ਹੁੰਦਾ, ਗੁਰ ਸਿੱਖ ਗੁਰਮੁਖ, ਉਹ 1.25 ਲੱਖ ਹੁੰਦਾ ਹੈ, ਕਿਉਂਕਿ ਗੁਰੂ ਨਾਲ ਹੁੰਦਾ। ਸਿਮਰਨ ਉਹਦੇ ਹਿਰਦੇ ਵਿੱਚ ਹੁੰਦਾ ਹੈ, ਅਕਾਲ ਪੁਰਖ ਦਾ ਉਹ ਟਾਸਰਾ ਹੁੰਦਾ, ਵਾਹਿਗੁਰੂ ਦੇ ਨਾਮ ਦਾ ਬੰਦਗੀ ਦਾ ਉਹ ਟਾਸਰਾ ਹੁੰਦਾ, ਗੁਰੂ ਨੂੰ ਅੰਗ ਸੰਗ ਜਾਣਦਾ, ਸਾਰੇ ਅਨੁਭਵ ਕਰਦਾ ਹੈ, ਅਤੇ ਰੱਖਿਆ ਵੀ ਸਤਿਗੁਰੂ ਕਰਦੇ ਨੇ, ਫਿਰ ਕੋਈ ਆਂਚ ਨਹੀਂ ਆਉਣ ਦਿੰਦੇ ਐਸੇ ਗੁਰਸਿੱਖ ਨੂੰ, ਜਿਹੜਾ ਇੱਥੋਂ ਤੱਕ ਪਹੁੰਚ ਅਨੁਭਵ ਕਰ ਲੈਂਦਾ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਉਹ ਲੰਘ ਜਾਂਦੇ ਨੇ ਔਖੀਆਂ ਘਾਟੀਆਂ ਤੋਂ ਵੀ ਗੁਰਸਿੱਖ, ਫਸ ਜਾਂਦੇ ਨੇ ਦੁਨਿਆਵੀ ਲੋਕ, ਐਸਾ ਸਮਾਂ ਵੀ ਕਿਤੇ ਆ ਜਾਂਦਾ ਹੈ ਗੁਰਮੁਖਾਂ ਨਾਲ ਹੁੰਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੋਤੀ ਸਰੂਪ ਨੇ, ਸਰਬ ਵਿਆਪਕ ਨੇ, ਸਭ ਮੈਂ ਰਹਿਆ ਸਮਾਏ, ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ ਹੈ, ਇੱਕ ਰਸ ਮਾ ਰਿਹਾ ਹੈ। ਜਿਨ੍ਹਾਂ ਨੇ ਇਹ ਅਨੁਭਵ ਕੀਤਾ ਹੈ, ਗੁਰਬਾਣੀ ਨੂੰ ਵਿਚਾਰ ਕੇ ਪੜ੍ਹ ਕੇ ਉਹ ਗੁਰੂ ਦੇ ਸਰੂਪ ਨੂੰ ਸਮਝਣਗੇ, ਗੁਰਸਿੱਖ ਉਹ ਵਿਦਵਾਨ ਉਹੀ ਗੁਰੂ ਨੂੰ ਸਮਝਣਗੇ। ਸੱਚੇ ਪਾਤਸ਼ਾਹ ਜੋਤ ਹੋਣ ਕਰਕੇ ਹੀ ਮਹਾਰਾਜ ਜੀ ਨੇ ਸਰੀਰਾਂ ਵਿੱਚ ਜੋਤ ਵਰਤੀ ਹੈ, ਲੇਕਿਨ ਇੱਕੋ ਜਿਹੇ ਸਰੂਪ ਨਹੀਂ ਵਰਤੇ। ਦੁਨਿਆਵੀ ਲੋਕਾਂ ਵਾਂਗ ਇਹ ਨਹੀਂ ਹੋਇਆ ਕਿ ਵੱਡੇ ਪੁੱਤਰ ਨੂੰ ਗੁਰਤਾ ਗੱਦੀ ਮਿਲੀ ਹੈ। ਦੁਨਿਆਵੀ ਪਾਤਸ਼ਾਹ ਹੱਕ ਰੱਖਦੇ ਸੀ ਵੱਡੇ ਪੁੱਤਰ ਦਾ, ਵੱਡੇ ਸ਼ਾਹਜ਼ਾਦੇ ਨੂੰ ਪਹਿਲ ਹੁੰਦੀ ਸੀ। ਹਾਂ, ਧੱਕੇ ਨਾ ਕਿਸੇ ਨਾਲ ਲੈ, ਕਿਸੇ ਨੇ ਲੈ ਲਈ ਔਰੰਗਜ਼ੇਬ ਵਰਗੇ ਨੇ, ਅਤੇ ਵੱਖਰੀ ਗੱਲ ਆ ਵੀ ਦਾਰਾ ਸ਼ਿਕੋਹ ਖਾਲੀ ਰਹਿ ਗਿਆ। ਉਦੋਂ ਵੀ ਜਿਹੜਾ ਸ਼ਾਹਜਹਾਨ ਸੀ ਉਹ ਦਾਰਾ ਸ਼ਿਕੋਹ ਨੂੰ ਹੀ ਚਾਹੁੰਦਾ ਸੀ, ਇਸੇ ਕਰਕੇ ਔਰੰਗਜ਼ੇਬ ਨੇ ਉਹਨੂੰ ਕੈਦ ਕੀਤਾ ਸੀ, ਭੁੱਖਾ ਮਾਰਿਆ ਸੀ ਉਹਨੂੰ, ਤਸੀਹੇ ਦੇ ਕੇ ਮਾਰਿਆ ਕੈਦ ਕਰਕੇ, ਇਹ ਮੇਰੇ ਹੱਕ ਵਿੱਚ ਨਹੀਂ ਸੀ, ਉਲਟ ਸੀ। ਸਤਿਗੁਰਾਂ ਨੇ ਸਰੂਪ ਤੇ ਧਾਰਨ ਕੀਤੇ ਨੇ, ਪੰਜ ਭੂਤਕ ਸਰੀਰ, ਇਹ ਦੇਹ ਸਰੂਪ, ਲੇਕਿਨ ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੋਤ ਦੀ ਕਲਾ ਨੂੰ ਵਰਤਾਉਣ ਵਾਸਤੇ, ਵਿਖਾਉਣ ਵਾਸਤੇ ਕਿ ਗੁਰੂ ਸਰੀਰ ਨਹੀਂ, ਵੱਖੋ ਵੱਖਰੇ ਸਰੀਰ ਧਾਰਨ ਕੀਤੇ ਨੇ, ਇੱਕ ਸਾਰ ਨਹੀਂ। ਗੁਰੂ ਸਾਹਿਬਾਂ ਨੇ ਵੱਡੇ ਪੁੱਤਰ ਨੂੰ ਨਹੀਂ ਚੁਣਿਆ ਵਾ, ਔਰ ਪੁੱਤਰਾਂ ਵਾਲੀ ਮਿਹਰ ਰੱਖੀ ਨਹੀਂ ਹੈ, ਪਹਿਲਾਂ ਹਿਰਦਾ ਸਵਾਰਿਆ, ਜੋਤ ਦਾ ਪ੍ਰਕਾਸ਼ ਕਿੱਥੇ ਹੋਵੇਗਾ, ਇਹੀ ਜਨਾਇਆ ਹੈ ਗੁਰਤਾ ਗੱਦੀ ਦੇਣ ਤੋਂ ਪਹਿਲਾਂ।
ਜੋਤ ਦੇ ਪ੍ਰਕਾਸ਼ ਵਾਸਤੇ ਹਿਰਦਾ ਸਵਰਿਆ ਹੋਣਾ ਚਾਹੀਦਾ ਹੈ, ਹਿਰਦੇ ਵਿੱਚੋਂ ਔਗਣ ਸਾਫ਼ ਹੋਣੇ ਚਾਹੀਦੇ ਨੇ। ਇੰਨੀ ਚਿਮਨੀ ਸਾਫ਼ ਹੋਵੇਗੀ ਲਾਲਟੈਨ ਦੀ, ਉਨਾ ਸੋਹਣਾ ਪ੍ਰਕਾਸ਼ ਹੁੰਦਾ ਹੈ। ਹਿਰਦੇ ਰੂਪੀ ਚਿਮਨੀ ਸਾਫ਼ ਹੋਣੀ ਚਾਹੀਦੀ ਹੈ, ਕੋਈ ਉਪਾਧੀ ਨਹੀਂ ਹੋਣੀ ਚਾਹੀਦੀ। ਘਾੜਤ ਘੜੀ ਸੱਚੇ ਪਾਤਸ਼ਾਹ ਨੇ ਸੇਵਕਾਂ ਦੀ, ਆਪ ਘਾਲ ਕਰਵਾ ਕੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਾਬਾ ਲੈਣਾ ਜੀ ਨੂੰ ਤਿਆਰ ਹੀ ਕੀਤਾ ਸੀ, ਘੜਿਆ ਸੀ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਏਡੀ ਵੱਡੀ ਉਮਰ ਇਹ ਨਹੀਂ ਵੇਖੀ, ਪੁੱਤਰ ਵੱਡੇ ਸੀ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਮਹਾਰਾਜ ਜੀ ਨੇ ਘਾੜਤ ਘੜੀ ਸੇਵਕ ਦੀ ਇੰਨੀ ਸੇਵਾ ਕਰਵਾਈ, ਔਰ ਵੱਡੀ ਉਮਰ। ਜਿਸ ਉਮਰ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿ ਗਏ ਸੀ, ਸੱਠੀ ਕੇ ਬੁਢੇਪਾ ਆਵੈ ਸੱਤਰ ਕਾ ਮਤਹੀਣ, ਅੱਸੀ ਹਾਂ ਕਾ ਵਿਵਹਾਰ ਨਾ ਪਾਵੈ, ਨਵੈ ਕਾ ਸੇਹ ਜਾਸਣੀ, ਮੂਲ ਨਾ ਜਾਣਾ ਆਪ ਬਲ। 90 ਸਾਲ ਦੀ ਉਮਰ ਦਾ ਤਾਂ ਫਿਰ ਸੇਜਾ ਅਤੇ ਆਸਣ ਲੱਗ ਪੈਂਦਾ ਮੰਜੇ 'ਤੇ, ਫਿਰ ਤਾਂ ਫੜ ਕੇ ਹੀ ਠਾਉਣਾ ਪੈਂਦਾ ਵਾ, ਫੜ ਕੇ ਹੀ ਕਿਰਿਆ ਕਰਾਉਣੀ ਪੈਂਦੀ ਹੈ। ਮੂਲ ਨਾ ਜਾਣਾ ਆਪ ਬਲ, ਆਪਣੇ ਬਲ ਨੂੰ ਨਹੀਂ ਜਾਣਦਾ, ਹੁੰਦਾ ਹੀ ਕੱਖ ਨਹੀਂ, ਵਿੱਚ ਇੰਨਾ ਕਮਜ਼ੋਰ ਹੋ ਜਾਂਦਾ, ਵਿਰਲਾ ਹੋਵੇਗਾ। ਮੂਲ ਨਾ ਜਾਣਾ ਆਪ, ਇਹ ਮਹਾਰਾਜ ਨੇ ਬਚਨ ਕਹੇ ਸੀ, ਲੇਕਿਨ ਸਾਡੇ ਵਾਸਤੇ ਦੁਨਿਆਵੀ ਸਰੀਰਾਂ ਵਾਸਤੇ ਹੈ, ਜਿਹੜੇ ਜੰਮਣ ਮਰਨ ਵਿੱਚ ਆਉਣ ਵਾਸਤੇ ਨੇ ਉਹਨਾਂ ਵਾਸਤੇ ਨੇ। ਜਿਹੜੇ ਗੁਰਮੁਖ ਹੈ, ਜਿਹਨਾਂ ਦਾ ਮੁੱਖ ਗੁਰੂ ਵੱਲ ਹੈ, ਜਿਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਵਾਸਾ ਹੈ, ਉਹ ਗੁਰਮੁਖ ਬੁੱਢੇ ਕਦੇ ਨਾ, ਜਿਹਨਾਂ ਅੰਤਰ ਸੁਰਤ ਗਿਆਨ ਗੁਰੂ ਗਿਆਨ ਸਰੂਪ ਹੈ। ਸੱਚੇ ਪਾਤਸ਼ਾਹ ਜੀ ਨੇ ਉਸ ਉਮਰ ਵਿੱਚ ਗੁਰਿਆਈ ਬਖਸ਼ੀ ਹੈ, ਸੇਵਾ ਕੀਤੀ ਉਸ ਉਮਰ ਵਿੱਚ ਆ ਕੇ। 70 ਤੋਂ ਜਿਸ ਵਿੱਚ ਕਿਹਾ ਸੀ 70 ਕਾ ਮਤਹੀਣ, ਉਸ ਉਮਰ ਤੋਂ ਉੱਪਰ ਜਾ ਕੇ ਗੁਰਿਆਈ ਬਖਸ਼ੀ, ਇਹ ਜੋਤ ਵਰਤੀ ਹੈ ਗੁਰੂ ਅਮਰਦਾਸ ਜੀ ਦੱਸ ਬੁਢੇਪੇ ਵਿੱਚ। 94 ਸਾਲ ਦੀ ਉਮਰ ਤੱਕ ਗੁਰਿਆਈ ਕੀਤੀ ਹੈ, ਜਿੱਥੇ ਕਾ ਨਵਾ ਕਾ ਸੇ ਜਾਸਣੀ, ਮੂਲ ਨਾ ਜਾਣਾ ਆਪ ਬਲ। 101 ਸਾਲ ਦੀ ਉਮਰ ਧੁਰੋਂ ਲੈ ਕੇ ਆਏ ਸਰੀਰ, ਧੰਨ ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ। 6 ਸਾਲ ਦੀ ਉਮਰ ਗੁਰੂ ਰਾਮਦਾਸ ਜੀ ਨੂੰ ਬਖਸ਼ੀ ਹੈ, ਇਹ ਜੋਤ ਦਾ ਹੀ ਕਮਾਲ ਹੈ, ਹੋਰ ਕੀ ਕਹਾਂਗੇ। ਆਪਣੀ ਉਮਰ ਵੀ ਦੇ ਦੇਣੀ ਅਤੇ ਸੇਵਾ ਵੀ ਕਰਵਾ ਲੈਣੀ, ਪ੍ਰਸੰਨ ਹੋ ਕੇ ਜਿਹੜਾ ਹਿਰਦਾ ਸਵਾਰਿਆ ਗਿਆ ਸੀ, ਜਿਹਦੇ ਭਾਗ ਸੀ ਧੁਰੋਂ। ਗੁਰੂ ਰਾਮਦਾਸ ਜੀ ਦੀ ਉਮਰ ਪੂਰੀ ਹੋ ਗਈ ਸੀ ਜਦ ਉਹਨੂੰ ਸੇਵਾ ਸੰਪੰਨ ਹੋਈ, ਇੰਨੀ ਕੀ ਗੁਰਿਆਈ ਉਹਨਾਂ ਕੀਤੀ ਹੈ 74 ਤੋਂ 81 ਤੱਕ, 6 ਸਾਲ 11 ਮਹੀਨੇ 18 ਦਿਨ, ਇੰਨੀ ਉਮਰ ਗੁਰੂ ਅਮਰਦਾਸ ਜੀ ਨੇ ਆਪਣੀ ਦਿੱਤੀ ਹੈ ਗੁਰਿਆਈ ਤੋਂ ਪਹਿਲਾਂ। ਇਹ ਗੁਰੂ ਜੋਤ ਦਾ ਹੀ ਕਮਾਲ ਹੈ, ਕੋਈ ਕਰ ਸਕਦਾ ਹੈ? ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਨਹੀਂ ਪੁੱਤਰਾਂ ਦੀ ਪਰਵਾਹ ਕੀਤੀ ਜੇ ਉਹਨਾਂ ਹੁਕਮ ਨਹੀਂ ਮੰਨਿਆ, ਕਿਤੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮਾਂ ਕਾ ਮਹਿਲ ਪਾਏ ਸੀ। ਗੁਰੂ ਅਰਜਨ ਦੇਵ ਸਾਹਿਬ ਜੀ ਸਭ ਤੋਂ ਛੋਟੇ ਨੇ 3 ਭਰਾਵਾਂ 'ਚੋਂ, 3 ਸਾਹਿਬਜ਼ਾਦਿਆਂ 'ਚੋਂ। ਮਹਾਰਾਜ ਜੀ ਨੇ ਗੁਣ ਸੰਪੰਨ ਵੇਖਿਆ ਹੈ, ਸ਼ਰਧਾ ਵੇਖੀ ਹੈ, ਸ਼ਰਧਾਵਾਨ ਲਹਿਤੇ ਗਿਆਨ। ਗੁਰੂ ਅਰਜਨ ਦੇਵ ਸਾਹਿਬ ਜੀ ਗੁਰੂ ਬਣੇ ਸੱਚੇ ਪਾਤਸ਼ਾਹ, ਛੋਟੇ ਸਾਹਿਬਜ਼ਾਦੇ। ਇਹ ਵੱਖੋ ਵੱਖਰੇ ਸਰੂਪ ਵਿਖਾਏ, ਜੋਤ ਦਾ ਹੀ ਕਮਾਲ ਸੀ। ਕਿਤੇ ਸਮੱਦਰ ਕਾਦੇ ਦੀ ਏਡੀ ਵੱਡੀ ਉਮਰ ਗੁਰੂ ਅਮਰਦਾਸ ਜੀ, ਬੁਢੇਪੇ ਵਿੱਚ ਤਾਰਿਆ ਸੰਸਾਰ ਨੂੰ ਡਗੋਰੀ ਉਮਰ। ਜਦੋਂ ਬੰਦਾ ਆਸਰਾ ਲੈਂਦਾ ਡਗੋਰੀ ਦਾ, ਤੁਰਿਆ ਵੀ ਨਹੀਂ ਜਾਂਦਾ ਬਿਨਾਂ ਕੁੰਡੇ ਤੋਂ, ਆਸਰੇ ਤੋਂ, ਉਦੋਂ ਮਹਾਰਾਜ ਸੰਸਾਰ ਦੀ ਡਗੋਰੀ ਬਣੇ ਨੇ, ਆਸਰਾ ਬਣੇ ਨੇ। ਇਹ ਗੁਰੂ ਜੋਤ ਦਾ ਕਮਾਲ ਆ, ਡਗੋਰੀ ਉਮਰ ਡਗੋਰੀ ਬਣੇ ਨੇ। ਧੰਨ ਗੁਰੂ ਅਮਰਦਾਸ ਜੀ। ਫਿਰ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਆਪਾਂ ਵੇਖ ਲਈਏ, ਕਮਾਲ ਦਾ ਸਰੂਪ ਹੈ, ਡੀਲ ਡੌਲ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੰਗ ਬਹੁਤ ਕੀਤੇ ਨੇ, ਉਹਨਾਂ ਤੋਂ ਵੀ ਕਿਤੇ ਵੱਧ ਕੇ ਕੁਰਬਾਨੀ ਹੈ, ਲੇਕਿਨ ਓਡਾ ਵੱਡਾ ਬਲਵਾਨ ਸਰੀਰ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਨਹੀਂ ਸੀ ਜਿੱਡਾ 6ਵੇਂ ਪਾਤਸ਼ਾਹ ਨੇ ਪ੍ਰਗਟ ਕੀਤਾ ਹੈ ਧਰਮ ਦੀ ਰੱਖਿਆ ਵਾਸਤੇ। ਸੱਚੇ ਪਾਤਸ਼ਾਹ ਜੀ ਨੇ, ਭਾਈ ਗੁਰਦਾਸ ਸਾਹਿਬ ਜੀ ਨੇ ਕਹਿ ਤਾ ਭਾਰੀ ਪੀਰ ਪ੍ਰਗਟ ਹੋਏ, ਛੱਠਮ ਪੀਰ ਬੈਠਾ ਗੁਰ ਭਾਰੀ।
ਐਡੀ ਡੀਲ ਡੋਲ ਸੀ ਵੀ ਜਹਾਂਗੀਰ ਨੂੰ ਮਾਤ ਪੈ ਗਈ ਸੀ। ਉਹਦਾ ਵੀ ਕੱਦ ਲੰਬਾ ਸੀ, ਫੌਜਾਂ ਦੇ ਜਰਨੈਲ ਲੰਬੇ ਹੁੰਦੇ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿਰ ਕੱਢਦੇ ਸੀ ਉਹਦੇ ਤੋਂ, ਲੰਮੀ ਧੌਣ ਸੀ ਆਪ ਜੀ, ਵੱਡਾ ਕੱਦ ਸੀ। ਸਿੱਖ ਉਦੋਂ ਵੇਖ ਕੇ ਹੈਰਾਨ ਹੋਏ ਸੀ, ਉਹ ਤਾਂ ਰਿਹਾ ਹੀ ਨਹੀਂ ਗਿਆ ਸੀ, ਇੰਨਾ ਸੁੰਦਰ ਸਰੂਪ, ਏਡੀ ਡੀਲ ਡੋਲ, ਏਡਾ ਵੱਡਾ ਹੌਂਸਲਾ, ਏਡਾ ਵੱਡਾ ਬਲ। ਉਦੋਂ ਤਾਂ ਪੁੱਛ ਹੀ ਲਿਆ ਸੀ ਵੀ ਕਿੰਨੇ ਸਰੂਪ ਮਹਾਰਾਜ, ਕਿੰਨੇ ਸੋਹਣੇ ਸਰੂਪ ਹੋਰ ਆਉਣੇ, ਕਿੰਨੇ ਧਾਰਨ ਕਰ। ਮਹਾਰਾਜ ਨੇ ਕਿਹਾ ਸੀ ਚਾਰ ਹੋਰ ਧਾਰਨ ਕਰਨੇ ਨੇ ਇਸ ਤੋਂ ਬਾਅਦ। ਹੁਣ ਸੱਤਵੇਂ ਪਾਤਸ਼ਾਹ ਮਹਾਰਾਜ ਵੀ ਇਸੇ ਤਰ੍ਹਾਂ ਸੀ। ਅੱਠਵੇਂ ਗੁਰੂ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਤਾਂ ਹੈਰਾਨ ਹੀ ਹੋ ਗਈ ਦੁਨੀਆ ਉਸ ਵੇਲੇ, ਸ਼ੰਕੇ ਉੱਠਣੇ ਸੁਭਾਵਕ ਸਨ ਦੁਨਿਆਵੀ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਗਿਆਨ ਨਹੀਂ ਸੀ ਗੁਰੂ ਜੋਤ ਦਾ, ਕਿ ਏਡੀ ਛੋਟੀ ਉਮਰ ਵਿੱਚ ਕਿਵੇਂ ਕੋਈ ਗਿਆਨ ਦੇ ਸਕਦਾ। ਬਾਲਕ ਅਣਜਾਣ ਹੁੰਦਾ ਹੈ, ਕਈਆਂ ਆਸਾ ਦੀ ਵਾਰ ਦਾ ਵੀ ਪ੍ਰਮਾਣ ਦੇ ਕੇ ਕਿਹਾ ਕਿ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ, ਜੇ ਕਦ ਚੰਗੀ ਕਰੇ ਦੂਜੀ ਭੀਵੇ ਰਾਸ। ਆਣਾ ਬਾਲਕ ਹੁੰਦਾ ਜੇ ਕੋਈ ਉਹਦੇ ਨਾਲ ਦੋਸਤੀ ਪਾ ਲਵੇ, ਕਦੇ ਰਾਸ ਨਹੀਂ ਆਉਂਦੀ, ਕਦੇ ਪੁੱਗਦੀ ਨਹੀਂ। ਜੇ ਬਾਲਕ ਇੱਕ ਅੱਧੀ ਗੱਲ ਠੀਕ ਕਰ ਦੇਵੇ ਕੰਮ, ਦੂਜਾ ਤਾਂ ਉਹਨੇ ਨਾਲ ਖਰਾਬ ਕਰ ਹੀ ਦੇਣਾ ਨਾ, ਫਿਰ ਤਾਂ ਝੜਕਾਂ ਖਾ ਹੀ ਲੈਣੀਆਂ ਨੇ ਨਾ। ਦੂਜੀ ਭੀਵੇ ਰਾਸ, ਦੂਜੀ ਵਿਗਾੜ ਹੀ ਦੇਣੀ ਹੈ, ਗੱਲ ਨਿਰਾਸ਼ ਕਰ ਹੀ ਦੇਣਾ ਦੋਸਤੀ ਕਰਨ ਵਾਲੇ ਨੂੰ। ਇਸ ਕਰਕੇ ਬਾਲਕ ਨਾਲ ਬਹੁਤ ਸਮਝਣ ਨਾਲ, ਸਮਝ ਨਾਲ ਹੀ ਵਰਤਣਾ ਪੈਂਦਾ ਛੋਟੇ ਬਾਲਕ ਨੂੰ, ਸਿਆਣੇ ਬੰਦੇ ਨੂੰ। ਮਹਾਰਾਜ ਕਹਿ ਗਏ ਨੇ, ਕਈਆਂ ਕਿਹਾ ਕਿਤੇ ਬਾਲਕ ਉਮਰ ਆ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ 56 ਵਿੱਚ ਆਗਮਨ ਆ, 1656 ਈਸਵੀ ਨੂੰ ਦਸ ਆਉਣ ਨੂੰ ਸ਼੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਗੁਰਦੁਆਰਾ ਸ਼ੀਸ਼ ਮਹਿਲ ਜੀ ਵਿਖੇ, ਜੋ 6ਵੇਂ ਪਾਤਸ਼ਾਹ ਨੇ ਆਪ ਬਣਵਾਏ ਸਨ, ਸੱਚੇ ਪਾਤਸ਼ਾਹ ਇੱਥੇ ਰਹੇ ਸੀ ਆ ਕੇ 1632 ਈਸਵੀ ਤੋਂ ਆ ਕੇ। ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਦਾ ਆਗਮਨ ਵੀ ਇੱਥੇ ਹੀ ਹੋਇਆ ਸੀ। ਕਿੰਨੀ ਭਾਗਾਂ ਵਾਲੀ ਧਰਤੀ ਹੈ ਸ਼੍ਰੀ ਕੀਰਤਪੁਰ ਸਾਹਿਬ। ਮਹਾਰਾਜ ਜੀ ਨੇ ਨਾਮ ਵੀ ਆਪ ਰੱਖਿਆ ਸੀ, 6ਵੇਂ ਪਾਤਸ਼ਾਹ ਨੇ ਵਸਾਇਆ ਸੀ। ਔਰ ਇੱਥੇ ਹੀ ਹੋਇਆ ਸ਼ੀਸ਼ ਮਹਿਲ ਗੁਰਦੁਆਰਾ ਸਾਹਿਬ ਹੈ, ਜੋ 7ਵੇਂ ਪਾਤਸ਼ਾਹ ਦਾ ਵੀ, 8ਵੇਂ ਪਾਤਸ਼ਾਹ ਦਾ ਵੀ, ਆਪ ਜੀ ਦੇ ਗ੍ਰਹਿ ਵਿੱਚ 7ਵੇਂ ਪਾਤਸ਼ਾਹ ਜੀ ਦੇ, ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਦਸ ਸੌਣ 1656 ਈਸਵੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 5 ਸਾਲ ਦੀ ਉਮਰ 61 ਵਿੱਚ ਗੁਰੂ ਬਣਦੇ ਨੇ, 5 ਸਾਲ ਦੀ 61 ਵਿੱਚ ਗੁਰੂ ਬਣਦੇ ਨੇ 1661 ਈਸਵੀ ਵਿੱਚ ਸੱਚੇ ਪਾਤਸ਼ਾਹ ਜੀ, ਅਤੇ 64 ਵਿੱਚ ਸਮਾ ਜਾਂਦੇ ਨੇ 1664 ਵਿੱਚ। 3 ਸਾਲ ਗੁਰਿਆਈ ਕੀਤੀ ਮਹਾਰਾਜ ਜੀ ਨੇ 5 ਤੋਂ 8 ਸਾਲ ਦੀ ਉਮਰ ਵਿੱਚ। ਸ਼ੰਕੇ ਹੋਣੇ ਸੁਭਾਵਕ ਸਨ, ਪਰ ਕੈਸਾ ਗੁਰੂ ਦਾ ਸਰੂਪ, ਕਿਵੇਂ ਸ਼ੰਕੇ ਕਰਨੇ। ਇਸ ਕਰਕੇ ਪੰਡਤਾਂ ਨੇ ਵੀ ਸ਼ੰਕੇ ਕੀਤੇ ਸੀ, ਸਾਖੀਆਂ ਆਉਂਦੀਆਂ ਨੇ, ਆਪਾਂ ਸੁਣਦੇ ਨੇ, ਬਾਕੀ ਕੱਲ੍ਹ ਨੂੰ ਵਿਚਾਰ ਕਰਾਂਗੇ, ਅੱਜ ਇੱਥੇ ਸਮੇਂ ਦੀ ਸਮਾਪਤੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਸ਼ੰਕੇ ਕੀਤੇ ਇਤਿਹਾਸਕਾਰਾਂ ਨੇ, ਬੜੇ ਕਮਾਲ ਦੇ ਬਚਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਉਹਨਾਂ ਨੇ ਲਿਖੇ ਨੇ ਗੁਰੂ ਸਾਹਿਬ ਦੇ ਬਾਰੇ, ਸਭ ਸ਼ੰਕੇ ਉਡਾ ਦਿੱਤੇ ਉਹਨਾਂ ਨੇ। ਕਥਾ ਕਰਨੀ ਤਾਂ ਆਪ ਨੂੰ ਨਹੀਂ ਆਉਂਦੀ, ਸਿੱਖਣੀ ਪੈਂਦੀ ਆ, ਘੱਟੋ ਘੱਟ 2 ਸਾਲ ਦਾ ਕੋਰਸ ਹੋਵੇ, ਘੱਟ ਤੋਂ ਘੱਟ ਵਿਦਵਾਨ ਹੋਵੇ ਸਿਖਾਉਣ ਵਾਲਾ। ਸੂਰਜ ਪ੍ਰਕਾਸ਼ ਨੂੰ ਬੜੇ ਔਖੇ ਮੰਗਲ ਨੇ, ਫਿਰ ਕਥਾ ਕਰਨੀ ਪੈਂਦੀ, ਬੜੀ ਔਖੀ ਆ ਕਥਾ ਕਰਨੀ। ਘੰਟਾ ਡੇਢ ਘੰਟਾ ਪਹਿਲਾਂ ਪੜ੍ਹੇ ਇੱਕ ਚੈਪਟਰ ਨੂੰ ਚੰਗੀ ਤਰ੍ਹਾਂ, ਅਤੇ ਫਿਰ ਜਾ ਕੇ ਕਥਾ ਹੁੰਦੀ। ਵੀ ਪਹਿਲਾਂ ਜੇ ਸਿੱਖੀ ਹੋਵੇ ਪਦ ਅਰਥ, ਜਦੋਂ ਕਥਾ ਕਰਨੀ ਉਦੋਂ ਪਹਿਲਾਂ ਵੀ ਘੰਟਾ ਡੇਢ ਘੰਟਾ ਪੜ੍ਹਨੀ ਪੈਂਦੀ ਹੈ ਵਿਦਵਾਨ। ਮੈਨੂੰ ਯਾਦ ਆਇਆ ਬੜੇ ਸਿਆਣੇ ਨੇ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ, ਬੜੇ ਵਿਦਵਾਨ ਨੇ, ਮੈਂ ਹੈਰਾਨ ਹੋ ਗਿਆ। ਇਸੇ ਸਟੇਜ 'ਤੇ ਕਥਾ ਮੈਂ ਕਰਾਈ ਸੀ ਉਹਨਾਂ ਨਾਲ, ਦਮਦਮਾ ਸਾਹਿਬ ਦਾ ਪ੍ਰਸੰਗ ਸੀ, ਉਹਨਾਂ ਕਿਤੇ ਪੜ੍ਹਿਆ ਨਹੀਂ ਆ ਕੇ। ਹੁਣ ਕਥਾ ਮੈਂ ਕਰਾਉਂਦਾ ਸੀ, ਮੈਂ 3 ਵਾਰ ਪੰਗਤੀ ਪੜ੍ਹੀ, ਨਹੀਂ ਹੋਏ ਅਰਥ, ਮੈਨੂੰ ਪਤਾ ਸੀ ਇਹ ਅਰਥ ਨਹੀਂ, ਇਹਦੇ ਨਹੀਂ ਹੋਏ ਅਰਥ, ਗਾਂ ਉਵੇਂ ਹੀ ਲੰਘ ਗਏ ਉਹ। ਮੈਂ ਵੀ ਫਿਰ ਗਾਂ ਵਾਲੀ ਪੜ੍ਹਤੀ,
ਜਿੰਨਾ ਚਿਰ ਕਿੱਡਾ ਵਿਦਵਾਨ ਆ, ਜਿੰਨਾ ਚਿਰ ਪੜ੍ਹ ਕੇ ਨਹੀਂ ਆਉਂਦਾ ਨਹੀਂ ਕਥਾ ਆਉਂਦੀ, ਬੜੀ ਔਖੀ। ਔਰ ਉਹਨਾਂ ਕਿਹਾ, ਸਾਧ ਸੰਗਤ ਜੀ, ਬਾਲ ਬੈਸ ਬ੍ਰਿਧ ਗਿਆਨਮੈ ਸਮਰੱਥ ਸ੍ਰੀ ਗੁਰਦੇਵ ਪਦ ਅਰਬਿੰਦਨ ਬੰਦਨਾ ਮੁਕਤ ਪਾਏ ਜਿਨ ਸੇਵ। ਕਮਾਲ ਦਾ ਦੌਰਾ ਹੈ। ਬਾਲ ਬੈਸ ਕਹਿੰਦੇ ਬਾਹਰੋਂ ਵੇਖਣ ਨੂੰ ਉਮਰ ਬਾਲ ਆ, 5 ਤੋਂ 8 ਸਾਲ ਗੁਰੂ ਦੀ ਉਮਰ ਹੈ, ਬਾਲਕ ਨੇ। ਬਾਲ ਬੈਸ ਬ੍ਰਿਧ ਗਿਆਨਮੈ, ਪਰ ਗਿਆਨ ਵਿੱਚ ਬ੍ਰਿਧ ਨੇ, ਸੰਪੂਰਨ ਨੇ, ਪੂਰਨ ਹਨ। ਬਾਲ ਬੈਸ ਬ੍ਰਿਧ ਗਿਆਨਮੈ ਸਮਰੱਥ ਸ੍ਰੀ ਗੁਰਦੇਵ, ਫਿਰ ਸ੍ਰੀ ਗੁਰਦੇਵ ਸਤਿਗੁਰੂ ਸਮਰੱਥ ਨੇ। ਪਦ ਅਰਬਿੰਦਨ ਬੰਦਨਾ, ਬਾਲਕ ਵਿੱਚ ਇਹ ਗੁਣ ਨਹੀਂ ਹੁੰਦੇ, ਦੁਨਿਆਵੀ ਬਾਲਕ ਵਿੱਚ। ਕੱਲ੍ਹ ਨੂੰ ਵਿਚਾਰਾਂਗੇ ਬਾਕੀ ਇਹ ਵਿਚਾਰ, ਇਹ ਦੌਰੇ ਦੀ ਵਿਚਾਰ ਬਹੁਤ ਲੰਬੀ ਹੋ ਸਕਦੀ। ਸਮਰੱਥ ਸ੍ਰੀ ਗੁਰਦੇਵ ਮਹਾਰਾਜ ਸ਼ਰਨਾਂ ਨੂੰ ਰੱਖਣ ਦੇ ਸਮਰੱਥ ਨੇ। ਮੁਕਤ ਪਾਏ ਜਿਨ ਸੇਵ, ਜਿਨ੍ਹਾਂ ਨੇ ਸੇਵੇ ਨੇ ਚਰਨ, ਸੋਹਣੇ ਚਰਨ, ਲਾਲ ਲਾਲ ਕੋਮਲ ਚਰਨ ਉਹਨਾਂ ਦੇ, ਉਹਨਾਂ ਮੁਕਤ ਪਾ ਲਈ, ਲੋਕ ਪ੍ਰਲੋਕ ਦੇ ਸੁੱਖ ਲੈ ਲਏ। ਐਸੇ ਨੇ ਮੇਰੇ ਪਿਆਰੇ ਸਤਿਗੁਰੂ ਕਵੀ ਸੰਤੋਖ ਸਿੰਘ ਜੀ ਪ੍ਰਮਾਣ ਕਰਦੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਸੱਚੇ ਪਾਤਸ਼ਾਹ ਨੇ ਕੋਈ ਸੰਸਾ ਕੋਈ ਸ਼ੰਕਾ ਰਹਿਣ ਜਿਹਨੇ ਵੀ ਕੀਤਾ, ਨਾਲ ਦੀ ਨਾਲ ਗਿਆਨ ਦਾ ਤੀਰ ਮਾਰ ਕੇ ਫੁੰਡੇ ਨੇ ਨਿਸ਼ਾਨੇ ਮਹਾਰਾਜ। ਮਤਾ ਕੋਈ ਗੁਰੂ ਨਾਨਕ ਦੀ ਜੋਤ 'ਤੇ ਸ਼ੰਕਾ ਕਰੇ, ਸੱਚੇ ਪਾਤਸ਼ਾਹ ਜੀ ਨੇ। ਨਮਸਕਾਰ ਹੈ ਸਤਿਗੁਰਾਂ ਨੂੰ, ਗਰੀਬ ਨਿਵਾਜ ਜੀ ਨੂੰ। ਇੱਥੋਂ ਵਿਚਾਰ ਆਪਾਂ ਕੱਲ੍ਹ ਨੂੰ ਪ੍ਰਾਰੰਭ ਕਰਾਂਗੇ, ਕਿਵੇਂ ਸਮਰੱਥ ਨੇ ਗਿਆਨ ਵਿੱਚ ਸੱਚੇ ਪਾਤਸ਼ਾਹ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸਮੱਤ ਬਖਸ਼ਣੀ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬੋ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਘਰ ਤਹਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰਾਂ ਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜ।

ਹੈ ਜਿਸ ਡਿੱਠੇ ਸਭ ਦੁੱਖ ਜਾਏ ਸਭ ਥਾਈ ਹੋਏ ਸਹਾਇ ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਟ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਖੁਆਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਲਗਾਓ ਜਮ ਲੱਜੈ ਕਰ ਭਾਗਾ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕਿਸੇ ਮਿਰਤੀ ਜਾਸੀ ਅੰਧ ਕਰੇ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਉਣ ਲੱਗਈ ਪਾਰ ਬ੍ਰਹਮ ਸਰਨ ਆਈ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟੇ ਆ ਜਿਨ ਬਣਤ ਬਣਾਈ ਰਾਮ ਨਾਮ ਔਖਾ ਜੀਆ ਏਕਾ ਲਿਵਲਾਈ ਰਾਖ ਲਈ ਇਤਨ ਰੱਖਣ ਹਾਰ ਸਭ ਬਿਆਦ ਮਟਾਈ ਕਹ ਨਾਨਕ ਕਿਰਪਾ ਭਈ ਪ੍ਰਭ।

ਆਵ ਮਨ ਮਹਿ ਚਿਤਵ ਚਿਤਵਨੀ ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰ ਹਰ ਦੇਹੁ ਨਾਨਕ ਮੀਤ। ਸੋਹੇ ਲਾਰਾ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਹੋ ਵਿਚਾਰੋ। ਤਿਤ ਕਰ ਗਾਵੋ ਸੋਹੇਲਾ ਸਿਵਰਿਓ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ ਹੋ ਵਾਰੀ ਜਿਤ ਸੋਹੇਲਾ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜ ਸੰਭਾਲੀਅਨ ਦੇਖੈ ਕਾ ਦੇਵਣਹਾਰ। ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀ ਸੜੀਆ ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜ ਨਿਤ ਪਵਨ। ਸਦਣ ਹਰ ਸਿਮਰੀਐ ਨਾਨਕ ਸੇ ਦੇਹ ਅਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸੋ ਗੁਰ ਗੁਰ ਏਕੋ ਵੇਸਣ ਏਕ। ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸਵ ਚਸਿਆ ਘੜੀਆ ਪਹਿਰੀ ਥਿੱਤੀ ਵਾਰੀ ਮਾਰ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਕਾ ਮੰਡਲ ਜਨਕ ਮੋਤੀ ਧੂਪ ਮਾਲਿਆਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ। ਪਵ ਖੰਡਾ ਤੇਰੀ ਆਰਤੀ ਅਨਹਤਾ ਸਦਵਾਜੰਤ ਭੇਰੀ ਰਹਾਉ। ਸਹਿਸਤਵ ਨੈਨ ਨਨ ਨੈਨ ਹੈ ਹੈ ਤੋਹੇ ਕਉ। ਸਹਿਸ ਮੂਰਤ ਨਨਾ ਇੱਕ ਤੋਹੇ। ਸਹਿਸ ਪਦ ਬਿਮਲ ਨਨ ਇੱਕ ਪਦ। ਗੰਧ ਬਿਨ ਸਹਿਸਤਵ ਗੰਧ ਵਿਚਲਤ ਮੋਹੇ। ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਰ ਕੋ ਹੋਏ ਜਾਤੇ ਤੇਰਾ ਨਾ ਵਾਸਾ। ਰਾ ਗੌੜੀ ਪੂਰਬ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੋਤ ਪੁੰਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲਾਏ ਤੁਬਹਿ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੇ। ਅਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰੱਖ ਰੱਖ ਬੜ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਰਾ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ। ਇਹਾ ਖਾਟ ਚਲੋ ਹਰਲਾ ਆਗੇ ਬਸਨ ਸੁਹੇਲਾ। ਆਉਦ ਘਟੈ ਦਿਨ ਸਰੈ ਨਾਰੇ ਮਨ ਗੁਰਮੇਲ ਕਾ ਸਵਾਰੇ ਰਹਾਉ। ਜੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਉਹ ਰਸ। ਅਕਥ ਕਥਾ ਤਿਨ ਜਾਣੀ ਜਾਕੋ ਆਏ ਸੋਏ ਬਿਹਾਜਿਓ। ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਉ ਸੁਖ ਸਹਿਜੇ ਬਾਹਰ ਨਾ ਹੋਏ ਗੋ ਤੇਰਾ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਦਰਸ਼ਨ ਪਿਆਸੀ ਦਿਨ ਸਰਾ ਚਿਤਵੋ ਅੰਨ ਦਿਨ ਮੀਤ। ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਸਪਹ ਤਲ ਗੁਰ ਸੇਵੀਐ ਅਹਿਮ ਸਹਿਜ ਸੁਭਾਅ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਪਥ ਖਸਮ ਦੀ ਸਹ ਗੁਰ

सज्जन सच्चा पातशाह शिरशाह दैशाह जिस पास बैठे सो ही है

ਨਾ ਵਿਛੜੈ ਸਤਿਗੁਰ ਸੇਵ ਸੁਮਾਹੇ ਪੌੜੀ ਤਿਸ ਮਿਲਿਐ ਸਤਿਗੁਰ ਸੱਜਣੈ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲਿਐ ਸਤਿਗੁਰ ਪ੍ਰੀਤਮੈ ਜਿਨ ਹਉਮੈ ਵਿੱਚੋ ਮਾਰੀ ਸੋ ਸਤਿਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਨਿਤ ਜਪਿਹੋ ਸੰਤੋ ਰਾਮ ਨਾਮ ਭਉ ਜਲ ਬਿਕਤਾਰੀ ਗੁਰਪੂਰੈ ਹਰ ਉਪਦੇਸਿਆ ਗੁਰ ਵਿਟਿਹੜੋ ਹੋ ਸਦਵਾਰੀ ਨਿਤ ਜਪਿਹੋ ਸੰਤੋ ਰਾਮ ਨਾਮ ਭਉ ਜਲ ਬਿਕਤਾਰੀ ਗੁਰਪੂਰੈ ਹਰ ਉਪਦੇਸਿਆ ਗੁਰ ਵਿਟੜਿਹੋ ਹੋ ਸਦਵਾਰੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਹੀ ਤੱਕ ਨ ਚੱਲੈ ਨਾਲ ਕਿਵਸ ਚਿਆਰਾ ਹੋਈ ਹੈ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮ ਇਸਦਾ ਭਵਾਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੁਮਾ ਕਹਿ ਨਾ ਕੋਏ ਗਾਵੈ ਕੋ ਤਾੜ ਹੋਵੈ ਕਿਸੈ ਤਾੜ ਗਾਵੈ ਕੋ ਦਾਤ ਜਾੜਾ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਪ੍ਰਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੀਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸੱਚ ਨਾਇ ਭਾਖੇ ਆ ਭਾਉ ਪਾਰ ਆਖਿਆ ਹੈ ਮੰਗਾ ਹੈ ਦੇਹ ਦੇਹ ਦਾਤ ਕਰੀ ਦਾਤਾਰੂ ਫੇਰ ਕੇ ਅੱਗੇ ਰੱਖੀ ਅੱਜ ਤਿਸਾ ਦਰਬਾਰ ਮਾਂ ਹੋ ਕੇ ਬੋਲਣ ਬੋਲੀਏ ਅੱਜ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਇਹ ਵੈ ਜਾੜੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰੀਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਸਣਾ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਪਾਣੀ ਕੇ ਨਹਾਈ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਯਾਰ ਜਾਂ ਹੋਰ ਦੇ ਸੋਹਣੀ ਹੋਏ ਨਵਾਂ ਖੰਡਾ ਵਿੱਚ ਜਾੜੀਆਂ ਨਾਲ ਚੱਲਾ ਸਭ ਕੋਏ ਚੰਗਾ ਨਾਉਰ ਖਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਤ ਨਾ ਆਵੀ ਤਾਂ ਬਾਤ ਨਾ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਜਾਈ ਜੇ ਤਿਸ ਗੁਣ ਕੋਇ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਿਨ ਸਕਾ ਕਾਲ ਨਾਨਕ ਭਗਤਾ ਸਦਾ ਵਿਕਾਸ ਸੁੜਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦਉ ਸੁਣਿਆ ਮੁਕਸਾ ਲਾਹਣ ਬੰਧ ਸੁਣਿਆ ਜੋਗ ਜੁਗਰ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅਠ ਸੜਕਾਸ਼ ਨਾਨ ਸੁਣਿਆ ਪੜ ਪੜ ਪਾਵਹਿ ਬਾਣ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾਂ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹੁ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਲਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ
ऐसा नाम निरंजन होए जी को मन जाने मन कोय मन्ना सुरत होए मन बुद्ध हो मन्ना सकल भवन की सुध हो मन्ना मोहे चोटा न खाए मन्ना जब का साथ न जाए ऐसा नाम निरंजन होए जी को मन जाने मन कोय मन्ना मार्ग ठाक न पाए मन्ना पथ प्रगट जाए मन्ना मग्न तुल्ला पंथ मन्ना धर्म सेती संबंध ऐसा नाम निरंजन होए जी को मन जाने मन कोय मन्ना पावह मुख द्वार मन्ना परवार साध हर मन्ना तरह तारे गुरसिख मन्ना नानक पावह न भिख ऐसा नाम निरंजन होए जी को मन जाने मन कोई पंच प्रवान पंच प्रधान पंचे पावह दुर्गह मान पंचे सो है दर राजान पंचा का गुर एक ध्यान जी को कह कर विचारू करते का करना नाहि सुमारू धौल धर्म दया का पूत संतोख था प्रख्या जिन सूत ਜੇ ਕੋ ਬੁੱਝੈ ਹੋਵੈ ਸਚਿਆਰ ਧਬਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸੇ ਭਾਰ ਤਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਭ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਦਾਤ ਜਾਣਾ ਕਮਲ ਕੂਤ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪੜ ਸੰਖ ਜੋਗ ਮਨ ਰਹਿ ਦਾਸ ਸੰਖ ਭਗਤ ਗੁਣ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰ ਸੰਖ ਸੂਰ ਮੋਹ ਭਕਸਾਰ ਸੰਖ ਮੋਲ ਲਾਇ ਤਾਰੂ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਾਲਬੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਅਰ ਕੂੜੇ ਫਰਾਹੇ ਸੰਖ ਮਲੇਸ਼ ਮਲ ਪਖਾਹੇ ਸੰਖ ਨਿੰਦਕ ਸਿਰ ਕਹਿ ਭਾਰੂ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਨਾਭ ਅਸੰਖ ਥਾਭ ਅਗਮ ਅਗਮ ਸੰਖ ਲੋ ਸੰਕਾਹ ਹਸਿ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਬਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਪਰਮਾਹੇ ਤਿਵ ਤੇ ਪਾਏ ਜੇਤਾ ਕੀਤਾ ਤੇਤਾ ਨਾਓ ਵਿਨਾਵੈ ਨਾਹੀ ਕੋ ਥਾਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਧਨ ਦੇਹ ਪਾਣੀ ਧੋਤੈ ਉੱਤਰ ਸੋਖੇ ਹੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਅਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਪੀ ਬੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਪ ਹੋ ਜਾਓ ਤੀਰ ਤਪ ਦਇਆ ਦਾਦਾ ਨੂੰ ਜੇ ਕੋ ਪਾਵੈ ਤਿਲਕਾ ਮਾੜ ਸੁੜਿਆ ਮਨਿਆ ਮਨ ਕੀਤਾ ਭਾਓ ਅੰਤਰਗੜ ਤੀਰਥ ਮਲ ਨਹਾਓ ਸਭ ਗੁਣ ਤੇਰੀ ਮੈਂ ਨਾਹੀ ਕੋਈ ਗੁਣ ਗੁਣ ਕੀਤੇ ਭਗਤਨ ਹੋਏ ਸਵਾਸਤਾਤ ਬਾਣੀ ਬ੍ਰਹਮਾਉ ਸਤ ਸੁਹਣ ਤਦਾ ਮਨ ਚਾਓ ਕਵਣ ਸੋਵੇ ਲਾ ਵਕਤ ਕਵਣ ਕਵਣ ਥਿਤ ਕਵਣ ਵਾਰੂ ਕਵਣ ਸੈਰੂਤੀ ਮਾਹੁ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੀ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਬਾਹੁ ਨਾ ਕੋਈ ਜਾ ਕਰਤਾ ਸਿਰ ਟੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਖਾ ਕਿਵਸਾ ਲਾਹੀ ਕਿ ਵਰਨੀ ਕਿਉਂ ਜਾਣਾ ਕਿਵ ਕਰਿਆ ਖਾ ਕਿਵਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਰ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸੋੜ ਕੋੜ ਭਾਲਤ ਕੇ ਵੇਦ ਕਹਿਣ ਕਬਾਤ ਸਾਹਸ ਅਠਾਰਾਂ ਕਹਿਣ ਤੇ ਵਾਸਲੂ ਅਗਧਾਤ ਲੇਖਾ ਹੋ ਤਲਿਖਿਆ ਲੇਖਾ ਹੋ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣ ਆਇਆ ਸਾਲਾਹੀ ਸਾਲਾਹੇ ਤੀ ਸੁਰਤ ਪਾਈਆ ਨਦੀਆ ਤੈ ਵਾਹਾ ਪਵਹ ਹੈ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸਿੱਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਸਮਨ ਹੋਣਾ ਵਿਚਰੈ ਅੰਤ ਨਾ ਸਿਪਤੀ ਕਹਿਣ ਅੰਤ ਅੰਤ ਨਾ ਕਰਣਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪਿਆ ਕਿਆ ਮਨ ਮੰਤ ਅੰਤ ਨਾ ਜਾਪਿਆ ਕੀਤਾ ਆਕਾਰ ਅੰਤ ਨਾ ਜਾਪਿਆ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹ
ਤਾ ਕਿ ਅੰਤ ਨ ਪਾਏ ਜਾਹੇ, ਅੰਤ ਨ ਜਾਣੇ ਕੋਈ, ਬਹੁਤ ਕਹੀ ਹੈ ਬਹੁਤ ਵੱਡਾ ਸਾ ਉੱਚਾ ਥਾ, ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਈ, ਤੂੰ ਸੁੱਚੇ ਕੋ ਜਾਣਾ ਸੋਏ, ਜਿਬੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਤਾ ਤਤਲ ਨ ਤਮਾਏ, ਕਿਤੇ ਮੰਗਾ ਜੋਤ ਅਪਾਰ, ਕਿਤੇ ਅਗਣਤ ਨਹੀਂ ਵਿਚਾਰੂ, ਕਿਤੇ ਖਪ ਟੁੱਟਾ ਹੋਵੇ ਕਾਰ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੇ ਖਾਹੇ, ਕਿਤੇ ਅਦੁੱਖ ਭੁਗਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰੂ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣਾ ਜਿਤੀਆ ਮੋਹ ਖਾਏ, ਆਪੇ ਜਾਣਾ ਆਪੇ ਦੇ ਆਖਿਆ ਹੈ, ਸੇ ਪੇ ਕੇ ਜਿਸ ਨੂੰ ਬਖਸੇ, ਸਿਫਤ ਸਾਲਾ ਹਰ ਨਾਨਕ ਪਾਤਸ਼ਾਹੀ ਪਾਤਸ਼ਾਹ, ਮੁਲ ਗੁਣ ਮੁਲ ਵਾਪਾਰ, ਮੁਲ ਵਾਪਾਰੀ ਮੁਲ ਭੰਡਾਰ, ਮੁਲ ਅਵਹ ਮੁਲਾ ਜਾਹੇ, ਮੁਲ ਭਾਏ ਮੁਲਾ ਸਮਾਹੇ, ਮੁਲ ਧਰਮ ਮੁਲ ਦੀਬਾਣ, ਮੁਲ ਤਲ ਮੁਲ ਪਰਵਾਣ, ਮੁਲ ਬਖਸੀ ਸਮਰਣੀ ਸਾਣ, ਮੁਲ ਕਰ ਮਲ ਫਰਮਾਣ, ਮੁਲੋ ਮੁਲੇ ਆਖੇ ਨਾ ਜਾਏ, ਆਖਾ ਕਰਹਿ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰ ਬਖਿਆਣ, ਆਖੇ ਬਰਮੇ ਆਖੇ ਇੰਦੋ, ਆਖੇ ਗੋਪੀ ਤੈ ਗੋਵਿੰਦ, ਆਖੇ ਈਸਰੇ ਆਖੇ ਸਿੱਧੋ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵੇ ਆਖੇ ਦੇਵ, ਆਖੇ ਸਵਰ ਨਰਮੰਜਨ ਸੇਵ ਕੀਤੇ, ਆਖੇ ਆਖਣ ਪਾਹੇ, ਕੀਤੇ ਕਾਹੇ ਕਾਹੇ ਉੱਠੜ ਜਾਹੇ, ਤੇ ਕੀਤੇ ਹੋਰ ਕ੍ਰਹਿਤਾ ਆਖਣ ਸਕਹਿ ਕੇ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਕੋ ਆਖੇ ਬੋਲ ਵਿਗਾੜੂ, ਤਲਖੀਆ ਸਰਗਾ ਵਾਰਾ ਗਵਾਰੂ, ਸੋ ਦਰ ਕੇ ਹਾਸੂ ਕਰਕੇ ਹਾਜਿਤ ਬੈਸਰ ਸੰਭਾਲੇ, ਵਾਜੇ ਨਾਦ ਅਨੇਕਾ ਸੰਖਾ, ਕੀਤੀ ਵਾਵਣ ਹਾਰੀ, ਕੀਤੀ ਰਾਗ ਪਰਿਸ ਕਹਿਨ, ਕੀਤੀ ਗਾਵਣ ਹਾਰੀ, ਗਾਵੈ ਹੈ ਤੁਹੰਦੋ ਪਾਵਣ, ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵੈ ਹੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੀ, ਗਾਵੈ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ, ਗਾਵੈ ਹੈ ਇੰਦ ਅੰਦਾਸ ਬੈਠੀ, ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੀ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੀ, ਗਾਵਨ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ, ਗਾਵੈ ਮੋਹਣੀ ਅਮਨ ਮੋਹਣ ਸੁਰਗਾ ਮਸ ਪਿਆਲੇ, ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ, ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ, ਸਹੀ ਤੁਦਨੋ ਗਾਵੈ ਜੋਤ ਭਾਵਣ ਰੱਤੇ ਤੇਰੇ ਭਗਤ ਰਸਾਲੇ, ਹੋਰ ਕੀਤੀ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਆ ਵਿਚਾਰੇ, ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ, ਹੈ ਪੀਓ ਸੀ ਜਾਨ ਜਾਸੀ ਰਤਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਾ ਕਰਜਣ ਸੀ ਮਾਇਆ ਜਿਨੂੰ ਪਾਈ, ਕਰ ਕਰ ਵੇਖੈ ਕੀਤਾ ਆਪਣਾ ਜਬ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੁੰਡਾ ਸੰਤੋਖ ਸਰਮ ਪਚੋਲੀ ਧਿਆਨ ਕੀ ਕਰਹਿ ਬੇਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਾਗ ਜੀਤ, ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ, ਘੜਕੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਬਰਾ ਸਾਧ ਸੰਜੋਗ ਵਿਜੋਗ ਦੁਇ ਕਾਰ ਚਲਾਬਹਿ ਹੈ ਲਿਖਿਆ ਵਹਿ ਭਾਗ, ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸੋ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ, ਖਲਾਈ ਦੀ ਬਾਣੂ ਜਿਵ ਤਿਸ ਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ, ਉਹ ਵੇਖੈ ਉਹਨਾਂ ਨਦਨ ਆਵੈ ਬਹੁਤਾ ਇਹੋ ਵਿਡਾਰਡ, ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਭੰਡਾਰ, ਜੋ ਕਿਸ ਪਾਇਆ ਸੋ ਇੱਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚਿਕਾਰ, ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲਾ ਖੋਹੇ ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਇਤਰਾਹ ਪਤ ਪਪੜੀਆ ਚੜੀਆ ਹੋਏ ਅਕੇਸ਼, ਸੁਣ ਗੱਲਾਂ ਆ ਕਾਸਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ, ਆਖਣ ਜੋਰ ਚੁੱਪੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋ ਨਾ ਜੁਗਤੀ ਛੁੱਟਾ ਸੰਸਾਰ,
ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਰਾਤੀ ਰੁੱਤੀ ਥਿਤੀ ਵਾਰ, ਪਾਵਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀਅ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰੋ, ਸੱਚਾ ਆਪ ਸੱਚਾ ਦਰਬਾਰੋ, ਤਿੱਥਾ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵਾਨੀ ਚਾਣ, ਕੱਚ ਪਕਾਈ ਉੱਥੇ ਪਾਏ, ਨਾਨਕ ਗਾਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੀਤੇ ਪਾਵਣ ਪਾਣੀ ਵੈਸ਼ੰਤਰ, ਕੀਤੇ ਕਾਲ ਮਹੇਸੋ, ਕੀਤੇ ਬਰਮੇ ਘਾੜ ਘੜੀਆ ਹੈ ਰੂਪ ਰੰਗ ਕੇ ਵੇਸੋ, ਕੀਤੇ ਅਕਰਮ ਭੂਮੀ ਮੇ, ਕੀਤੇ ਕੀਤੇ ਧੂਹ ਉਪਦੇਸੋ, ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ਼, ਕੀਤੇ ਸਿੱਧ ਬੁੱਧਨਾਥ, ਕੀਤੇ ਕੀਤੇ ਦੇਵੀ ਬੇਸੋ, ਕੀਤੇ ਦੇਵਦਾਨ ਮੁਨ, ਕੀਤੇ ਕੀਤੇ ਰਤਨ ਸਮੁੰਦੋ, ਕੀਤੇ ਅਖਾਣੀ, ਕੀਤੇ ਅਬਾਣੀ, ਕੀਤੇ ਪਾਤ ਨਰਿੰਦ, ਕੀਤੀ ਅਸੁਰਤੀ ਸੇਵਕ, ਕੀਤੇ ਨਾਨਕ ਅੰਤ ਨ ਅੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿਥਾ ਨਾਦ ਬਿਨੋਦ ਕੋਡ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿਥਾ ਘਾਲਤ ਘੜੀਐ ਬਹੁਤ ਅਨੂਪ, ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੂਕਾ ਹੈ ਪਿੱਛਾ ਪਛਤਾਏ, ਤਿਥਾ ਘੜੀਐ ਸੁਰਤ ਮਤ ਮਨ ਬੁੱਧ, ਤਿਥਾ ਘੜੀਐ ਸੁਰਸਦਾਂ ਕੀ ਸੁਰਦ, ਕਰਮ ਖੰਡ ਕੀ ਬਾਣੀ ਜੋਰ, ਤਿਥਾ ਹੋਰ ਨਾ ਕੋਈ ਹੋਰ, ਤਿਥਾ ਜੋਧ ਮਹਾਂਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨ ਕਤਨੇ ਜਾਹੇ, ਨਾ ਹੋਏ ਮਰਨ ਠਾਗੇ ਜਾਹੇ, ਜਿਨਕਾ ਰਾਮ ਸਹਿ ਮਨ ਮਾਹੇ, ਤਿੱਥਾ ਭਗਤ ਵਸੈ ਕੇਲੋ, ਕਰਹਿ ਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੀ ਕਹਿਣ ਨਿਹਾਲ, ਤਿੱਥਾ ਖੰਡ ਮੰਡਲ ਬ੍ਰਹਾਂਡ, ਜੀ ਕੋ ਕਥਾ ਹੈ ਤਾਂ ਅੰਤ ਨਾ ਅੰਤ, ਤਿੱਥੈ ਲੋ ਅਲੋ ਅਕਾਰੂ, ਜਿਵ ਜੀ ਹੁਕਮ ਤਵੈ ਤਵਕਾਰੂ, ਵੇਖਾ ਵਿਕਸੈ ਕਰ ਵਿਚਾਰੂ, ਨਾਨਕ ਕਤਨਾ ਕਰੜਾ ਸਾਰੂ, ਜਾਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਾਉ ਖਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲੋ, ਘੜੀਐ ਸਬਦ ਸੱਚੀ ਟਕਸਾਲੋ, ਜਿਨ ਕੋ ਨਦਰ ਕਰਮ ਤਿਨਕਾਰੂ, ਨਾਨਕ ਨਦਰੀ ਨਦਰ ਨਿਹਾਲੋ, ਸਰੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤੋ, ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ, ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ, ਦਸਵੀਂ ਛਪੈ ਛੰਦ ਤੁਹ ਪ੍ਰਸਾਦ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਿਹਨ, ਜਿਹੇ ਰੂਪ ਰੰਗ ਅਰ ਰੇਖ ਭੇਖ, ਕੋ ਕਹਿਣ ਸਕਤ ਕਿਹੇ, ਅਚਲ ਮੂਰਤ ਅਰ ਭਉ ਪ੍ਰਕਾਸ਼, ਅਮਿਤ ਤੋਜ ਕਹੀ ਜਾਈ, ਕੋਟਿੰਦਰ ਇੰਦਰਾਣ ਸਾਹੇ ਸਾਹਣ ਗਣ ਜੈ, ਤ੍ਰਿਭਉਣ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਬਨਾਮ ਕਥਾ ਕਵਨ, ਕਰਮ ਨਾਮ ਵਰਣ ਸਮਤ, ਭੁਜੰਗ ਪ੍ਰਿਆਤ ਸਿਛੰਦ, ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੀ, ਨਮਸਤੰਗ ਪਾਰੇ, ਨਮਸਤੰਗ ਸੁਏਕਾ, ਨਮਸਤੰਗ ਨੇਕਾ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਥਾਪੇ,
නමස්තුං තිරමානි නමස්තුං දානේ නමස්තුං ගාහි නමස්තුං බාහේ නමස්තුං තිරභගේ නමස්තුං සර්ගේ නමස්තුං ප්‍රපෝගේ නමස්තුං සෝජෝගේ නමස්තුං ගරංගේ නමස්තුං පංගේ නමස්තුං ගම්මේ නමස්තස්රමේ නමස්තුං ජලාස්රේ නමස්තුං රාස්රේ නමස්තුං ජාති නමස්තුං පතේ නමස්තුං මජ්බේ නමස්තස්ස බේදේසුං දේසේ නමස්තුං පේසේ නමස්තුං නිර්තමේ නමස්තුං නිර්බාමේ නමෝ සර්බ කාලේ නමෝ සර්බ දයාලේ නමෝ සර්බ රූපේ නමෝ සර්බ කුපේ නමෝ සර්බ කාපේ නමෝ සර්බ තප්පේ නමෝ සර්බ කාලේ නමෝ සර්බ පාලේ නමස්තස් දීබේ නමස්තු පේබේ නමස්තු ජනමේ නමස්තු සුබන්මේ නමෝ සර්බ ගවනේ නමෝ සර්බ පවනේ නමෝ සර්බ රංගේ නමෝ සර්බ පංගේ නමෝ කාල කාලේ නමස්තස් දයාලේ නමස්තු බරණේ නමස්තු මරණේ නමස්තු ජරා නමස්තු කර්තා

ਭੁਜੰਗ ਪ੍ਰਿਆ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੀ ਅਗੰਜਲ ਅਨਾਮੇ ਸਮਸਤਲ ਨਿਵਾਸੀ ਨਿਰਕਾਮੰਗ ਬੇਪੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੋ ਧਰਮੰਗ ਬੇਪੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰਿਮਲ ਕੁਨਿੰਦਾ ਸਮਸਤਲ ਨਿਵਾਸੀ ਅਜਾਇਬ ਬੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰਿਮਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਜਿਉਂ ਪ੍ਰਭੂ ਸਭੁ।

ਸੁਰਾਰਦਨ ਸੁਧ ਸੁਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਇੱਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੁਦਤ ਪਾਉਣ ਕੇ ਗੌਣ ਕੋ ਜਾਤ ਨਵਾਰੇ ਭਾਰੀ ਭਜਾਨ ਕੇ ਭੂਪਲੀ ਬਿਦੋ ਨਿਆਵਤ ਸੀ ਸਨ ਜਾਤ ਵਿਚਾਰੇ ਏਤੇ ਭੈ ਤੋ ਕਾਹ ਭੈ ਭੂਪਤ ਅੰਤ ਕਉ ਨਾਂਗੇ ਹੀ ਪਾਇ ਪਧਾਰੇ ਜੀਤ ਪਰਾਏ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗਨ ਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗ੍ਰਹਿ ਨਹਿ ਜਾਤ ਵਿਚਾਰੇ ਸ੍ਰੀ ਪਾਤਸ਼ਾਹ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮ ਦਾਨੋ ਸੋ ਸੰਜਮ ਨੇਮ ਅਨੇਕ ਸਿੱਖਾਏ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜਬਾਨ ਸੁਬਾਨ ਕੇ ਪੇਖੈ ਪਵਨ ਅਹਾਰ ਜਤੀ ਜਤਾਰੁ ਸਭੈ ਸੁਬਿਚਾਰੁ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹਾ ਦੁਰੰਤ ਦਵਾਸੁ ਸਾਸਨਾ ਦੁਰਜਾਨ ਦਲਾਂਗੇ ਭਾਰੀ ਗਮਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੀ ਮਤੰਗਣ ਮਾਨ ਮਲਾਂਗੇ ਸ੍ਰੀ ਪਾਤਸ਼ਾਹ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਅਪਾਰ ਵੱਡੇ ਬਿਰਿਆਰ ਵਿਚਾਰਾ ਸਾਰ ਕੀ ਧਾਰ ਪਛਈਆ ਤੋਰ ਦੇਸ਼ ਮਿਲਿੰਦ ਮਵਾਸਨ ਮਾਤਿਕ ਜਾਨ ਕੀ ਮਾਨ ਮਲਈਆ ਗਾੜੇ ਗੜਾਨ ਕੀ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇ ਫਨਿੰਦਨ ਸਤਿ ਭੂਤ ਭਗਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾਣ ਜੈ ਧੁਨੋ ਪਾਪਨ ਕੀ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਧਪੋ ਜੌਣ ਤਰਲੋਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸਵੰਬਰ ਸਾਜ ਭਰਾਂਗੇ ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਭਰਾਂਗੇ

ਅੱਗੇ ਉੱਪਰ ਡੋਬ ਗਵਾਇਓ। ਬਾਸਕੀ ਉਹ ਬਿਖਿਆਨ ਸੋ ਬੈਠ ਕੇ ਅਸੇ ਹੀ ਐਸੋ ਸੋ ਬੈਸਮਤਾਇਓ ਸਾਥ ਕਹੋ ਸੁਣ ਲਿਓ ਸਬੈ ਬਿਨ ਤੇਮ ਕੀ ਉਤ ਨਹੀਂ ਪ੍ਰਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ। ਕੋ ਬਤਾਨਕ ਪੂਜਤ ਹੈ ਪਸ ਕੋ ਮਿਰ ਤਾਨਕ ਪੂਜਨ ਧਾਇਓ ਕੂਰ ਕਿਰਿਆ ਉਰ ਜੋ ਸਭ ਹੀ ਜਗ ਸ੍ਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ।

ਆਪ ਹਾਦਾ ਮੋਹ ਬਚਾਵੋ। ਸੁਖੀ ਬਸਾਏ ਮੋਰ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਇੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਾਹ ਪਿਆਸਾ। ਤੁਮ ਹੈ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੀ ਤਾਰੀਐ ਹੈ, ਚੁਣ ਚੁਣ ਸਤਰ ਹਮਾਰੀ ਮਾਰੀਐ ਹੈ। ਆਪ ਹਾਦੈ ਮੁਝੈ ਅਬਰਿਆਈ, ਮਰਨ ਕਾਲ ਕਾ ਤ੍ਰਾਸਨ ਵਰਿਆਈ, ਹੂ ਜੋਸਦਾ ਹਮਾਰੀ ਪੱਛਾ, ਸ੍ਰੀ ਅਸ ਧੋਜੀ ਉਕਰੇ ਹੋ ਰੱਛਾ। ਰਾਖ ਲੇ ਹੋ ਮਹਿ ਰਾਖਣ ਹਾਰੀ, ਸਾਹਿਬ ਸੰਸਾਹਿ ਪਿਆਰੀ, ਦੀਨ ਬੰਦ ਦੁਸਤਨ ਕੇ ਹੰਤਾ, ਤੁਮਹ ਪਰਿਚਾ ਤਰ ਦਾਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾਉ, ਕਾਲ ਪਾਏ ਸਿਵਜੂ ਅਵਤਰਾਉ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾਕੀ ਆਤਮਾਸਾ। ਜਪਣ

ਬੁੱਧਾ ਤੂੰ ਜਛਨ ਉਪਜਾਇਓ। ਆਦਿ ਅੰਤ ਕਈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸੀਕੋ ਹਮਾਰੀ, ਸਕਲ ਪ੍ਰਜਾ ਜਿਨੀ ਆਪ ਸਵਾਰੀ, ਸੇਵਕਨ ਕੋ ਸਾਹਿਬ ਗੁਣ ਸੁਖ ਦੀਓ, ਸਤਰਨ ਕੋ ਪਲ ਮੁਹੰਮਦ ਕੀਓ। ਕਟ ਕਟ ਕੇ ਅੰਤਰ ਕੀ ਜਾਣ ਤੋ, ਭਲੇ ਬੁਰੇ ਕੀ ਪੀਰ ਪਛਾਣ ਤੋ, ਚੀਟੀ ਤੇ ਕੁੰਚਰਿਆ ਸਤੂਲ ਲਾਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣਾ ਏ, ਘੜ ਘੜ ਕੇ ਪੜ ਪੜ ਕੀ ਜਾਣਾ ਏ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰਤਵ ਦੇ ਹੂੰ ਪਾਰਾ। ਜਾਬਿਆ ਕਰ ਕਰ ਤੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪਣੀ ਬੂਝ ਉਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਹਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲਾ ਨਾਦ ਸੰਭੋ, ਤਾਂ ਕਾ ਮੂੜ ਉਚਾਰਦ ਭੇਦਾ, ਜਾ ਕੋ ਭੇਵਨ ਪਾਵਦ ਬੇਦਾ, ਤਾਂ ਕੋ ਕਰ ਪਾਹਨ ਅਨੁਮਾਨਤ, ਮਾਹ ਮੂੜ ਕਥ ਭੇਦ ਨ ਜਾਣਤ, ਮਾਹ ਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬੁੱਧ ਜੀਤੀ, ਬਰਣਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ।

ਕਹੂਪੁਰ ਰਾਜਾ ਹੁੰਦਾ ਠਾਕੋਂ ਸਿਮਟ ਭਵ ਸ਼ੰਕਰ ਕਾਠਾ ਸਿਗਰੀ ਸਿਰਠ ਦਿਖਾਈ ਅਚੰਭ ਭਵ ਆਦਿ ਜੁਗਾਦ ਸਰੂਪ ਸੁਜੰਭ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਘਰੋ ਦੁਰਟ ਜਿੱਤੀ ਉੱਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸ ਧੋਜ ਤਵ ਸਰਣੀ ਭਰੀ ਤਿਨਕੇ ਦੁਰਟ ਦੁਖਤ ਹ ਮਰੀ ਪੁਰਖ ਜਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕ ਨਹਿ ਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਹ ਟਰਾ ਤੁਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾ ਕੇ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਠ ਛਾ ਛਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹਿ ਹੁੰਬਾਰਾ ਜਿਨੜਾ ਨਾਮ ਤਿਹਾਰੂ ਕਾਹਾ ਦਰਦ ਦੁੜ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਰ ਦੇ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਠ ਦੁਖ ਤੇ ਲਿਹੋ ਬਚਾਈ।

ਛੈ ਕਰਤਾ ਸ੍ਰੀ ਅਸਤੁਜ ਜਾ ਭਾਈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਤ ਸਭੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁ ਰਸਨ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜੈ ਅਰਧ ਸਹਿਸ ਪੁਣ ਤੀਨ ਕਹੀ ਜਾਇ ਭਾਦਰ ਸੁਧੀ ਅਸ਼ਟਮੀ ਰਾ ਬਾਰਾ ਤੀਰਸ ਤਦਰਵ ਗ੍ਰੰਥ ਸੁਧਾਰੈ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੰਕ ਤ੍ਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾਡ ਕਹਿ ਗਹਿਓ ਤੁਹਾਰ ਦੁਆਰ ਬਾਹੇ ਗਹਿ ਕੀ ਲਾਜ ਅਸ

ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਤੀ ਮਰਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪ੍ਰੀਆਂ ਸ਼ਬਦ ਗਾਬੜੇ ਆਈਆਂ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰਨਾਲੇ ਹਰਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨ ਹਮਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ।

ਨਹੀਂ ਕਰਦੇ ਰਹਿ। ਸਚਨਾਮ ਮੇਰਾ ਆਧਾਰੋ, ਸਤਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨੋ ਕੀਤਾ ਗੁਰੂ ਭਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀ ਆ। ਪੰਚ ਦੋ ਤੋ ਤਦ ਵਸ ਕੀਤੇ, ਕਾਲ ਕੰਠਕ ਮਾਰਿਆ, ਧੁਰ ਕਰਮ ਪਾਇਆ, ਤੁਰ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਬਾਜ, ਹੋ ਕਿਆ ਕਰੇ ਬੇਚਾਰੀਆ, ਤੁਦ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਮਾਰੀਆ। ਇਸ ਨੂੰ ਹੋਰ ਥਾ ਉਹ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ, ਹੋ ਕਿਆ ਕਰੇ ਬੇਚਾਰੀਆ। ਆਨੰਦ ਆਨੰਦ ਸਭ ਕੋ ਕਹਿ ਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਕਟੇ ਗਿਆਨੰਜਨ ਸਾਰਿਆ, ਅੰਦਰ ਹੁੰਜਨ ਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਨ ਭੂਲੇ ਪ੍ਰਹ ਦਹ ਦਿਸਕ, ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋ ਜਨ ਪਾਵੇ।

ਨੂੰ ਸਭ ਸੌ ਗੁਰੂ ਕੋ ਹੁਕਮ ਮੰਨੇ ਪਾਈਐ ਹੁਕਮ ਮੰਨੇ ਹੋ ਗੁਰੂ ਕੇ ਰਾਂ ਗਾਵੋ ਸਤੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨਨ ਪਾਇਆ ਚਤੁਰਾਈ ਨੂੰ ਪਾਇਆ ਕਿਰਾਏ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗਾਉਣੀ ਪਾਈਆ ਕੁਰਬਾਨ ਕੀਤਾ ਤੇ ਸਭ ਟੋਜਨ ਮਹਮੀਥਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸਤ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚਲੈ ਨਾਹੀਂ ਤੇਰਾ ਨਾਲੇ ਸਾਸ ਤੇਰਾ ਚਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਚਿਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋਂ ਨ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣੇ

ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੁਧ ਪਾਏ, ਇੱਕ ਵੇਖ ਪਰਸਨ ਆਇਆ।

ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਹਾਂ ਕੇਰੀ ਬਿਖ ਮਾਰਗ ਚਰਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪਤ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਉ ਤੂੰ ਚਲਾਹੇ ਤਿਵ ਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵ ਚਲਾ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵ ਚਲਾਵੇ ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਹੋ ਤਿਨਕਾ ਮਨ ਮਸਿਆ ਦਿਨ ਧੁਰਹੋ ਲਿਖਿਆ ਆਇਆ ਇੱਕ ਫਿਰਾ ਕਨੇਰੇ ਕਰਹਿ ਗੱਲਾਂ ਗਲੀ ਕਿਰਨ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟਾਮ ਸਾਹਿਤ ਜੋ ਪਵਿੱਤ ਸੰਗਤ ਸਬਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਾਜਨਾ ਉਪਜਾਏ ਮਿਣਸਾ ਜਾ ਸਹਸਾ ਨਾ ਜਾਏ ਨਾ ਜਾਏ ਸਹਸਾ ਕਤਾਏ ਸੰਜਮ ਰਹਿ ਕਰਮ ਕਮਾਏ ਸਹਸਾ ਜੀਓ ਮਿਲੇਣ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਚੌਰਾ ਹੋ ਤਿਤਲਾਏ ਕਹਿ ਨਾਨਕ ਗੁਰਪ੍ਰਸਾਦੀ ਸਾਜ ਬਜਾਏ ਸਾਸਾ ਇਬਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਵੈ ਹਾਰਿਆ

ਇਤਨੀ ਜਨਮ ਜੂ ਮੈਂ ਹਾਰਿਆ। ਜੀਹੋ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਈ ਪਹੁੰਚਾ ਨਾਹੀ ਮਨਸਾ ਸੱਸ ਮਾਣੀ। ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਰੈ ਸਦਾ ਰਹਿ ਹੈ ਗੁਰੂ ਨਾਲੀ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰੂ ਨਾਲੀ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨੇ ਅਵਰਣ ਜਾਣ ਕੋਏ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਾ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬੱਬੇ ਕੀ ਆ ਜਾਏ ਅਨੇਕ ਜੂਨੀ ਭਰਮਾਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋ ਵੈ ਹਿਰਦਾ ਤਨਸ ਮਾਣੀ ਪੀਬਹੁ ਅੰਮ੍ਰਿਤ ਸਦਾ ਰਹੋ ਰੰਗ ਹਰ ਰੰਗ ਜਪਿਓ ਸਾਰੰਗ ਪਾਣੀ।

ਹੰਸਾਰੀ ਹੈ, ਮਨੁ ਕੈ ਹੰਸਾਰੀ ਹੈ, ਇਹ ਵਰਦਾਤਾ ਮਾਤਾ ਕੇ ਉਦਰ ਮਹਿ ਸੋ ਕਿਉਂ ਮਨੁ ਹੰਸਾਰੀ ਹੈ, ਮਨੁ ਕੈ ਹੰਸਾਰੀ ਹੈ, ਇਹ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਪਾਣੀ, ਜਪਿਓ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਰਸਨਾ ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਾ ਹਰ ਲਾਇਆ ਮਾਇਆ ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਮ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੀਰਾ ਜਿਤ ਜੜੋ ਹੀਰਾ ਜਿਤ ਜੜਾਓ, ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਇਆ ਵਿਖਿਆ ਗੁਰਮੁਖ ਬੁਝਾਏ, ਤੋੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਮਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰਣ ਜਾਣੀ, ਤਤੈ ਸਾਰਣ ਜਾਣੀ ਗੁਰੂ ਬਾਜੋ ਤਤੈ ਸਾਰਣ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾ ਜਿਸਨੂੰ ਅੰਨ ਦਿਨ ਹਰ ਲਾਗਿਆ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਨ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੁ ਹੰਸਾਰੀ ਹੈ, ਮਨੁ ਕਿਉਂ ਹੰਸਾਰੀ ਹੈ, ਇਹ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ ਗੁਰਮੁਖ ਦਾ ਸੰਭਾਲੀ ਹੈ, ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੁ ਹੰਸਾਰੀ ਹੈ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆਂ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ।

ਇਤਨੀ ਵਿੱਚੇ ਮਾਇਆ ਪਾਇਆ। ਅਰੇ ਆਪ ਮੁਲਕ ਹੈ ਮੁਲ ਨ ਪਾਇਆ ਜਾਈ, ਮੁਲ ਨ ਪਾਇਆ ਜਾਏ ਕਿ ਸਭ ਟੋਹ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਰਸੋਂ ਪੀਆ।

ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਥਾਂ ਚਲਤ ਹੋ ਬਾ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ

ਭਜਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮਹਿ ਜੋ ਧਰੀ, ਹਰ ਬਿਨੇ ਹਰ ਨਾ ਦੇਖੋ ਕੋਈ, ਹਰ ਬਿਨੇ ਹਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ।

ਕਹਿ ਨਾਨਕੇ ਨੇਤਰ ਅੰਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣ ਨੈ ਨੂੰ ਪਠਾਏ ਸੱਚ ਸੁਣਨ ਨੂੰ ਪਠਾਏ ਸ੍ਰੀ ਲਾਏ ਸੁਣੋ ਸਤਬਾਣੀ ਜਿਸ ਸੁਣੀ ਮੰਤਨ ਹਰਿਆ ਹੋਵਾ ਰਸਨ ਰਸ ਬਾਣੀ ਸੱਚ ਲੱਖ ਵਡਾਣੀ ਤਾਂ ਕੀਕਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੋ ਸੱਚ ਸੁਣਨਾ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਉਹਨਾਂ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ

ਰਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ, ਸਾਚਾ ਘਰ ਗਾਵ ਹੋ, ਗਾਵੋ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸਾ ਧਿਆਵੇ ਹੈ। ਸੱਚੋ ਧਿਆਵੈ ਜਾਤ ਭਾਵੈ, ਗੁਰਮੁਖ ਜਿਨਾ ਬੁੱਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ ਹੈ। ਕਹਿ ਨਾਨਕ ਸੱਚ ਸੋਹਿਲਾ।

ਔੜ ਸਤਿਗੁਰੂ ਵੱਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਜੰਦਿਆ ਇਹਨੇ ਨੇਤਰ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸਿਉਣ ਜਾ ਰਿਹਾ।

ਸਿਮਰ ਰੁਖਸੇ ਰਾਇ ਰਾ ਅਤ ਦੀਰਗਤ ਮੁੱਚ ਓਏ ਜੇ ਅਭਿਆਸ ਕਰ ਜੈਨ ਰਸ ਕਿਤ ਫਲ ਫਿੱਕੇ ਫੁਲ ਬਕ।

0: ਨਾਇ ਬੈ ਚੌਕੇ ਪਾਇਆ ਸਿਖਾ ਕਰਨ ਚੜਾਈਆਂ ਗੁਰ ਬ੍ਰਹਮਣ ਥਿਆ ਉਹ ਮੂਆ ਉਹ ਚੜ ਪਿਆ ਵੇ ਤੱਕ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾ ਰਹੀਆਂ।

ਵੱਡਾ ਕਰਸਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮੇਲੇ ਤੰਦਰੀ ਆਈਆਂ ਚੰਦ ਸਪਾਣਾ ਤਮਨ ਵਸਾਈਆਂ ਪਰ ਹੁਕਮ ਹੱਥ ਧਰ

0: ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ,
1: ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਪਿਆਰੇ ਸਾਧ ਸੰਗਤ ਜੀ ਕੀਰਤਨ ਕਰਦੇ ਹਾਂ, ਜਿੱਥੇ ਪਾਸੋਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ, ਲੜੀਵਾਰ ਵਿਚਾਰ ਸਤਿਕਾਰ ਯੋਗ ਗਿਆਨ ਜੀ ਹੋਰ ਪਾਸਾ ਵਿਸਰਨ ਕਰੋ। ਜਿੰਨੇ ਵੀ ਸਤਸੰਗ ਜੀ ਗੁਰਬਾਣੀ ਗੁਰਸ਼ਬਦ ਨਾਲ ਜੁੜ ਬੈਠੇ ਹੋ, ਪਿਆਰ ਸਾਹਿਤ ਗੁਰੂ ਪਤੇ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਜਿਉਂ ਪਾਵੈ ਤਿਉਂ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ ਹਮ ਭੂਲ ਵਿਗਾੜ ਦਿਨ ਸਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ।

ਗੁਰਬਾਣੀ ਕਹੈ ਸੇਵਕ ਜਨ ਮੰਨੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਜੋ ਪਾਵਨ ਉਪਦੇਸ਼ ਲੜੀਵਾਰ ਕਥਾ 893 ਅੰਗ ਤੇ ਪਹੁੰਚੀ ਹੈ। ਰਾਮਕਲੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੁੰਦਰ ਉਪਦੇਸ਼ ਆਪਣੇ ਵੱਲੋਂ ਮਹਾਰਾਜ ਉੱਤਮ ਬਖਤੇ ਹੋ ਕਰਕੇ ਬਖਸ਼ਿਸ਼ ਕਰ ਰਹੇ। ਵਾਹਿਗੁਰੂ ਦਾ ਨਾਮ ਹੀ ਸਾਰੇ ਰੋਗਾਂ ਦੀ ਦਾਰੂ ਹੈ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸਰੀਰ ਦੇ ਰੋਗਾਂ ਵਾਸਤੇ ਬਹੁਤ ਕੁਝ ਮਨੁੱਖ ਨੇ ਕੀਤਾ ਹੈ, ਖੋਜਿਆ ਹੈ, ਬਹੁਤ ਵੱਡੇ ਵੱਡੇ ਮੈਡੀਕਲ ਸੈਂਟਰ ਨੇ ਬਿਮਾਰੀਆਂ ਦਾ, ਸਰੀਰਕ ਉਪਾਧੀਆਂ ਦਾ, ਬਿਮਾਰੀਆਂ ਦਾ, ਵਿਆਧੀਆਂ ਦਾ ਹੱਲ ਕੀਤਾ ਹੈ, ਰੋਗਾਂ ਦਾ ਇਲਾਜ ਲੱਭਿਆ ਹੈ। ਲੇਕਿਨ ਮਾਨਸਿਕ ਰੋਗ ਜਿਹੜੇ ਨੇ ਮਨੁੱਖ ਦੇ ਮਨ ਨੂੰ ਲੱਗੇ ਹੋਏ, ਇਹਨਾਂ ਦਾ ਰੋਗ, ਇਹਨਾਂ ਰੋਗਾਂ ਦਾ ਦਾਰੂ ਕੋਈ ਕਿਸੇ ਕੋਲ ਨਹੀਂ ਹੈ। ਮਾਨਸਿਕ ਰੋਗਾਂ ਦੇ ਵਿੱਚ ਸੂਖਸ਼ਮ ਸਰੀਰ ਨੂੰ ਹਉਮੈ ਆਦਿਕ ਕਾਮ ਕ੍ਰੋਧ ਲੋਭ ਮੋਹੰਕਾਰ ਨਿੰਦਿਆ ਚੁਗਲੀ ਦੁਐਸ਼ ਦੁਬਦਾ ਚਿੰਤਾ ਦਾ ਰੋਗ, ਇਹ ਰੋਗ ਲੱਗੇ ਹੋਏ ਨੇ, ਜਿਨ੍ਹਾਂ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਸੰਸਾਰ ਰੋਗੀ ਹੈ, ਸਾਰਾ ਹੀ ਸੰਸਾਰ ਰੋਗੀ ਇਹਨਾਂ ਵਿੱਚ, ਕਿ ਔਗਣ ਸਭ ਨੂੰ ਲੱਗੇ ਹੋਏ ਨੇ, ਕੁਣ ਵਾਂਗ ਖਾ ਰਹੇ ਨੇ, ਸਰੀਰਾਂ ਨੂੰ ਵੀ ਨਸ਼ਟ ਕਰ ਰਹੇ ਨੇ, ਹਿਰਦਿਆਂ ਨੂੰ ਵੀ, ਮਨ ਨੂੰ ਵੀ ਅਤੇ ਤਨ ਨੂੰ ਵੀ ਨਸ਼ਟ ਕਰ ਰਹੇ ਨੇ। ਜਿਵੇਂ ਕੁਣ ਲੱਕੜ ਨੂੰ ਖਾਂਦਾ ਹੈ, ਚਿੰਤਾ ਦਾ ਰੋਗ ਤਾਂ ਇਸ ਤਰ੍ਹਾਂ ਦਾ ਹੀ ਹੈ। ਹਉਮੈ ਦਾ ਰੋਗ ਸਾੜਦਾ ਹੈ, ਅੱਗ ਹੈ, ਅਗਨ ਵਾਂਗ। ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਹੀ ਸੰਸਾਰ ਰੋਗੀ ਨਾਮ ਦਾਰੂ ਸੱਚ ਮੈਲ ਲਾਗੈ ਸੱਚ ਬਿਨਾ। ਸੱਚੇ ਵਾਹਿਗੁਰੂ ਦੇ ਨਾਮ ਤੋਂ ਬਿਨਾ, ਨਾਮ ਦੀ ਕਮਾਈ ਤੋਂ ਬਿਨਾ ਇਹ ਮੈਲਾ ਹਰ ਕੇ ਨਾਮ ਬਿਨ ਜੀਓ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੁਖ

ਸ਼ਮ ਸਰੀਰ ਉੱਜਲ ਨਹੀਂ ਹੁੰਦਾ, ਧੋਤਾ ਨਹੀਂ ਜਾਂਦਾ। ਮੈਲਾ ਹਰ ਕੇ ਨਾਮ ਬਿਨ ਜੀਉ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਮੈਲਾ ਜੀਵ ਆਤਮਾ ਕਦੇ ਵੀ ਉੱਜਲ ਨਹੀਂ ਹੁੰਦਾ, ਔਗਣਾਂ ਨਾਲ ਭਰਪੂਰ ਰਹਿੰਦਾ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਵਾਹਿਗੁਰੂ ਦੇ ਨਾਮ ਨੂੰ ਤਿਆਗ ਕੇ ਨਾਮ ਦਾ ਰਸ ਚੱਖਣ ਤੋਂ ਬਿਨਾਂ ਸਾਰੀ ਦੁਨੀਆ ਜਿਹੜੀ ਸ੍ਰਿਸ਼ਟੀ ਡੁੱਬ ਗਈ ਹੈ ਇਹਨਾਂ ਔਗਣਾਂ ਵਿੱਚ, ਇਹਨਾਂ ਰੋਗਾਂ ਵਿੱਚ, ਮਨ ਅਤੇ ਤਨ ਦੇ ਰੋਗਾਂ ਵਿੱਚ। ਸੁਖੀ ਨਾ ਹੋਵਤ ਜੀਉ, ਇਹ ਜੀਵ ਆਤਮਾ ਮਨ ਕਦੇ ਵੀ ਸੁਖੀ ਨਹੀਂ ਹੁੰਦਾ, ਟਿਕਾਅ ਵਿੱਚ ਨਹੀਂ ਆਉਂਦਾ, ਖੇੜੇ ਵਿੱਚ ਨਹੀਂ ਆਉਂਦਾ। ਸੁਖੀ ਨਾ ਹੋਵਤ ਜੀਉ, ਸੰਸਾਰ ਰੋਗੀ ਨਾਮ ਦਾ ਮੈਲ ਲਾਗੈ ਸੱਚ ਬਿਨਾਂ। ਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਜਪਜੀ ਸਾਹਿਬ ਵਿੱਚ ਤਾਂ ਹੀ ਕਿਹਾ ਸੀ, ਭਰੀਐ ਹੱਥ ਪੈਰ ਤਨ ਦੇ, ਭਰ ਜਾਵੇ ਹੱਥ ਪੈਰ ਦੇਹੀ ਮਿੱਟੀ ਨਾਲ, ਘੱਟੇ ਨਾਲ ਲਿਬੜ ਜਾਂਦੀ ਹੈ ਸਫ਼ਰ ਕਰਨ ਦੇ ਵਿੱਚ ਆਮ। ਪਾਣੀ ਧੋਤਾ ਉੱਤਰ ਸੁੱਖੇ, ਪਾਣੀ ਦੇ ਨਾਲ ਧੋਣ ਨਾਲ ਉਹ ਮਿੱਟੀ ਲੱਗੀ ਹੋਈ ਹੱਥਾਂ ਪੈਰਾਂ ਨੂੰ ਸਰੀਰ ਨੂੰ ਉੱਤਰ ਜਾਂਦੀ ਹੈ, ਸਾਫ਼ ਹੋ ਜਾਂਦੀ। ਟੂਟੀ ਥੱਲੇ ਪੈਰ ਕਰ ਲਈਏ, ਹੱਥ ਮੂੰਹ ਧੋ ਲਈਏ, ਸਵੱਛ ਹੋ ਜਾਈਦਾ ਸਰੀਰ। ਪਾਣੀ ਧੋਤਾ ਉੱਤਰ ਸੁੱਖੇ, ਮੋਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ। ਜੇ ਕੱਪੜੇ ਗੰਧ ਮੈਲੇ ਨਾਲ ਭਰੇ ਹੋਣ ਤਾਂ ਫਿਰ ਉਹਨਾਂ ਨੂੰ ਇਕੱਲਾ ਪਾਣੀ ਨਹੀਂ, ਸਾਬਣ ਨਾਲ ਲਾਉਣਾ ਪੈਂਦਾ, ਕੈਮੀਕਲ ਵਰਤਣੇ ਪੈਂਦੇ ਨੇ। ਸਰਫ ਆਦਿਕ ਸਾਬਣ ਦੇ ਸਾਬੂਨ ਲਈਏ ਉਹ ਧੋਏ, ਉਹ ਲਾ ਕੇ ਪਾਣੀ ਪਾ ਅਤੇ ਉਹਨੂੰ ਧੋ ਲਈਦਾ, ਉਹ ਮੈਲ ਫਿਰ ਨਿਕਲ ਜਾਂਦੀ, ਫਿਰ ਵਸਤਰ ਆਪਣੀ ਪਹਿਲੀ ਹਾਲਤ ਵਿੱਚ ਆ ਜਾਂਦਾ, ਸਾਫ਼ ਹੋ ਜਾਂਦਾ। ਇਸੇ ਤਰ੍ਹਾਂ ਕਿਹਾ, ਭਰੀ ਹੈ ਮਤ ਪਾਪਾਂ ਕੈ ਸੰਗ, ਜਿਵੇਂ ਉਹ ਧੋਪਾ ਜਾਂਦਾ ਮੈਲਾ ਹੋਇਆ ਪਲੀਤ ਹੋਇਆ ਵਸਤਰ ਕੱਪੜਾ। ਭਰੀ ਹੈ ਮਤ ਪਾਪਾਂ ਕੈ ਸੰਗ, ਮਤ ਜਿਹੜੀ ਹੈ, ਮਨ ਜਿਹੜਾ ਹੈ, ਮਤ ਹੈ ਉਹ ਪਾਪਾਂ ਨਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਦੁਐਸ਼ ਈਰਖ ਝੂਠ ਝੂਠ ਝੂਠ ਬੋਲਣਾ, ਇਹਨਾਂ ਔਗਣਾਂ ਨਾਲ, ਅੰਸਰੀ ਸੰਪਦਾ ਨਾਲ, ਸ਼ਬਦ ਸਪਰਸ਼ ਰੂਪ ਰਸ ਗੰਧ ਨਾਲ, ਇੰਦਰੀਆਂ ਦੇ ਵਿਸ਼ੇ ਵਿਕਾਰਾਂ ਦੇ ਪ੍ਰਭਾਵ ਹੇਠ ਆ ਕੇ ਇਹ ਮਨ ਮਤ ਜਿਹੜੀ ਭਰੀ ਪਈ ਹੈ, ਕਾਲੀ ਹੋਈ ਪਈ, ਮੈਲੀ ਹੋਈ ਪਈ, ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵੈ ਕੈ ਰੰਗ, ਉਹ ਧੁੱਪਦੀ ਹੈ ਸਾਫ਼ ਹੁੰਦੀ ਹੈ ਨਾਮ ਦੇ ਸਾਬਣ ਨਾਲ, ਨਾਮ ਦੇ ਅਭਿਆਸ ਨਾਲ। ਸਾਬਣ ਨੂੰ ਵਸਤਰ ਦੇ ਉੱਪਰ ਪਾਣੀ ਪਾ ਕੇ ਘਸਾਉਣਾ ਪੈਂਦਾ, ਫਿਰ ਮੈਲ ਅਸਰ, ਮੈਲ 'ਤੇ ਅਸਰ ਪੈਂਦਾ, ਮੈਲ ਵਗ ਪੈਂਦੀ। ਵਾਹਿਗੁਰੂ ਦਾ ਨਾਮ ਸਾਬਣ ਦੀ ਨਿਆਈ, ਪ੍ਰੇਮ ਰੂਪ ਪਾਣੀ ਹੈ, ਪ੍ਰੇਮ ਉਤਸ਼ਾਹ ਪੈਦਾ ਕਰਨਾ ਗੁਰੂ ਵਾਲੇ ਬਣ ਕੇ, ਪਰਪੱਕ ਹੋਣਾ ਨਿਤਨੇਮ ਵਿੱਚ, ਬਾਣੀ ਪੜ੍ਹਨ ਵਿੱਚ ਚਾਹ ਪੈਦਾ ਹੋਣਾ, ਇਹ ਪਾਣੀ ਹੈ ਜੋਤ ਛਾਹ ਹੈ। ਪ੍ਰੇਮ ਨਾਲ ਸਤਸੰਗਤ ਵਿੱਚ ਬੈਠਣਾ ਆਉਣਾ ਹੈ, ਕੀਰਤਨ ਸੁਣਨਾ ਹੈ, ਕਥਾ ਸੁਣਨੀ, ਔਰ ਫਿਰ ਨਾਮ ਦਾ ਅਭਿਆਸ ਰਸਨਾ ਦੁਆਰਾ ਰਸਾ ਰਸਾ ਕੇ ਮਨ ਨੂੰ ਰੋਕ ਕੇ ਬਾਹਰ ਜਾਂਦੇ, ਨਾਮ ਦਾ ਅਭਿਆਸ ਕਰਨਾ ਹੈ, ਸਾਬਣ ਲਾਉਣਾ ਹੈ, ਧੋ ਦਿੰਦਾ ਇਹ ਮੈਲ, ਇਹਨਾਂ ਦਾ ਪ੍ਰਭਾਵ ਧੁੱਪ ਜਾਂਦਾ ਹੈ, ਵਿਸ਼ੇ ਰਸ ਵੀ ਜਿਹੜੇ ਫਿਰ ਜ਼ੋਰ ਨਹੀਂ ਪਾਉਂਦੇ ਹਨ। ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੁੱਪ ਹੈ ਨਾਵੈ ਕੈ ਰੰਗ,
ਨਾਮ ਦੇ ਰੰਗ, ਨਾਮ ਦਾ ਰੰਗ ਜੋ ਚੜ੍ਹ ਜਾਂਦਾ ਮਨ ਨੂੰ, ਫਿਰ ਇਹ ਵਿਸ਼ੇ ਰਸ ਫਿੱਕੇ ਪੈ ਜਾਂਦੇ ਨੇ, ਉਹ ਧੁੱਪ ਜਾਂਦੇ ਨੇ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਵੱਡੇ ਤੋਂ ਵੱਡੇ ਹਉਮੈ ਆਦਿਕ ਰੋਗ, ਅਫਸੋਸ, ਸੋਗ ਵਾਹਿਗੁਰੂ ਦੇ ਨਾਮ ਦੁਆਰਾ ਕੱਟੇ ਜਾਂਦੇ ਨੇ, ਲੱਥ ਜਾਂਦੇ ਨੇ। ਇਹ ਪਾਵਨ ਸ਼ਬਦ ਵਿੱਚ ਨਹੀਂ ਤੇ ਅਨਕ ਜਲਾ ਜੇ ਧੋਵੈ ਦੇਹੀ ਸੁੱਧ ਨ ਹੋਵੈ। ਇਹ ਦੇਹੀ ਨੂੰ ਧੋਣ ਨਾਲ ਮਨ ਸੁੱਧ ਨਹੀਂ ਹੁੰਦਾ। ਵਾਹਿਗੁਰੂ ਦਾ ਨਾਮ ਹੀ ਮਨ ਅਤੇ ਤਨ ਨੂੰ ਪਵਿੱਤਰ ਕਰਦਾ ਹੈ, ਸ਼ੁੱਧ ਕਰ ਦਿੰਦਾ ਹੈ, ਨਿਖਾਰ ਦਿੰਦਾ ਹੈ। ਮਹਾਰਾਜ ਜੀ ਪਹਿਲੀਆਂ ਪੰਕਤੀਆਂ ਵਿੱਚ ਤਾਕੀਦ ਕਰ ਰਹੇ ਨੇ ਅਤੇ ਨਾਮ ਹੀ ਜਪੋ, ਤਾਂ ਕਿ ਹਉਮੈ ਆਦਿਕ ਰੋਗ ਜੋ ਪ੍ਰਬਲ ਨੇ, ਸੋਗ ਚਿੰਤਾ ਆਦਿਕ, ਉਹ ਨਹੀਂ ਹੁੰਦਾ, ਇਹ ਕੱਟੇ ਜਾਂਦੇ ਨੇ। ਇਹੋ ਜਿਹੇ ਮੁਲਕ ਵਿੱਚ ਹੈਰਾਨ ਹੋਈਦਾ ਜਿੱਥੇ ਪੈਸੇ ਦੀ ਕੋਈ ਕਮੀ ਨਹੀਂ ਹੈ, ਪਦਾਰਥਾਂ ਦੀ ਕੋਈ ਕਮੀ ਨਹੀਂ ਹੈ, ਫਿਰ ਵੀ ਸੂਸਾਈਡ ਲੋਕ ਬਹੁਤ ਕਰਦੇ ਨੇ, ਬਹੁਤ ਜ਼ਿਆਦਾ। ਹੋ ਸਕਦਾ ਹੋਵੇ ਦੁਨੀਆਂ ਵਿੱਚ ਸਾਰੇ ਮੁਲਕਾਂ ਤੋਂ ਵੱਧ ਇੱਥੇ ਹੀ ਕਰਦੇ ਹੋ। ਚਿੰਤਾ ਰੋਗ ਆ, ਅੰਦਰ ਚਿੰਤਾ ਦਾ ਰੋਗ ਆ। ਇਹ ਚਿੰਤਾ ਨੂੰ ਸਦਾ ਲਈ ਮਿਟਾ ਦੇਈਏ, ਆਤਮ ਹੱਤਿਆ ਕਰ ਲੈਂਦਾ ਜੀਵ ਚਿੰਤਾ ਤੋਂ ਨਿਕਲਣ ਵਾਸਤੇ। ਹਰ ਰੋਜ਼ ਦੀ ਚਿੰਤਾ ਵਿੱਚ ਜਿਉਣ ਨਾਲੋਂ ਤਾਂ ਮਰੇ ਚੰਗੇ, ਆਤਮ ਘਾਤੀ ਹੋ ਰਹੇ ਨੇ ਜੀ। ਸਭ ਤੋਂ ਵੱਡਾ ਰੋਗ ਹੈ, ਇੱਕ ਇਹਦਾ ਦਾਰੂ ਨਾਮ ਹੈ, ਸਿਮਰਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਰਾਮ ਕਲੀ ਮਹੱਲਾ ਪੰਜਵਾ, ਰਹਿਣ ਦਿਨ ਸੋ ਜਪੋ ਹਰ ਨਾਉ। ਰਹਿਣ ਦਿਨ ਸਰੈਣ ਰਾਤ, ਦਿਨ ਸ ਦਿਨ ਦਿਨੇ, ਜਦੋਂ ਦਿਨ ਆਵੇ ਉਦੋਂ ਵੀ ਜਪੋ ਹਰ ਨਾਉ। ਜਪੋ ਹੈ ਗੁਰਸਿੱਖੋ ਹਰੀ ਵਾਹਿਗੁਰੂ ਦਾ ਨਾਮ, ਨਾਮ ਦਾ ਜਾਪ ਕਰੋ ਰਸਨਾ ਤੋਂ, ਜ਼ੁਬਾਨ ਤੋਂ ਜਪੋ, ਉਚਾਰਨ ਕਰੋ ਮੂਲ ਮੰਤਰ, ਉਚਾਰਨ ਕਰੋ ਵਾਹਿਗੁਰੂ ਸਤਨਾਮ ਵਾਹਿਗੁਰੂ। ਜਪੋ ਦਿਨੇ ਵੀ ਰਾਤ ਨੂੰ ਵੀ, ਅਵੇਸਲੇ ਨਾ ਹੋਵੋ ਦਿਨੇ ਰਾਤ। ਇਹੀ ਅਰਦਾਸ ਆਪ ਜੀ ਨੇ ਕੀਤੀ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਦਿਨੇ ਰਾਤ ਤੁਹਾਡੇ ਗੁਣ ਗਾਉਂਦੇ ਰਹੀਏ, ਇਹੀ ਚਾਹ ਹੈ ਸਾਡੇ ਮਨ ਵਿੱਚ ਸੱਚੇ ਪਾਤਸ਼ਾਹ ਗਰੀਬ ਨਿਵਾਜ, ਇਹੀ ਚਾਹ ਹੈ। ਰਹਿਣ ਦਿਨ ਸਜਪੋ ਹਰ ਨਾਉ, ਹੈ ਗੁਰਸਿੱਖੋ ਦਿਨੇ ਰਾਤ ਨਾਮ ਜਪੋ। ਕਿਉਂ ਕਹਿ ਰਹੇ ਨੇ ਦਿਨੇ ਰਾਤ ਨਾਮ ਜਪਣ ਵਾਸਤੇ? ਔਗੁਣ ਇੰਨੇ ਪ੍ਰਬਲ ਨੇ, ਭਰਪੂਰ ਨੇ, ਹਰ ਵਕਤ ਆਪਣਾ ਅਸਰ ਪਾਉਂਦੇ ਨੇ, ਰਾਤ ਹੋਵੇ ਦਿਨ ਹੋਵੇ। ਕਲਯੁਗ ਦਾ ਪ੍ਰਭਾਵ ਹਰ ਵੇਲੇ ਪੈਂਦਾ ਹੈ। ਜਿੱਥੇ ਸ਼੍ਰੋਮਣੀ ਹੈ ਨਾਮ ਜਪਣ ਵਾਲਿਆਂ ਵਾਸਤੇ, ਉੱਥੇ ਭਿਆਨਕ ਹੈ ਨਾਮ ਨਾਲੋਂ ਟੁੱਟਿਆਂ ਲਈ। ਜਿਹੜੇ ਨਾਮ ਨਾਲੋਂ ਟੁੱਟੀਆਂ ਹੋਈਆਂ ਨੇ ਰੂਹਾਂ, ਉਹਨਾਂ ਵਾਸਤੇ ਭਿਆਨਕ ਹੈ। ਤਾਂ ਹੀ ਕਿਹਾ ਸੀ ਕਿ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਆ ਤੁਧ ਭਗਵੰਤਾ। ਆਪ ਜੀ ਦੇ ਪਾਵਨ ਬਚਨ ਨੇ, ਇੱਕ ਘੜੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਮਿਲਦੇ, ਇਸ ਕਲਯੁਗ ਦਾ ਪ੍ਰਭਾਵ ਪੈਂਦਾ ਤੁਹਾਡੇ ਕੋਲ ਰਹਿੰਦਿਆਂ ਹੋਇਆਂ। ਘੜੀ ਪਾਸੇ ਹੁੰਦੇ ਸੀ, 24 ਮਿੰਟ ਦੀ ਹੁੰਦੀ ਹੈ, ਤਾਂ ਮਨ ਨੂੰ ਤੌਖਲਾ ਹੁੰਦਾ ਸੀ, ਸ਼ਾਂਤੀ ਭੰਗ ਹੁੰਦੀ ਸੀ। ਹੁਣ ਮਹਾਰਾਜ ਏਡਾ ਵਿਛੋੜਾ ਦੇ ਦਿੱਤਾ, ਆਪ ਜੀ ਨੇ ਬੁਲਾ ਹੀ ਨਹੀਂ ਰਹੇ, ਲਾਹੌਰ ਭੇਜ। ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੈ ਤੁਤ ਭਗਵੰਤਾ।
ਕਦੋਂ ਮਿਲਾਂਗੇ ਸੱਚੇ ਪਾਤਸ਼ਾਹ? ਕਲਯੁਗ ਦਾ ਪ੍ਰਭਾਵ ਹੈ, ਕਾਫੂਸ ਨਦੀਨ ਜਿੰਨਾ ਹੈ ਜ਼ਮੀਨ ਦੇ ਵਿੱਚ, ਜੇ ਵਿਹਲੀ ਪਈ ਜ਼ਮੀਨ ਆ ਉਹਨੂੰ ਨਾ ਵਾਹੀਏ, ਨਾ ਉਹਦੇ ਵਿੱਚ ਸਵਾਰੀਏ, ਧਿਆਨ ਦੇਈਏ, ਤਾਂ ਫਿਰ ਬਹੁਤ ਸਾਰਾ ਘਾਹ ਹੋ ਜਾਂਦਾ, ਨਦੀਨ ਹੋ ਜਾਂਦਾ, ਤਰ੍ਹਾਂ ਤਰ੍ਹਾਂ ਦਾ ਹਾਲਤ ਵਿਗੜ ਜਾਂਦੀ ਹੈ। ਹਿਰਦੇ ਰੂਪੀ ਜ਼ਮੀਨ ਦੀ ਵੀ ਹਾਲਤ ਐਸੀ ਹੈ, ਵਾਹਿਗੁਰੂ ਦਾ ਚਿੰਤਨ ਨਹੀਂ, ਨਾਮ ਨਹੀਂ, ਵੇਸਲਾ ਹੋਇਆ ਨਹੀਂ, ਅਤੇ ਔਗਣਾ ਰੂਪੀ ਘਾਹ ਪੈਦਾ ਹੋਇਆ ਨਹੀਂ। ਉਸੇ ਵੇਲੇ ਔਗਣਾ ਰੂਪੀ ਘਾਹ ਪੈਦਾ ਹੋ ਜਾਂਦਾ, ਵਿਕਾਰਾਂ ਰੂਪੀ ਨਦੀਨ ਪੈਦਾ ਹੋ ਜਾਂਦੇ ਨੇ ਇਹਦੇ ਵਿੱਚ। ਰਹਿਣ ਦਿਨ ਸ ਜਪੋ ਹਰ ਨਾਉ, ਤਾਂ ਹੀ ਮਹਾਰਾਜ ਕਰੇ, ਵੇਸਲੇ ਨਹੀਂ ਹੋਣਾ। ਦਿਨੇ ਰਾਹ ਜੇ ਪਰਮਾਨੰਦ ਨੂੰ ਪਾਉਣਾ ਹੈ, ਬ੍ਰਹਮ ਗਿਆਨ ਨੂੰ ਪਾਉਣਾ ਹੈ, ਤਾਂ ਫਿਰ ਦਿਨੇ ਰਾਤ ਵਾਹਿਗੁਰੂ ਦੇ ਨਾਮ ਨੂੰ ਆਰਾਧਨ ਕਰਨਾ ਪਵੇਗਾ, ਫਿਰ ਤਨ ਮਨ ਧਨ ਉੱਜਲ ਬਣਾਉਣਾ ਪਵੇਗਾ, ਤਨ ਅਤੇ ਮਨ ਨੂੰ ਸਵਾਰਨਾ ਪਵੇਗਾ। ਕਿਆਰੇ ਦੀ ਨਿਆਈ, ਖੇਤੀ ਦੀ ਨਿਆਈ, ਮਨ ਤਨ ਨਿਰਮਲ ਕਰਤ ਕਿਆਰੋ, ਇਹੋ ਸਿੰਚੈ ਸੁਧਾ ਸੰਜੋ। ਫਿਰ ਇਹ ਮਨ ਅਤੇ ਤਨ ਹਿਰਦੇ ਕਿਆਰੇ ਨੂੰ ਸਵਾਰਨਾ ਪਵੇਗਾ, ਤਾਂ ਹੀ ਸਵਰੇਗਾ ਜੇ ਦਿਨੇ ਰਾਤ ਆਰਾਧਨ ਹੋਵੇਗਾ। ਰਹਿਣ ਦਿਨ ਸਜਪੋ ਹਰ ਨਾਉ, ਦਿਨੇ ਰਾਤ ਉਹ ਹਰੀ ਵਾਹਿਗੁਰੂ ਦਾ ਨਾਮ ਜਪੋ, ਆਰਾਧਨ ਕਰੋ, ਕਦੇ ਮੂਲ ਮੰਤਰ, ਕਦੇ ਗੁਰਮੰਤਰ, ਕਦੇ ਜਪਜੀ ਸਾਹਿਬ ਦੇ ਪਾਠ। ਗੁਰਮੁਖਾਂ ਦਾ ਇਹੀ ਕਾਰ ਹੁੰਦੀ ਹੈ, ਗੁਰਮੁਖੇ ਹੀ ਕਰਦੇ ਨੇ। ਆਗਹਿ ਦਰਗਹਿ ਪਾਵੈ ਥਾਉ, ਹੋਵੇਗਾ ਕਿ ਇੱਥੇ ਤਾਂ ਸਨਮਾਨ ਮਿਲੇਗਾ ਹੀ, ਇੱਥੇ ਤਾਂ ਸਤਿਕਾਰ ਮਿਲੇਗਾ ਹੀ। ਆਗਹਿ ਦਰਗਹਿ ਪਾਵੋ ਥਾਉ, ਅੱਗੇ ਦਰਗਾਹ ਵਿੱਚ ਵੀ ਜਦੋਂ ਜਾਓਗੇ, ਸੂਖਸ਼ਮ ਸਰੀਰ, ਪਵਿੱਤਰ ਹੋਇਆ ਸਰੀਰ, ਨਿਹਾਲ ਹੋਇਆ ਸਰੀਰ ਮਾਨ ਪਾਵੇਗਾ, ਉੱਥੇ ਵੀ ਜੈ ਜੈਕਾਰ ਹੋਵੇਗੀ। ਆਗਹਿ ਦਰਗਹਿ ਪਾਵੋ ਥਾਓ, ਸੱਚਖੰਡ ਦੇ ਵਾਸੀ ਹੋ ਜਾਓਗੇ, ਗੁਰਪੁਰੀ ਦੇ ਵਾਸੀ ਹੋ ਜਾਓਗੇ, ਥਾਂ ਮਿਲੇਗੀ। ਰੇ ਰੇ ਦਰਗਹਿ ਕਹਿ ਨਾ ਕਉ, ਆਓ ਬੈਠਾ ਦੁਰ ਸੁਭ ਦੇਉ, ਵਾ ਮਹਿਲੀ ਪਾਵੈ ਤੂੰ ਵਾਸਾ, ਜਨਮ ਮਰਨ ਨੇ ਹੋਏ ਨੇ ਵਸ, ਜਿੱਥੇ ਜੰਮਣ ਮਰਨ ਨਹੀਂ ਹੈ, ਦੁੱਖ ਅੰਧੋ ਨਹੀਂ ਹੈ, ਬੈਕੁੰਠ ਦੇ ਵਿੱਚ ਵਾਸਾ ਹੋਵੇਗਾ। ਪਾਵੋ ਥਾਓ, ਦਰਗਾਹ ਦੇ ਵਿੱਚ ਅੱਗੇ ਸਨਮਾਨ ਮਿਲੇਗਾ, ਥਾਂ ਮਿਲੇਗੀ। ਸਦਾ ਆਨੰਦ ਨਾ ਹੋਵੀ ਸੋਗ, ਸਦਾ ਆਨੰਦ ਹੋਵੇਗਾ, ਸਦਾ ਇੱਕ ਰਸ ਆਨੰਦ, ਦੁਆਇਸ਼ ਤੋਂ ਰਹਿਤ ਦੀ ਅਵਸਥਾ, ਜਿੱਥੇ ਖੇੜਾ ਹੀ ਖੇੜਾ ਹੈ, ਖੁਸ਼ੀ ਖੁਸ਼ੀ ਹੈ, ਪ੍ਰਸੰਨਤਾ ਹੀ। ਆਨੰਦ ਦੋ ਦੋ ਦੁਆਇਸ਼, ਈਰਖਾ ਤੋਂ ਰਹਿਤ ਜੋ ਮਨ ਹੈ, ਹਿਰਦਾ ਹੈ। ਸਦਾ ਆਨੰਦ ਨਾ ਹੋਵੀ ਸੋਗ, ਐਸਾ ਇੱਕ ਰਸ ਆਨੰਦ ਹੋਵੇਗਾ, ਨਾ ਹੋਵੀ ਸੋਗ, ਉੱਥੇ ਫਿਰ ਸੋਗ ਨਹੀਂ ਹੋਵੇਗਾ, ਕੋਈ ਅਫਸੋਸ ਨਹੀਂ ਹੋਵੇਗਾ। ਚਿੰਤਾ ਰੋਗ ਗਈ ਹੋ ਪੀੜਾ, ਸਗਲ ਬਿਨਾਸੇ ਦਰਦਾ ਜੀਓ। ਚਿੰਤਾ ਰੋਗ, ਹਉਮੈ ਦੀ ਪੀੜ ਸਾਰੀ ਚਲੀ ਜਾਂਦੀ ਹੈ, ਸਾਰੇ ਦਰਦ ਦੀ ਨਾਸ ਹੋ ਜਾਂਦੇ ਨੇ। ਅਗਿਆਨ ਕਰਕੇ ਜੋ ਜੀਵ ਦੁਖੀ ਹੋਇਆ ਰਹਿੰਦਾ ਹੈ, ਬੰਧਨ ਸਾਰੇ ਕੱਟੇ ਜਾਂਦੇ ਨੇ, ਹੰਗਤਾ ਮਮਤਾ ਦੇ, ਕਰਤਾ ਭੋਗਤਾ ਦੇ, ਜੰਮਣ ਮਰਨ ਦੇ ਸਾਰੇ ਬੰਧਨ ਲੱਥ ਜਾਂਦੇ ਨੇ। ਲੱਖ ਕਰੋੜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਸਾਰੇ ਬੰਧਨ, ਲੱਖਾਂ ਕਰੋੜਾਂ ਬੰਧਨ ਕੱਟੇ ਜਾਂਦੇ ਨੇ,
ਸਦਾ ਆਨੰਦ ਨਾ ਹੋਵੀ ਸੋ ਆਨੰਦੋ ਅੰਧ ਕਣਾਮ ਹੈ ਸੋ ਪ੍ਰਭ ਡੀਠਾ ਰਾਮ। ਚਾਖਿਆੜਾ ਚਾਖਿਆੜਾ ਹਰ ਰਸ ਮੀਠਾ ਰਾਮ, ਜਿਨ੍ਹਾਂ ਨੂੰ ਆ ਜਾਂਦਾ ਹੈ ਮਿੱਠਾ ਨਾਮ ਦਾ ਰਸ ਹੈ, ਘਣਾ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ, ਅਮੁੱਕ ਆਨੰਦ, ਇੱਕ ਰਸ ਰਹਿਣ ਵਾਲਾ ਆਨੰਦ। ਸਦਾ ਆਨੰਦ ਨਾ ਹੋਵੀ ਸੋਗ, ਨਹੀਂ ਫਿਰ ਸੋਗ ਆਦਿਕ ਹੁੰਦਾ ਹੈ। ਜਿੱਥੇ ਮਹਾਰਾਜ ਨੇ ਕਿਹਾ ਚਿੰਤਤ ਹੀ ਦੀਸਾ ਸਭ ਕੋਏ, ਜਿਸ ਕਿਸੇ ਨੂੰ ਵੇਖਦੇ ਹਾਂ ਸਭ ਕੋਈ ਚਿੰਤਾ ਦੇ ਅਧੀਨ ਹੈ, ਸਭ ਕੋਈ ਚਿੰਤਾ ਦੇ ਵਿੱਚ ਹੀ ਨਜ਼ਰ ਆਉਂਦਾ ਹੈ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜ੍ਹੇ ਥੋੜ੍ਹੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਵਾਹਿਗੁਰੂ ਦੇ ਜਿਹੜੇ ਦਾਸ ਬਣ ਗਏ, ਹਰ ਵੇਲੇ ਚਿੰਤਨ ਵਿੱਚ ਰਹਿੰਦੇ ਨੇ, ਅਰਾਧਦੇ ਨੇ ਉਹਨੂੰ। ਚਿੰਤਨ ਕਰਨ ਨਾਲ ਚਿੰਤਾ ਦਾ ਰੋਗ ਉਹਨਾਂ ਦਾ ਹੀ ਕੇਵਲ ਦੂਰ ਹੋਇਆ ਹੈ, ਉਹ ਹੀ ਰਹਿਤ ਹੋਏ ਨੇ ਸੋਗ ਤੋਂ, ਅਫਸੋਸ। ਨਹੀਂ ਤਾਂ ਸਭ ਕੋਈ ਦੁਖੀ ਹੈ, ਸੁਖੀ ਹਰੀ ਦੇ ਦਾਸ ਹੀ ਸੁਖੀ ਨੇ। ਹਰ ਕੇ ਦਾਸ ਸੁਹੇਲੇ ਭਾਈ, ਗੁਰੂ ਅਮਰਦਾਸ ਜੀ ਨੇ ਵੀ ਇਹੀ ਕਿਹਾ ਪਾਵਨ ਸ਼੍ਰੀ ਮੁਖਵਾਕਾਂ ਵਿੱਚ। ਸੁਖੀਏ ਨੇ ਅਤੇ ਹਰੀ ਵਾਹਿਗੁਰੂ ਦੇ ਦਾਸ ਨੇ, ਹਰ ਦੋਵਾਂ ਲੋਕਾਂ ਵਿੱਚ ਸੁੱਖ ਬਣਿਆ ਰਹਿੰਦਾ। ਇਹੋ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਾ ਮੇਲੇ। ਇਹ ਲੋਕ ਵਿੱਚ ਵੀ ਪਰਲੋਕ ਵਿੱਚ ਜਿਨ੍ਹਾਂ ਨੂੰ ਆਪੇ ਸੱਚੇ ਪਾਤਸ਼ਾਹ ਨੇ ਮੇਲ ਲਿਆ ਹੈ, ਉਹ ਸੁਖੀ ਨੇ। ਸਦਾ ਆਨੰਦ ਨਾ ਹੋਵੀ ਸੋਗ, ਨਹੀਂ ਹੋਵੇਗਾ ਸੋਗ ਅਫਸੋਸ। ਝੋਰਾ ਇੱਕ ਰਸ ਖੇੜਾ ਹੁੰਦਾ ਹੈ ਭਗਤ ਦੇ ਹਿਰਦੇ ਵਿੱਚ, ਭਗਤੀ ਕਰਨ ਵਾਲੇ ਦੇ, ਸਿਮਰਨ ਕਰਨ ਵਾਲੇ ਦੇ, ਚਿੰਤਨ ਵਿੱਚ ਜੀਣ ਵਾਲੇ ਦੇ। ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁੱਖ ਪਾਪ ਕਾ ਨਾਸ। ਸਦਾ ਵਿਗਾਸ ਹੁੰਦਾ ਹੈ, ਸਦਾ ਆਨੰਦ ਹੁੰਦਾ ਹੈ। ਸਦਾ ਆਨੰਦ ਨਾ ਹੋਵੀ ਸੋਗ, ਕਬਹੂ ਨਾ ਵਿਆਪੈ ਹਉਮੈ ਰੋਗ। ਸੋਗ ਵੀ ਚਲਿਆ ਜਾਂਦਾ ਹੈ। ਚਿੰਤਤ ਹੀ ਦੀਸੈ ਸਭ ਕੋਏ, ਚੇਤਾ ਏਕ ਤਹੀ ਸੁਖ ਹੋਏ। ਜੇ ਚਿੰਤਨ ਵਿੱਚ ਚਿੰਤਨ ਕਰੇ ਤੇ ਇਹ ਚਿੰਤਾ ਦੇ ਰੋਗ ਤੋਂ ਸੁੱਖ ਪ੍ਰਾਪਤ ਹੋ ਜਾਂਦਾ ਹੈ, ਕੱਟਿਆ ਜਾਂਦਾ। ਕਬਹੂ ਨਾ ਵਿਆਪੈ ਹਉਮੈ ਰੋਗ, ਫਿਰ ਹਉਮੈ ਆਦਿਕ ਦਾ ਜੋ ਦਿਲ ਨੂੰ ਸਾੜਦਾ ਹੈ, ਮਨ ਨੂੰ ਦੁਖੀ ਕਰਦਾ ਹੈ। ਕਬਹੂ ਨਾ ਵਿਆਪੈ ਹਉਮੈ ਰੋਗ, ਹਉਮੈ ਦਾ ਹੰਗਤਾ ਮਮਤਾ ਦਾ ਇਹ ਰੋਗ ਵੀ ਕਦੇ ਨਹੀਂ ਲੱਗੇਗਾ। ਇਹ ਰੋਗ ਸਭ ਤੋਂ ਵੱਡਾ ਪ੍ਰਬਲ ਰੋਗ ਹੈ, ਮਨੁੱਖ ਦੇ ਹਿੱਸੇ ਆਇਆ ਹੈ। ਮਾਨਸ ਮਾਨ ਦੇ ਸਹਿਤ ਹੀ ਰਹਿੰਦਾ ਹੈ। ਮਾਨੁੱਖ ਮਾਨ ਦਾ ਖੋ ਖਾਧਾ ਹੋਇਆ ਹਮੇਸ਼ਾ ਆਪਣੇ ਆਪ ਵਿੱਚ ਹੀ ਫੁੱਲਿਆ ਰਹਿੰਦਾ ਹੈ। ਕਬੀਰ ਸਾਹਿਬ ਜੀ ਨੇ ਤਾਂ ਹੀ ਕਾਹੇ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਐ ਭਰਾ ਕਾਹਦੇ ਵਾਸਤੇ ਫੁੱਲਿਆ ਫੁੱਲਿਆ ਫਿਰਦਾ ਹਰ ਵੇਲੇ, ਧਰਤੀ 'ਤੇ ਪੈਰ ਹੀ ਨਹੀਂ ਲੱਗਦੇ, ਫੁੰਕਾਰੇ ਹੰਕਾਰ ਮਾਰਦਾ ਹੀ ਰਹਿੰਦਾ ਹੈ। ਜਬ ਦਾ ਸਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਜੋ 10 ਮਹੀਨੇ ਮਾਤਾ ਦੇ ਪੇਟ ਵਿੱਚ ਪੁੱਠਾ ਲਟਕਦਾ ਸੀ, ਉੱਥੇ ਵਾਹਿਗੁਰੂ ਦੇ ਨਾਮ ਨੇ ਛਡਾਇਆ, ਹੁਣ ਉਹਨੂੰ ਛੱਡ ਦਿੱਤਾ, ਹੰਕਾਰ ਵਿੱਚ ਫੁੱਲਿਆ ਫੁੱਲਿਆ ਰਹਿੰਦਾ ਹਰ ਵੇਲੇ। ਉਹ ਦਿਨ ਕਿਵੇਂ ਭੁੱਲ ਗਏ, ਯਾਦ ਕਰ ਉਹ ਦਿਨ। ਕਬਹੂ ਨਾ ਵਿਆਪੈ ਹਉਮੈ ਰੋਗ, ਹਉਮੈ ਰੋਗ ਮਾਨਸ ਕੋ ਦੀਨਾ, ਮਾਨੁੱਖ ਕੋ ਦੀਨਾ, ਮਨੁੱਖ ਨੂੰ ਦਿੱਤਾ ਹਉਮੈ ਦਾ ਰੋਗ, ਬੜਾ ਪ੍ਰਬਲ ਹੈ, ਇਹ ਵੀ ਨਹੀਂ ਫਿਰ ਲੱਗੇਗਾ, ਵਿਆਪੇਗਾ। ਕਿਉਂਕਿ ਨਾਮ ਵਿਰੋਧੀ ਤੱਤ ਹੈ ਹਉਮੈ ਦਾ। ਜਿਸ ਹਿਰਦੇ ਵਿੱਚ ਸੱਚੇ ਪਾਤਸ਼ਾਹ ਦਾ ਨਾਮ ਆ ਜਾਂਦਾ, ਗੁਰੂ ਦਾ ਬਖਸ਼, ਉੱਥੇ ਹਉਮੈ ਦਾ ਕੀ ਕੰਮ ਹੈ, ਨਹੀਂ ਰਹਿੰਦੀ ਹਉਮੈ, ਹੰਕਾਰ। ਹਉਮੈ ਦਾ ਰੋਗ ਨਾਮ ਦਾਰੂ ਕੱਟ ਦਿੰਦਾ ਹੈ, ਲਾ ਦਿੰਦਾ ਹੈ ਨਾਮ ਦਾ, ਨਾਮ ਦੀ ਔਸ਼ ਦਵਾਈ। ਵਾਹਿਗੁਰੂ ਤੇ ਨਾਮ ਹੀ ਐਸਾ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਇਹਨੂੰ ਜਪ ਕੇ ਹਉਮੈ ਦਾ ਰੋਗ ਪੱਟਿਆ ਜਾਂਦਾ ਮਨ ਦੇ ਵਿੱਚ।
ਨਹੀਂ ਠਹਿਰਦਾ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਇੱਕ ਪੌੜੀ ਇੱਥੇ ਹੋਈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦਿ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ। ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰਾਂ ਨ ਹੱਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤਾ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ

ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ।

$1 million.

ਵਾਹਿਗੁਰੂ ਜੀ ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ ਹਰ ਲੋਚਾ ਪੂਰਨ ਮੇਰੀ ਆ।

ਹਰ ਨਿਧ ਦੁੱਖ ਨਾ ਸਕਾ ਵਿਆਪ, ਸਾਧੂ ਸੰਗ ਭਜੋ ਗੋਪਾਲ, ਪਾਨ ਸੰਜਮ ਕਿਛ ਨਾ ਸੁਝੈ, ਇਹ ਜਤਨ ਕਾਟ ਕਲ ਕਾਲ ਰਾਓ, ਆਦਿ ਅੰਤ ਦਿਆਲ ਪੂਰਨ, ਤਿਸ ਬਿਨਾ ਨੀ ਕੋਈ, ਜਨਮ ਮਰਨ ਨਿਵਾਰ, ਹਰ ਜਪ ਸਿਮਰ ਸਵਾਮੀ ਸੋਏ, ਵੇਦ ਸਿਮਰਤ ਕਥਾ ਸਾਸਤ, ਭਗਤ ਕਰੈ ਵਿਚਾਰ, ਮੁਕਤ ਪਾਈਐ ਸਾਧ ਸੰਗਤ, ਬਿਨਸ ਜਾਏ ਅੰਧਾਰ, ਚਰਨ ਕਮਲ ਆਧਾਰ, ਜਨ ਕਾ ਰਾਸ ਪੰਗੇਕ, ਤਾਣ ਮਾਣ ਦੀਵਾਨ ਸਾਚਾ, ਨਾਨਕ ਕੀ ਪ੍ਰਭ ਟੇਕ, ਧਨਾਸਰੀ ਮਹੱਲਾ ਪੰਜਵਾਂ, ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ, ਆਨ ਸਗਲ ਵਿਦ ਕਾਮਨਾ ਆਵੈ, ਹਰ ਹਰ ਨਾਮ ਧਿਆਇਆ, ਤਾਤੇ ਮੋਏ ਧਾਰੀ ਓਟ ਗੋਪਾਲ, ਸਰਨ ਪਰਿਓ ਪੂਰਨ ਪਰਮੇਸ਼ਵਰ ਬਿਨਸੇ ਸਗਲ ਜੰਜਾਲ ਰਾਵ, ਸੁਰਤ ਮਿਰਤ ਪਿਆਲ ਭੂਮੰਡਲ, ਸਗਲ ਵਿਆਪੇ ਮਾਏ, ਜੀਉ ਧਾਰਨ ਸਭ ਕੁਲ ਤਾਰਨ, ਹਰ ਹਰ ਨਾਮ ਧਿਆਏ, ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਦਾਨਾ, ਕਰ ਕਿਰਪਾ ਜਿਸਤੇ ਸਵਾਮੀ, ਬਿਰਲੇ ਕਾਹੂ ਜਾਨਾ, ਧਨਾਸਰੀ ਮਹੱਲਾ ਪੰਜਵਾਂ, ਘਰ ਦੂਜਾ ਚੌਪ ਦੇ ਕੇ ਓਅੰਕਾਰ, ਸਤਿਗੁਰ ਪ੍ਰਸਾਦ, ਛੋਟ ਜਾਇਸੇ ਕਰੇ ਪਰਾਲ, ਕਾਮਨਾ ਆਵੈ ਸੇ ਜੰਜਾਲ, ਸੰਗਨਾ ਚਾਲੈ ਤਿੰਨ ਸੰਹੀਤ, ਜੋ ਬਹਿਰਾਈ ਸਹੀ ਮੀਤ, ਐਸੇ ਭਰਮ ਭੁਲੇ ਸੰਸਾਰਾ, ਜਨ ਪਦਾਰਥ ਕੋਈ ਗਵਾਰਾ, ਰਾਓ ਸਾਜ ਧਰਮ ਨਹੀਂ ਭਾਵੈ ਡੀਟਾ, ਝੂਠ ਧੋ ਸਿਉ ਰਚੋ ਮੀਟਾ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ, ਵਸਤ ਪਰਾਈ ਕੋਟ ਰੋਵੈ, ਕਰਮ ਧਰਮ ਸਗਲਾਈ ਖੋਵੈ, ਉਪਨ ਬੂਝੈ ਆਵਣ ਜਾਣਾ, ਭਾਵ ਕਰੇ ਤਾਂ ਪੁੱਛੋ ਤਾਣੀ, ਜੋ ਤੁਧ ਭਾਵੈ ਸੋ ਪ੍ਰਵਾਨ, ਤੇਰੇ ਭਾਣੇ ਨੂੰ ਕੁਰਬਾਨ, ਨਾਨਕ ਗਰੀਬ ਬੰਦਾ ਜਨ ਤੇਰਾ, ਰਾਖ ਲਿਓ ਸਾਹਿਬਰਾ ਮੇਰਾ, ਧਨਾਸਰੀ ਮਹੱਲਾ ਪੰਜਵਾਂ, ਮੋਏ ਮਸਕੀਨ ਪ੍ਰਭ ਨਾਮ ਆਧਾਰ, ਖਾਟਣ ਕੋ ਹਰ ਹਰ ਰੋਜ਼ਗਾਰ, ਸੰਚਨ ਕੋ ਹਰ ਏਕੋ ਨਾਮ, ਹਲ ਤਲਤਾ ਕਹਿ ਅਵੈ ਕਾਮ, ਨਾਮ ਰਤੇ ਪ੍ਰਭ ਰੰਗ ਅਪਾਰ, ਸਾਧ ਗਾਵੈ ਗੁਣ ਏਕ ਨਿਰੰਕਾਰ, ਆਓ

ਸਾਜਨਾ ਕੀਰੇਨ ਨਾਨਕ ਮੰਗਲ ਸੁਖ ਸਧਾਰੇ। ਧਨਾਸਰੀ ਮਹਲਾ ਪੰਜਵਾਂ ਕਰ ਅੱਠਵਾਂ ਦੋ ਪਦੇ ਕਿਉ ਓੰਕਾਰ ਸਤਿਗੁਰ ਪ੍ਰਸਾਦ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ ਕੇ ਲੋਕ ਪਰਲੋਕ ਸੰਗ ਸਹਾਈ। ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੁਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲ ਰਾਓ। ਨਿਰਧਨ ਕੋ ਧਨੰਦਲੇ ਕੋਟਿ ਕਮਾਤ, ਦੂਜਾ ਸਿਵਾਲੇ ਸਾਗਰ ਮੈਂ ਬਹੁਤ ਪਾਇਓ, ਵਰ ਨਾਨਕ ਕਰੀ ਕਿਰਪਾ ਕਿਰਪਾਲੇ। ਧਨਾਸਰੀ ਮਹਲਾ ਪੰਜਵਾਂ ਪਏ ਕਿਰਪਾਲ ਦਿਆਲ ਗੋਬਿੰਦਾ, ਅੰਮ੍ਰਿਤ ਦਾ ਸੰਚਾਈ ਨਵ ਨਿਧ ਰਿਧ ਸਿੱਧ, ਹਰ ਲਾਗ ਰਹੀ ਜਨ ਪਾਈ। ਸੰਤਨ ਕੋ ਆਨੰਦ ਸਗਲੀ ਜਾਈ, ਗ੍ਰਹਿ ਬਾਰ ਠਾਕੁਰ ਭਗਤਨ ਕਾ ਰਬ ਰਿਆ ਸਰਬ ਟਾਈ ਰਾਓ। ਤਾਕੋ ਕੋਈ ਨਾ ਪੁੱਛਣ ਹਾਰਾ ਜਾ ਕਹਿ ਅੰਗੁਸਾਈ, ਜਮ ਕੀ ਤਰਾਸ ਮਿਟਾਇ ਜਿਸ ਸਿਮਰਤ ਨਾਨਕ ਨਾਮ ਧਿਆਈ। ਤਰਾਸਰੀ ਮਹਲਾ ਪੰਜਵਾਂ ਦਰਬਵੰਤ ਦਰਬ ਦੇਖ ਗਰਬਾ, ਭੂਵੰਤ ਅਭਿਮਾਨੀ ਰਾਜਾ ਜਾਣਾ ਸਗਲ ਰਾਜ ਹਮਾਰਾ। ਕਿਉਂ ਹਰਜਨ ਟੇਕ ਸੋਮੀ ਜੇ ਕੋ ਆਪਣੀ ਓਰ ਸਮਾਰੈ, ਜੈਸਾ ਬਿਤ ਤੈਸਾ ਹੋਏ ਵਰਤਾ ਆਪਣਾ ਬਲ ਨਹੀਂ ਹਾਰਾ ਰਾਓ। ਆਨ ਤਿਆਗ ਪਏ ਕਿ ਆਸਰ ਸਰਨ ਸਰਨ ਕਰਿਆਏ, ਸੰਤਨ ਗ੍ਰਹਿ ਪਏ ਮਨ ਨਿਰਮਲ ਨਾਨਕ ਹਰ ਗੁਣ ਗਾਏ। ਤਰਾਸਰੀ ਮਹਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹਿਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਤੇ ਆਵਨ ਸਹਿ ਸੰਭਾਵਨ ਸੰਗ ਰਾਓ। ਜਨ ਕੇ ਚਰਨ ਵਸੈ ਮੇਰਾ ਯੇਰਾ, ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਧ, ਨਾਨਕ ਕਹਿ ਸੁਖ ਯਹੀ। ਰਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਾਨੁਖ ਡੈ ਕਾਵੈ, ਉਹ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਬਾਣ ਜਾਣਤ ਦੂਰ ਤੁਮੈ ਪ੍ਰਭ ਨੇਰ, ਉਤ ਤਾਕ ਉੱਤੇ ਉਤ ਭੇਖਾ ਆਵੈ ਲੋਭੀ ਫੇਰ ਆਓ। ਤਬਲਗ ਤੁਟਾ ਨਾਹੀ ਮਨ ਪਰਮਾ, ਤਬਲਗ ਮੁਕਤ ਨਾ ਕੋਈ, ਕਹੋ ਨਾਨਕ ਦਇਆਲ ਸਵਾਮੀ ਸੰਤ ਭਗਤ ਜਨ ਸੋਈ। ਰਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀਓ ਆਏ ਆਪਣੇ ਜਾ ਕੇ ਮਸਤਕ ਕਰਮਾ, ਨਾਮ ਦ੍ਰਿੜਾਵੈ ਨਾਮ ਜਪਾਵੈ ਤਾਕਾ ਯੁਗ ਮੈਂ ਧਰਮਾ। ਜਨ ਕੋ ਨਾਮੋ ਵਡਾਈ ਸੋਭ, ਨਾਮੋ ਗਤ ਨਾਮੋ ਪਤ, ਜਨ ਕੀ ਮਾਨ ਜੋ ਜੋ ਹੋ ਗਰਾਉ। ਨਾਮ ਧਨ ਜਿਸ ਜਨ ਕੈ ਪਾਲੈ, ਸੋਈ ਪੂਰਾ ਸ਼ਾਹ ਨਾਮ ਵਿਵਹਾਰਾ, ਨਾਨਕ ਆਧਾਰਾ ਨਾਮ ਪ੍ਰਾਪਤ ਲਾ। ਤਨਾਸਰੀ ਮਹਲਾ ਪੰਜਵਾਂ ਨੇਤਰ ਪੁਨੀਤ ਪਏ ਦਰਸ ਪੇਕੇ, ਮਾਤਾ ਪਰੋਂ ਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰ ਹੈ, ਹਿਰਦਾ ਵਸੋ ਗੋਪਾਲ ਤੁਮ ਤੋ ਰਾਖਨ ਹਾਰ ਦਿਆਲ। ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭੋ, ਪ੍ਰਭੂ ਕਿਰਪਾ ਰਾਓ। ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨਾਂ ਨੂੰ ਪ੍ਰਸਾਲ, ਹਿਰਦੈ ਚਰਨ ਸਭ ਸਤਿਗੁਰ ਕੋ ਨਾਨਕ ਬਾਦ ਉਪਾਲ। ਵਾਸੀ ਮਹਲਾ ਪੰਜਵਾਂ ਆਪਣੀ ਯੁਕਤ ਖਿਲਾਵੈ ਭੋਜਨ, ਆਪਣੀ ਯੁਕਤ ਖਿਲਾਵੈ ਸਰਬ ਸੁਖ ਭੋਗ ਰਸਤੇ ਵੈ, ਮਨੀ ਨਾਲ ਸਮਾਵੈ ਅਮਰੇ ਪਿਤਾ ਗੋਪਾਲ ਦਿਆਲ। ਜਿਉਂ ਰਾਖਾ ਮੈਂ ਤਾਰੀ ਵਾਰ ਕੋ ਤੈ ਸਹੀ ਪ੍ਰਪਾਲ ਰਾਓ। ਵੀਤ ਸਾਜਨ ਸਰਬ ਸੁਖ ਨਾਇਕ ਸਦਾ ਸਲਾਮਤ ਦੇਵਾ, ਇਹ ਤਿਉਤ ਜਾਤ ਕਾ ਤਤਮ ਗਲੈ ਨਾਨਕ ਸੰਤ ਸੇਵਾ। ਰਾਸਰੀ ਮਹਲਾ ਪੰਜਵਾਂ ਸੰਤ ਕਿਰਪਾਲ ਦਿਆਲ ਸੰਬੋਧਰ ਆਮ ਕ੍ਰੋਧ ਵਿਕਜਾਰੀ, ਰਾਜ ਮਾਲ ਜੋਬਨ ਤਨ ਜੀ ਹਰਾ, ਇਹਨੇ ਉੱਪਰ ਲੈ ਬਾਰੇ ਮੰਤਨ ਰਾਮ ਨਾਮ ਹਿਤਕਾਰੇ। ਸੁਖ ਸਾਇਆ

ਵਸਾਰੇ ਜਨ ਨਾਨਕ ਸਰਦਾ ਪੂਰੋ ਠਾਕੁਰ ਭਗਤ ਰੇ ਨਮਸਕਾਰ ਤ੍ਰਾਸਰੀ ਮਹਿਲਾ ਪੰਜਵਾਂ ਛਡਾਏ ਲਿਓ ਮਾਂ ਬਲੀ ਤੇ ਆਪਣੇ ਚਰਨ ਪ੍ਰਾਤ ਏਕ ਨਾਮ ਦਿਓ ਮਨ ਮੰਤਾ ਬਿਨਸ ਨਾ ਕਤੂ ਜਾਤ ਸਤਿਗੁਰ ਪੂਰਾ ਕਿੰਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਪਈ ਹਮਾਰੀ ਗਾਤ ਰਾਓ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੇ ਰਾਖੀ ਪਾਤ ਨਾਨਕ ਚਰਨ ਗੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤ੍ਰਾਸਰੀ ਮਹਿਲਾ ਪੰਜਵਾਂ ਪਰ ਹਰਨਾ ਲੋਭ ਝੂਠ ਨਿੰਦ ਇਹ ਵੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮਿੱਟੀ ਫੇ ਟੇਕ ਮਨਾ ਸਾਧਾਰੀ ਸਾਕਤ ਕੀ ਆਵਰਦਾ ਜੈ ਬਿਰਤਾਰੀ ਜਾਸੇ ਕਾਗਤ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਿੰਗਾ ਵਾਰੀ ਰਾਵ ਕਰ ਕਿਰਪਾ ਪਾਰ ਬ੍ਰਹਮ ਸਵਾਮੀ ਏ ਬੰਧਨ ਛੁਟਕਾਰੀ ਬੂੜਤ ਅੰਦ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ਰਾਸਰੀ ਮਹਿਲਾ ਪੰਜਵਾਂ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸੀਲਤ ਤਨ ਮਨ ਛਾਤੀ ਰੂਪ ਰੰਗ ਸੁਖ ਤਨ ਜੀ ਕਾ ਪਾਰ ਬ੍ਰਹਮੋਰਾ ਜਾਤੀ ਰਸਨਾ ਰਾਮ ਰਸਾਇਨ ਮਾਤੀ ਰੰਗ ਰੰਗੀ ਰਾਮ ਆਪਣੇ ਕਹਿ ਚਰਨ ਕਮਲ ਦੇ ਤਾਤੀ ਰਾਓ ਜਿਸ ਕਾ ਸਤਿਨੀ ਰੱਖ ਲਿਆ ਪੂਰਨ ਪ੍ਰਭ ਕੀ ਭਾਤੀ ਮੇਲ ਲਿਓ ਆਪੇ ਸੁਖਦਾਤੇ ਨਾਨਕ ਰਾਖੀ ਭਾਤੀ ਤ੍ਰਾਸੀ ਮਹਿਲਾ ਪੰਜਵਾਂ ਦੂਤ ਦੁਸ਼ਮਨ ਸਭ ਤੁਜ ਤੇ ਨਿਭਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਇਓ ਤਤਕਾਲ ਤੁਮਾਰਾ ਨਿਰਖੋ ਤੁਮਰੀ ਔਰ ਹਰਨੀਤ ਮੁਰਾਰ ਸਹਾਇ ਹੋ ਦਾਸ ਕੋ ਕਰ ਗਹਿ ਉਧਰੋ ਮੀਤ ਰਾਓ ਸੁਣੀ ਬੇਨਤੀ ਠਾਕੁਰ ਮੇਰਾ ਖਸਮਾ ਨਾ ਕਰੇ ਆਪ ਨਾਨਕ ਆਨੰਦ ਪਏ ਦੁੱਖ ਭਾਗੇ ਸਦਾ ਸਦਾ ਹਰ ਜਾਪ ਧਨਾਸਰੀ ਮਹਿਲਾ ਪੰਜਵਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਟ ਲਾਏ ਅਵਗੁਣ ਸਮਿਟੇ ਦਇਆਲ ਪੁਰਖ ਬਖਸ਼ੰਦ ਰਾਵ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੋਲੈ ਇਹਾ ਉਹਾ ਸੱਚ ਹੋਵੈ ਆਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖ ਆਪਣੇ ਕਹੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉਂ ਲਾਗ ਰਿਹਾ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਾਓ ਮਨ ਬਿਲਾਸ ਪੈ ਸਾਹਿਬ ਕੈ ਆਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤ੍ਰਾਸਰੀ ਮਹਿਲਾ ਪੰਜਵਾਂ ਜਿਸ ਕੋ ਵਿਸਰੈ ਪ੍ਰਾਣ ਪਦ ਦਾਤਾ ਸੋਇ ਗੁਣੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੈ ਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਚੀਜ ਗਇਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਗ ਰਾਓ ਜੈ ਜੈ ਪੇਖੂ ਤੈ ਨਾਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਰਾਸਰੀ ਮਹਿਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਾਂ ਵਿਕਿਆ ਮੈਂ ਲੱਜਾ ਰਾਖੀ ਰਾਮ ਰਾਓ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਨਿਟਨਾ ਵੈ ਜਾ ਮੁਕਤ ਵੈਕੁੰਠ ਸਾਧ ਕੇ ਸੰਗ ਚਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੇ ਤਾਤੀ ਕੋਟ ਸੁਖ ਵਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਣ ਨਾਨਕ ਸਤਿ ਕੁਰਬਾਨ ਰਾਸੀ ਮਹਿਲਾ ਪੰਜਵਾਂ ਮੰਗੂ ਰਾਮ ਤੇ ਕਦਾਨ ਸਗਲ ਮਨੋਰਥ ਪੂਰਨ ਵੈ ਸਿਮਰੋ ਤੁਮਰਾ ਨਾਮ ਰਾਓ ਚਰਨ ਤੁਮਾਰੇ ਹਿਰਦੈ ਵਸ ਸੰਤਨ ਕਾ ਸੰਗ ਪਾਵੋ ਸੋ ਗਿਆਗਨ ਮੈਂ ਮਨ ਨਾ ਵਿਆਪੈ ਆਠ ਪੈਰ ਗੁਣ ਗਾਓ ਸਵਸਤ ਵਿਵਸਥਾ ਹਰ ਕੇ ਸੇਵਾ ਮਾਧਿ ਅੰਤ ਪ੍ਰਭ ਜਾਪਣ ਨਾਨਕ ਰੰਗ ਲਗਾ ਪਰਮੇਸ਼ਰ ਬੌਲ ਜਨਮ ਨਾ ਛਾਪਣ ਰਾਸਰੀ ਮਹਿਲਾ ਪੰਜਵਾਂ ਮਾਂਗੂ ਰਾਮ ਤੇ ਸਭ ਤੋਕ ਮਾਨੁਕੋ ਜਾਤ ਸਰਮ ਪਾਈਆ ਪ੍ਰਭ ਕਾ ਸਿਮਰਨ ਮੋਕ ਰਾਓ ਕੋਕੇ ਮੁੰਜਨ ਸਿਮਰਤ ਪੁਰਾਣਾ ਵੇਦ ਪੁਕਾਰੈ ਕੋਕ ਕਿਰਪਾ ਸਿੰਧ ਸੇਵ ਸਚ ਪਾਈਆ ਦੋਵੇਂ ਸਹੇਲੇ ਲੋਕ ਆਨ ਆਚਾਰ ਵਿਹਾਰ ਅਜੇ ਤੇ ਬਿਨਾਂ ਸਿਮਰਨ ਭੋਗ ਨਾਨਕ ਜਨ ਮਰਨ ਪੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਤ੍ਰਾਸਰੀ ਮਹਿਲਾ ਪੰਜਵਾਂ ਕ੍ਰਿਸ਼ਨਾ ਪੁੱਛ ਹਰ ਕੈ ਨਾਮ
ਮਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸੁਣ ਲਾਗੈ ਪੂਰਨ ਪਿਆਰਾ। ਮਹਾ ਕਲੋਲ ਭੁਜੈ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ। ਆਪਣਾ ਨਾਮ ਦੇ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ। ਸਰ ਮਨੋਰਥ ਰਾਜ ਸੁਖ ਰਸ ਸਾਧ ਖੁਸ਼ੀਆਂ ਕੀਰਤਨ ਜਪਨਾ ਜਿਸ ਕਾ ਕਰਮ ਲਿਖਿਆ ਤੁਰ ਕਰਤਾ ਨਾਨਕ ਜਨ ਕਾ ਪੂਰਨ ਕਾਮ। ਰਾਸ਼ਰੀ ਮਹਲਾ ਪੰਜਵਾਂ ਜਾਨਕੀ ਕੀਨੀ ਪਾਰ ਬ੍ਰਹਮਸਾਰ ਨਿੰਦਕ ਟਿਕਣਾ ਪਾਵਨ ਮੂਲੇ ਉੱਡ ਗਏ ਬੇਕਾਰ ਆਓ। ਜਾਂ ਜਾਂ ਦੇਖੋ ਤਾਂ ਤਾਂ ਸਵਾਮੀ ਕੋਈ ਨਾ ਪੁੱਛਣਾ ਜੋ ਜੋ ਕਰਾਇਆ ਵਗਿਆ ਜਾਨਕੀ ਹੋਏ ਗਿਆ ਤਛਾਰ। ਕਰਨ ਹਾਰ ਰਖਵਾਲਾ ਉਹ ਆ ਜਾ ਕਾਂਤ ਨਾ ਪਾਰਾ ਵਾਰ। ਨਾਨਕ ਦਾਸ ਰਕੇ ਪ੍ਰਭ ਆਪਣੇ ਨਿੰਦਕ ਕਾਢੇ ਮਾਰਤ ਨਾਸਰੀ ਮਹਲਾ ਪੰਜਵਾਂ ਕਰਨਾ ਵਾਂ ਪੜਤਾਲ ਕੇ ਓਹੰਕਾਰ ਸਤਿਗੁਰ ਪ੍ਰਸਾਦ। ਹਰ ਚਰਨ ਸਰਨ ਗੋਬਿੰਦ ਦੁਖ ਭੰਜਣਾ ਦਾਸ ਆਪਣੇ ਕਉ ਨਾਮ ਦੇਵੋ ਦ੍ਰਿਸ਼ ਪ੍ਰਭ ਧਾਰੋ ਕਿਰਪਾ ਕਰ ਤਾਰੋ ਪੂਜਾ ਗੈ ਗੂਪ ਤੇ ਕਰ ਲੇ ਗੋ ਰਾਉ। ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ ਅਨਕ ਦੋਖਾ ਤਨ ਛਾਤ ਪੂਰੇ ਪ੍ਰਭਿਨਾ ਹਾਨਾ ਰਾਖਣ ਹਾਰਾ। ਨਾਮ ਸਿਮਰਾਵੋ ਸਰਨ ਸੂਰੇ ਪਤ ਉਧਾਰਨਾ ਜੀ ਜੰਤਾਰਨਾ ਵੇਦ ਉਚਾਰਨੇ ਅੰਤ ਪਾਇਓ ਗੁਣੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਿਛਲ ਨਾਨਕ ਗਾਇਓ ਤਨਾਸਰੀ ਮਹਲਾ ਪੰਜਵਾਂ। ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਭਟਕ ਮਾਣੇ ਪਾਪ ਚਰਾਨੇ ਸਾਧ ਸੰਗਤ ਮਿਲ ਮੁਗਾ ਜੀ ਜਰਾਵ। ਰਾਜ ਜੋਵਨ ਬਿਸਰਨ ਧਰਮ ਆਇਆ ਮਾਂ ਦੁੱਖੇ ਮਾਂ ਤਕਾਏ ਆਸ ਪਿਆਸ ਰਮਣਾਰ ਕੀਰਤਨੇ ਪਦਾਰਥ ਭਾਗਵੰਤ ਲੈ। ਸਰਨ ਸਮਰੱਥ ਅਕਤ ਅਗੋਚਰਾ ਪਤਿਤ ਉਦਾਰਨ ਨਾਮ ਤੇਰਾ ਅੰਤਰਜਾਮੀ ਨਾਨਕ ਕੇ ਸਵਾਮੀ ਸਰਬੱਤ ਪੂਰਨ ਠਾਕੁਰ ਮੇਰਾ। ਤ੍ਰਾਸਰੀ ਮਾਲਾ ਪੰਜਵਾਂ ਕਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਾਓ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਨ ਤਨ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨ ਪੇੜੇ ਜਮ ਜੰਧਾਰ ਨ ਆਵੈ ਨੇੜੇ। ਕ੍ਰਿਸ਼ਨਾ ਆਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ। ਧਰਾਸਰੀ ਮਹਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਕਾਇਆ ਮੰਤਰ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨਾ ਹਰ ਜਪ ਸਾਧ ਸੰਗਰਾਓ ਅਨਕ ਪ੍ਰਕਾਰੀ ਵਸਤਰ ਉਠਾਏ ਅੰਦਨ ਕੀਰਤਨ ਹਰ ਗੁਣ ਗਾਇਆ ਹਸਤੀ ਰਤ ਆਸਾ ਸਵਾਰੀ ਹਰ ਕਾਮਾਰ ਹਿਰਦਾ ਨਿਹਾਰੀ ਮੰਤਨ ਅੰਤਰ ਚਰਨ ਧਿਆਇਆ ਹਰ ਸੁੱਖ ਨਿਦਾਨ ਨਾਨਕ ਦਾਸ ਪਾਇਆ। ਧਨਾਸੀ ਮਹਲਾ ਪੰਜਵਾਂ ਗੁਰ ਕੇ ਚਰਨ ਜੀਵ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਕਿਨ ਮੈਂ ਤਾਰਾ ਰਾਓ ਕੋਈ ਹੋਵੇ ਕਰਮ ਰਤ ਕੋਈ ਤੀਰਥ ਨਾ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਣਾ ਹਰ ਸਵਾਮੀ ਜਨ ਨਾਨਕ ਸਿਮਰਾ ਅੰਤਰ ਜਾਮੀ। ਧਨਾਸਰੀ ਮਹਲਾ ਪੰਜਵਾਂ ਕਿਤਾ ਪ੍ਰਕਾਰ ਨਾ ਤੁੱਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਾਓ ਜੀ ਪ੍ਰਾਣ ਮਨ ਧਨ ਤੇ ਪਿਆਰਾ ਹੋਮੈ ਬੰਧਰ ਦੇਵਨ ਹਾਰਾ। ਚਰਨ ਕਮਲ ਸੁਣ ਲਾਗੋ ਨਿਉ ਨਾਨਕ ਕੀ ਬੇਨੰਤੀ ਏ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਰਹਾ ਪੁਹਪ ਮਤ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਕੋ ਜੋ ਭਾਈ ਬਾਹਰ ਭੀਤਰ ਇਹ ਕੋ ਜਾਣੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ ਤ੍ਰਾਸਰੀ ਮਹਿਲਾ ਨਾਵਾਂ ਸਾਧੂ ਇਹ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਤਿਕਨ ਰਾਓ ਮਾਤ ਪਿਤਾ ਭਾਈ ਸੁੱਤ ਬੰਤਾ ਤਾ ਕੈ ਰਸ ਲਪਟਾਨਾ ਜੋਬਨ ਧਨ ਪ੍ਰਭਤਾ ਕੈ ਮਦ ਮੈਨ ਸਰਹ ਜੀਵਨ ਦੀਨ ਦਿਆਲ ਸਦਾ ਦੁਖ ਪੰਜਨ ਤਾ ਸੁਮਾਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨੂੰ ਗੁਰਮੁਖ ਹੋਏ ਪਛਾਨਾ ਤ੍ਰਾਸਰੀ ਮਹਿਲਾ ਨਾਮਾ ਤੈ ਜੋਗੀ ਕੋ ਜੁਗਤ ਨ ਜਾਣੂ ਲੋਕ ਉਹ ਮਾਇਆ ਮਮਤਾ ਪੁੰਜੇ ਕਟਮੈ ਪਛਾਨੁ ਰਾਓ ਪਰ ਨਿੰਦਾ ਹੋ ਸਤਨਾ ਜਾ ਕੇ ਕੰਚਨ ਲੋ ਸੁਮਾਨੋ ਹਰਕ ਸੋਖ ਤੇਰਾ ਤੀਤਾ ਜੋਗੀ ਤੈ ਬਖਾਨੋ ਚੰਚਲ ਮੰਦ ਹੈ ਦਿਸ ਕੋ ਧਾਵ ਤਿਆ ਚਲ ਜਾਇ ਟਹਿਰਾਨੋ ਕਹੁ ਨਾਨਕੇ ਬਿਦ ਕੋ ਜੋ ਨਰ ਮੁਕਤ ਹੈ ਤੁਮ ਮਾਨੋ ਤ੍ਰਾਸਰੀ ਮਹਿਲਾ ਨੋ ਆਵ ਮੈਂ ਕੌਣ ਉਪਾਉ ਕਰੂੰ ਜੈਵਦ ਮਨ ਕੋ ਸੰਸਾਰ ਚੁਕਾ ਭਾਵਨ ਪਾਰ ਪਰਮ ਰਾਓ ਜਨ ਪਾਏ ਕਛ ਭਲੋ ਨਾ ਕਿਨੋ ਤਾ ਤੇ ਆਦਿਕ ਡਰੂ ਮਨ ਬਚ ਕਰ ਮਾਰ ਗੁਣ ਨਿੰਗਾਏ ਜੈ ਜੀ ਸੋਚ ਤਰੂੰ ਗੁਰਮਤਿ ਸੁਨ ਕਛ ਗਿਆਨ ਉਪਜੋ ਪਾਸਿਓ ਉਧਰ ਪਰਮ ਕਹੁ ਨਾਨਕ ਪ੍ਰਭ ਬਿਰਧ ਪਛਾਣੋ ਤਬ ਹਉ ਪਤ ਤੈ ਤਰੂੰ ਤ੍ਰਾਸਰੀ ਮਹਿਲਾ ਪਹਿਲਾ ਕਰ ਦੂਜਾ ਅਸ਼ਪਤੀ ਏਕੇ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਚੁਗਾ ਨਿੰਦੂਰੇ ਹਰ ਚੁਗ ਚੁਗਾ ਪ੍ਰਭਾਵ ਹੈ ਸਰ ਬ੍ਰਹਮੈ ਹੰਸ ਪ੍ਰਾਣ ਪਤ ਪਾਵੈ ਕਿਆ ਬਾਗ ਬਪੜਾ ਛਪੜੀ ਨਾਏ ਕੀਚੜ ਡੂਬੈ ਮਹਿਲ ਨਾ ਜਾਏ ਰਾਓ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਦਾ ਛੁੱਟ ਪੈ ਨਿਰੰਕਾਰੀ ਮੁਕਤ ਪਦਾਰਥ ਹਰ ਅੱਛਾ ਕੇ ਆਵਨ ਜਾਨ ਰੇ ਗੁਰ ਰਾਕੇ ਸਰ ਬ੍ਰਹਸਾਂ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿ ਸਮਾਏ ਸਰ ਬ੍ਰਹਮੈ ਹੰਸਾਂ ਸਮੈ ਸਾਗਰ ਕਥ ਕਥਾ ਗੁਰ ਬਚਨੀ ਯਾਦ ਰਸੁਨ ਮੰਡਲ ਇੱਕ ਜੋਗੀ ਦਾਸੇ ਨਾਰਨਾ ਪੁਰਖ ਕਹੋ ਕਹੁ ਕੈਸੇ ਤ੍ਰਾਪਨ ਜੋਤਰੇ ਲਈ ਬਿਲਾਏ ਸੁਰ ਨਰਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਧਾਰੇ ਗੁਰਮੁਖ ਭਗਤ ਸਾਹਿਬ ਵਿਚਾਰੇ ਭਗਤ ਪਛਲ ਪੈ ਘੱਟ ਨਾਰੇ ਹੋ ਮੈਂ ਮਾਰ ਮਿਲੇ ਭਗਤ ਹਾਰੇ ਅਨਕ ਯਤਨ ਕਰ ਕਾਲ ਸੰਧਾਏ ਮਰਨ ਲਿਖਾਏ ਮੰਡਲ ਮੈਂ ਆਏ ਜਨ ਪਦਾਰਥ ਦੁਬਦਾ ਖੋਵੈ ਆਪ ਨਾ ਕੀਨਸੇ ਭਰਮ ਭਰਮ ਰੋਵੈ ਕਹਿ ਤੋ ਪੜਤੋ ਸੁਨ ਤੋ ਏਕ ਧੀਰਜ ਧਰਮ ਧਰਨੀ ਤਰ ਟੇਕ ਜਾਤਿ ਸਾਤ ਸੰਜਮ ਰਿਦਾ ਸਮਾਜ ਚੌਥੇ ਪਦ ਕੋ ਜੇ ਮਨ ਪਤਿਆਏ ਸੱਚ ਇਨ ਮੈਲ ਨਾ ਲਾਗੈ ਗੁਰ ਕਹਿ ਸਦ ਭਰਮ ਪਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚਾ ਸਾਸਰੂਪ ਤਨਾਸਰੀ ਮਹਿਲਾ ਪਹਿਲਾ ਸਹਿਜ ਮਿਲਿਆ ਮਿਲਿਆ ਪ੍ਰਵਾਨ ਨਾਨਤ ਸਮਰਨਾ ਆਵਨ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜਾਂ ਦੇਖਿਆ ਤਾਂ ਆਪਣਾ ਕੋਈ ਗੁਰਮੁਖ ਭਗਤ ਸਾਜ ਕਰ ਪਾਈਏ ਬਿਨ ਗੁਰ ਭੇਟੇ ਮਰਾਈਏ ਜਾਈਏ ਰਾਵ ਸੋ ਗੁਰ ਕਰੋ ਜੇ ਸਾਧ ਦ੍ਰਿੜਾਵੈ ਕਤ ਕਥਾਰਾ ਸਬਦ ਮਿਲਾਵੈ ਹਰ ਕੇ ਲੋਕ ਆਪਣੀ ਕਾਰਾ ਸੱਚੋ ਠਾਕੁਰ ਸਾਜ ਪਿਆਰਾ ਤਨ ਮੈਂ ਮਨੁਐ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕੈ ਲਾਗੈ ਪਾਏ ਸਤਿਗੁਰ ਪੂਰਾ ਮਿਲੇ ਮਿਲਾਏ ਆਪ ਦੇਖਾਵੈ ਆਪੇ ਦੇਖਿਆ ਆਟਣਾ ਭਤੀਜਾ ਨਾਮ ਬਾਪੇਖਾ ਘਾੜ ਭਾਂਡੇ ਜਿਨੇ ਅੰਮ੍ਰਿਤ ਪਾਇਆ ਪ੍ਰੇਮ ਭਗਤ ਬ੍ਰਹਮਨ ਪਤੀ ਆਇਆ ਪੜ ਪੜ ਭੂਲੇ ਝੂਟਾਂ ਕਾਏ ਬੋੜ ਬਹੁਤ ਸਿਆਣ ਪਿਆਵੈ ਜਾਏ ਨਾਮ ਜਪੈ ਭਉ ਭੋਜਨ ਖਾਏ ਗੁਰਮੁਖ ਸੇਵਕ ਰੇ ਸਮਾਏ ਪੂਜਾ ਸੀ ਸਿਲਾ ਤੀਰਥ ਬਨ ਵਾਸਾ ਭਰਮਤ ਡੋਲਤ ਭਇਓ ਦਾਸਾ ਮਨ ਮੈਲੈ ਸੂਚਾ ਕਿਉਂ ਹੋਏ ਸਾਚ ਮਿਲੈ ਪਾਵੈ ਪਤ ਸੋਏ ਆਚਾਰਾ ਵਿਚਾਰ ਸਰੀਰ ਆ ਜੁਗਾ ਸਹਿਜ ਮਨ ਧੀਰ ਪਲ ਪੰਕਜ ਮੈਂ ਕੋਟ ਉਧਾਰੀ ਕਰ ਕਿਰਪਾ ਗੁਰਮੇਲ ਪਿਆਰੇ ਕਿਸ ਆਖੈ ਕਿਸ ਆਗੈ ਪ੍ਰਭ ਤੁਦ ਸਲਾਹੀ ਤੁਦ ਬਿੰਦੂਜਾ ਮੈਂ ਕੋ ਨਾਹੀ ਜਿਉਂ ਤੁਧ ਭਾਵਿਆ ਤਿਉਂ ਰਾਖ ਰਜਾਏ ਨਾਨਕ ਸਹਿਜ ਪਾਏ ਗੁਣ ਗਾਏ ਤ੍ਰਾਸਰੀ ਮਹਿਲਾ ਪੰਜਵਾਂ ਘਰ ਛੇਵਾਂ ਅਸ਼ਪਦੀ ਪਿਓ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤਹਿ ਤੈਂ ਉਰਛਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮੇਲੋ ਹਰ ਰਾਇਆ ਅਨਕ ਜਮ ਭ੍ਰਮ ਥਿਤ ਨੀ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦਿਓ ਜੀਵਿਤਾਇ ਰਾਓ ਅਨਕੋ ਪਾਪ ਕਰੋ ਮਾਇਆ ਕੋ ਬਚਿਤ ਧਰੁ ਮੇਰੀ ਮੇਰੀ ਕਰਤ ਸਾਦੀ ਵਿਹਾਰ ਹੈ ਕੋਈ ਅਸੁਰੇ ਭੇਟਾ ਸੰਤ ਮੇਰੀ ਲਾਹੈ ਸਗਲ ਚਿੰਤ ਠਾਕਰ ਸਿਉ ਮੇਰਾ ਰੰਗ ਲਾਵੈ ਪੜੇ ਰੇ ਸਗਲ ਵੇਦ ਨਾ ਚੁੱਕੈ ਮਨ ਭੇਦਕ ਕੇ ਨਾ ਧੀਰੇ ਮੇਰੇ ਘਰ ਕੇ ਪੰਚਾ
ਕੋਇਆ ਸੋਰੇ ਭਗਤ ਸੋ ਮਾਇਆ ਤੇਰਾ ਤੇ ਕੇ ਅੰਮ੍ਰਿਤ ਨਾਮ ਮੇਰਾ ਹਿਰਦਾ ਸਿੰਚਾ ਜੇ ਤੇਰੇ ਤੀਰਥ ਨਾਇਆ ਹੰਗ ਬਦ ਮੈਲ ਲਾਏ ਘਰ ਕੋ ਠਾਕੁਰ ਕਤਿਲ ਨਾ ਮਾਨੈ ਕਦ ਪਾਵ ਸਾਧਸੰਗ ਹਰ ਹਰ ਸਦਾਨੰਦ ਗਿਆਨ ਅੰਜਨ ਮੇਰਾ ਮਨ ਇਸਨਾਨੈ ਸਗਲ ਸਰਮ ਕੀਨੇ ਮਨੁਵਾਨਾ ਪਤੀਨੇ ਵਿਵੇਕਹੀਨ ਦੇਹੀ ਧੋਏ ਕੋਈ ਪਾਈ ਅਰੇ ਪੁਰਖ ਵਿਦਾਤਾ ਪਾਰ ਬ੍ਰਹਮ ਕਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਕ ਹੋਏ ਕਰਮ ਧਰਮ ਜੁਗਤਾ ਨਿਮਕ ਨਾ ਏਤ ਕਰਤਾ ਗਰਭ ਗਰਭ ਪੜਾ ਕਈ ਨਾ ਲੇਖ ਜਿਸ ਭੇਟੀਆ ਸਭ ਮੂਰਤ ਕਰਾ ਸਦਾ ਕੀਰਤ ਗੁਰ ਪ੍ਰਸਾਦ ਖੂਬ ਨੇਤਰੋਪੇਖਾ ਮਨ ਅਠ ਜੋ ਕਮਾਵਾ ਤਿਲ ਨਾ ਲੇਖ ਪਾਵੈ ਬਗਲ ਜਿਉ ਧਿਆਨ ਲਾਵੈ ਮਾਇਆ ਰੇ ਧਾਰੀ ਕੋਈ ਅਸੁਰ ਸੁਖਦਾਈ ਪ੍ਰਭ ਕੀ ਕਥਾ ਸੁਣਾਏ ਤਿਸ ਭੇਟੇ ਗਤ ਹੋਏ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟਾ ਰੇ ਬੰਧਨ ਮਾਏ ਗੁਰ ਕਾ ਸਬਦ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪ੍ਰਾਤਾ ਸਫਲ ਸਫਲ ਪਏ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਥਾ ਰਹੋ ਦੂਜਾ ਤ੍ਰਾਸਰੀ ਮਹਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵ ਨ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰਗਿਆਨ ਸਾਚਾ ਧਨ ਤੀਰਥ ਦਸ ਪੁਰਬ ਸਦਾ ਦਸਹਰਾ ਹੋ ਨਾਮ ਹਰ ਕਾ ਸਦਾ ਜਾਚੁੰਦੇ ਪ੍ਰਭ ਧਰਨੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾਚਾਰਨ ਨਿਸਾਜ ਤੀਰਥ ਮਜਨਾ ਸਾਧਨਾ ਲਾਗੈ ਮੈਲ ਕਿਆ ਮਲ ਧੋਈਐ ਗੁਣਾ ਹੋਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰਾ ਤਰਾ ਤਾਰਾ ਉਲਟ ਜੋ ਨਾ ਆਵੇ ਆਪ ਪਾਰ ਪਰਮ ਧਿਆਨੀ ਸਾਧ ਸਾਚੇ ਭਾਵੇ ਆਨੰਦ ਅੰਧ ਸਰਕ ਸਾਚਾ ਦੋ ਕਿਲਵਿਸ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇ ਮਹਿਲ ਨਹੀਂ ਸਚ ਮੰਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੈ ਗਾਵਨ ਹਾਰ ਸ਼ਬਦ ਸੁਹਾਵਣੋ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮੱਤੇ ਫਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧ ਏਕੰਕਾਰ ਸਾਚਾ ਨਿਤੇ ਚੜਾ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮੀ ਲਾਇਆ ਕਹਿਣ ਕਹਿ ਸਭ ਕੋਈ ਕੇ ਵਡਾ ਕੇ ਅਮੂਰਖ ਨੀਚਾ ਜਨ ਸਮਝਾ ਸਾਖੀ ਹੈ ਸਚਗੁਰ ਕੀ ਸਾਖੀ ਅੰਮ੍ਰਿਤ ਪਾ ਕੇ ਤਿਤ ਮਨ ਮਾਨਿਆ ਮੇਰਾ ਕੁਛ ਕਰਾਵਾ ਬਿਕਲਾ ਦੇ ਸਭ ਸੱਚਾ ਗੁਰੂ ਮੇਰਾ ਆਖਣ ਤੋਟਣਾ ਭਗ ਭੰਡਾਰੀ ਭਰ ਭਰ ਰਿਹਾ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮੰਜਾ ਸਤ ਸੋਈ ਤਰਾਸਰੀ ਮਹਿਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਜੀਓ ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀਤਨ ਗੋਈ ਪਰਵਾਣਾ ਆਇਆ ਉਹ ਕੰਪਟਾ ਫੇਰ ਨਾ ਸਕੇ ਕੋਈ ਆਪੇ ਕਰ ਵੇਖਿਆ ਸਿਰ ਸਿਰ ਲੇਖਾ ਆਪੇ ਸੁਰਤ ਵਜਾਈ ਨਾਨਕ ਸਾਹਿਬ ਅਗਮ ਗੋਚਰ ਜੀ ਮਾਂ ਸੱਚੀ ਨਾਈ ਤੁਮ ਸਰਿਆ ਵਰਨਾ ਕੋਈ ਆਇਆ ਜਸ ਜੀਓ ਹੁਕਮੀ ਕੋਈ ਨਿਬੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਇਆ ਕਥ ਗਾਏ ਸੱਚ ਮੈਂ ਸੱਸ ਮਾਣਾ ਆਪ ਪਾਇਆ ਆਪ ਸਮਾਏ ਹੁਕਮੀ ਹੁਕਮ ਸਿਆਣਾ ਸੱਚੀ ਵਡਿਆਈ ਗੁਰ ਤੇ ਪੈ ਤੂੰ ਮਨ ਸੁਖਾਏ ਨਾਨਕ ਸਾਹਿਬ ਆਪਣਾ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣ ਰਲਾ ਕਸਰੰਦਿਆ ਜੀਓ ਏਕ ਸਾਹਿਬ ਦੇ ਰਾਹ ਵਾਦ ਵਧੰਦਿਆ ਜੀਓ ਦੇ ਰਾਹ ਚਲੈ ਹੁਕਮ ਸੁਭਾਏ ਜਨਮ ਮੁਗਾ ਸੰਸਾਰਾ ਨਾਮ ਬਿਨਾ ਨਾ ਹੀ ਕੋ ਬੇਲੀ ਬਿਕਲਾ ਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੁਝਾ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਭ ਸੰਜਾ ਪਿਆ ਸਾਚਾ ਸਿਰਜਣ ਹਾਰਾ ਭਗਤ ਸੋਏ ਦਰਬਾਰ ਸਭ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਰਸਨ ਰਸਾਏ ਨਾਮ ਤਸਾਏ ਗੁਰ ਕਾ ਸਬਦ ਕਾਣੇ ਪਾਰਸ ਪਰਸੈ ਪਾਰਸ ਹੋਏ ਜਾਂ ਤੇਰਾ ਮਨ ਪਾਣੇ ਅਮਰਾ ਪਤ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋ ਹੁਣ ਦਰ ਸਾਚਾ ਸਾਚੇ ਕੇ ਵਪਾਰੀ ਭੁੱਖ ਪਿਆਸ ਵਾਤ ਕੇ ਅੰਦਰ ਜਾਸਾ ਜੀਓ ਸਤਿਗੁਰੂ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸਚ ਨਾਮ ਧਿਆਏ ਸਾ ਚਵਾਏ ਗੁਰਮੁਖ ਸਾਹਿਬ ਪਛਾਣਾ ਦੀਨਾ ਨਾਥ ਦਿਆਲ ਨਿਰੰਜਨ ਅੰਦਰ ਨਵ ਕਾਣਾ ਕਰਨੀ ਕਰ ਧੁਰੁ ਫੁਰਮਾਏ ਆਪੂਆ ਮਨ ਮਾਰੀ ਨਾਨਕ ਨਾਮ ਰਸ ਮੀਠਾ ਦਸਾ ਨਾਮ ਨਿਵਾਰੀ ਰਾਸ ਰਚੰਤ ਮਹਿਲਾ ਪਹਿਲਾ ਫਿਰ ਸੰਗ ਮੁਟੜੀਏ ਖਬਰ ਨਾ ਪਾਈਆ ਜੀਓ ਮਸਕ ਲਿਖੜਾ ਲੇਖ ਪੁਰਬ ਕੁਮਾਇਆ ਜੀਓ ਲੇਖ ਨਾ ਮਿੱਟੀ ਪੁਰ ਕੁਮਾਇਆ ਕਿਆ ਜਾਣਾ ਕਿਆ ਉਸੇ ਗੁਣੀ ਚਾਰ ਨਹੀਂ ਰੰਗ ਰਾਤੀ ਆਗੁਣ ਬਹਿ ਬਹਿ ਰੋਸੀ ਧਨ ਜੋ ਬਣਾ ਕੇ ਸ਼ਾਹ ਬਿਰਧ ਭੇਜ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਆਗਨ ਝੂਠੀ ਝੂਠ ਵਿੱਚ ਸੁਣਿਆ ਬੋਲੀ ਕਰ ਘਾ ਲਿਓ ਗੁਰ ਕਹਿ ਆਪਾ ਚਲੋ ਸਾਚਾ ਨਾਮ ਧਿਆਏ ਪਾਵੈ ਸੁਖ ਮਹਿ ਲੋ ਪਰ ਨਾਮ ਧਿਆਏ ਤਾਂ ਸੁਖ ਪਾਏ ਪਈ ਅੜਾ ਦਿਨ ਚਾਰੇ ਨਿਸ਼ਕਰ ਜਾਏ ਬਹਿ ਸਚ ਪਾਏ ਅੰਦਰ ਨਾਲ ਪਿਆਰੇ ਬਿਨ ਭਗਤੀ ਕਰ ਵਾਸ ਨੂੰ ਹੋ ਵੀ ਚੁਣਿਓ ਲੋਕ ਸੁਭਾਏ ਨਾਨਕ ਸਰਚੇ ਤਾਂ ਫਿਰ ਪਾਏ ਰਾਤੀ ਸੱਚ ਨਾਏ ਫਿਰ ਧਨ ਪਾਵੈ ਤਾਂ ਫਿਰ ਭਾਵੈ ਨਾਰੀ ਜੀਓ
ਰੰਗ ਪ੍ਰੀਤਮ ਰਾਤੀ ਗੁਰ ਕਾ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਮਨ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸਮੈ ਰੰਗ ਕਰੇ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਪਈ ਮਨ ਮਾਰੀ ਨਾਨਕ ਸਾਜ ਵਸੇ ਸੁਹਾਗਣ ਫਿਰ ਸੁਪ੍ਰੀਤ ਪਿਆਰੀ ਫਿਰ ਕਰ ਸਵਰਨ ਅਰਜੇ ਪ੍ਰਭਾਵੇ ਜੀਓ ਝੂਠੇ ਬਹਿਣ ਚਵੈ ਕਾਮ ਨ ਆਵੇ ਜੀਓ ਝੂਠਾ ਲਾਵੇ ਕਾਮ ਨ ਆਵੇ ਨਾ ਫਿਰ ਦੇ ਕੰਨ ਨੈਣੀ ਆਪ ਗੁਣ ਯਾਰੀ ਕੰਤ ਵਸਾਰੀ ਛੁੱਟੀ ਵੀ ਦਿਨ ਰਾਣੀ ਗੁਰ ਸ਼ਬਦ ਨ ਮਨ ਪਾਈ ਫਾਥੀ ਸਾਧਨ ਮੈਲ ਨਾ ਪਾਏ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿ ਸਮਾਏ ਤਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਉ ਨਾ ਬਿਨਾ ਕੁੜਿਆ ਹਰ ਕੂੜ ਕਮਾਣਿਆ ਜੀਉ ਹਰ ਭਗਤ ਸੁਹਾਵੇ ਸੱਚੇ ਪਾਈ ਭਾਏ ਭਗਤ ਰਵ ਰਾਤੀ ਫਿਰ ਲਿਆਲਾ ਜੋਬਨ ਬਾਲਾ ਤਿਸਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੇ ਸੌਰਾ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸੱਚ ਮਿਲਿਆ ਵਡਿਆਈ ਫਿਰ ਘਰ ਸੁਹੈ ਨਾਰੀ ਤਨਾਸਰੀ ਸੰਤ ਮਹਿਲਾ ਚੌਥਾ ਕਰਪਿਆ ਲੈ ਕੇ ਓਂਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਸਤਿਗੁਰ ਮਿਲੈ ਸਵੈ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਵਿਕਸਾ ਸਦਾ ਅੰਦਨ ਜਾਪ ਸੱਚ ਭਾਵੇ ਅੰਕਾਰ ਹੋਮੈ ਤਜਾ ਮਾਇਆ ਸਹਿਜ ਨਾਮ ਸੰਭਾਵੇ ਆਪ ਕਰਤਾ ਕਰੇ ਸੋਈ ਆਪ ਦੇ ਥਾਂ ਪਾਈਐ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਅੰਦਰ ਸਾਚਾ ਨੇ ਗੋ ਪੂਰੇ ਸਤਿਗੁਰ ਸੇਵੀ ਦਿਨ ਰਾਤ ਨਾ ਵਿਸਰਾ ਜੀਓ ਕਦੇ ਨਾ ਵਿਸਰਾ ਜੀਵਾ ਸਰਵਣੀ ਸੁਨੀਤਾ ਮੰਤ੍ਰਿਤਾ ਗੁਰਮੁਖ ਅਮਰਤ ਪੀਵਾਨਾ ਦੇ ਕੀਰਤਨ ਸਤਿਗੁਰੂ ਮੇਲੇ ਜਾਂਦਨ ਵਿਵੇਕ ਨੂੰ ਪੂਰੇ ਸਤਿਗੁਰ ਹੈ ਸਤਸੰਗਤ ਮਿਲਾ ਬੁੜ ਭਾਗਤਾ ਹਰ ਸਾਵੇ ਜੀਓ ਆਂਦਨ ਰਾਇਆ ਲੇ ਵਿਲਾਏ ਤਾਂ ਸਹਿ ਸਮਾਵੇ ਜੀ ਸਤ ਸੋਭਾ ਜਾਗੇ ਅੰਤਰ ਰਾਮ ਹਰ ਇੱਕ ਯੋਗ ਦੁਹਾਤੇ ਮੁਕਤਾ ਜੋ ਪ੍ਰਭ ਸਤਸੰਗਤ ਮਿਲਾ ਵਟਪਾਕ ਦਾ ਹਰ ਸਾਵੀ ਜੀਓ ਦੋ ਜਾ ਪਾਏ ਦੁਖ ਹੋਏ ਮਾਨਮੁਖ ਜਮ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ ਮਾਇਆ ਦੁੱਖ ਮੋਹਿਆ ਮੇਰੀ ਮੇਰੀ ਕਰਤ ਵਿਆਵੇ ਜੋ ਪ੍ਰਭ ਦੇ ਤੇ ਚੇਤਾ ਨਹੀਂ ਅੰਤ ਕਿਆ ਪਛਤਾਵੇ ਬਿਨ ਨਾਮ ਹੈ ਕੋ ਸਾਥ ਨੂੰ ਚਾਲ ਲੈ ਪੁੱਤਰ ਕਲੱਤਰ ਮਾਇਆ ਧੋਇਆ ਦੂਜਾ ਪਾਏ ਦੁੱਖ ਹੋਏ ਮਾਨਮੁਖ ਜਮ ਜੋਇਆ ਜੀਓ ਕਰ ਕਿਰਪਾ ਲਿਓ ਮਿਲਾਏ ਮੈਲ ਹਰ ਪਾਇਆ ਜੀਉ ਸਦਾ ਰਹਿ ਕਰ ਜੋੜ ਪ੍ਰਭਮਨ ਪਾਇਆ ਜੀਉ ਪ੍ਰਭਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅੰਦਨ ਜਪਤ ਰਹਿ ਦਿਨ ਦਾਤੀ ਸਹਿ ਜਨਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ ਮੈਲ ਹਰ ਪਾਵੇ ਜੀਉ ਤਰਾਸਰੀ ਮਹਲਾ ਪੰਜਵਾਂ ਛੰਤ ਏਕੇ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵਿਆ ਜੀਉ ਅੰਮ੍ਰਿਤ ਹਰ ਕਾ ਨਾਮ ਜੀਉ ਸਾਧ ਵਿਕ ਰਾਧੂ ਜਨਮ ਮਰਨ ਦੁੱਖ ਨਾਸੇ ਜਮਕੇ ਪਾਸੇ ਤਾਂ ਭਰਮ ਨਾਟੇ ਛੋਟੇ ਕਾਠੇ ਜਮ ਪੰਥ ਮੂਲ ਨਾਇਆ ਵੀ ਅਵਨ ਗੁਣ ਗਾਵੀ ਹੈ ਕਿਆ ਤਾਰੇ ਇੱਕ ਨਾਮ ਨਿਰੰਜਨੋ ਜੀਓ ਤੂੰ ਦਾਤਾ ਦਾਤਾਰ ਸਰਬ ਦੁੱਖ ਭੰਜਨੋ ਜੀਓ ਦੁੱਖ ਅਰਥ ਕਰਤਾ ਸੁਖਾ ਸਵਾਮੀ ਸੰਤ ਸਾਧੂ ਆਏ ਸੰਸਾਰ ਸਾਗਰ ਮਾਂ ਵਿਕੜਾ ਪਾਲੇ ਕਮਾਇ ਧਰਾਇਆ ਪੂਰ ਰਿਆ ਸਰਬ ਤਾਈ ਗੁਰ ਗਿਆਨ ਨੇਤਰੀ ਅੰਜਣੋ ਬਨਵੰਤਨਾ ਨੂੰ ਸਦਾ ਸਿਮਰਿਤ ਸਰਬ ਦੁੱਖ ਪਾਇ ਭੰਜਨੋ ਆਪ ਲਈ ਲੜਾਏ ਕਿਰਪਾ ਧਾਰਿਓ ਜੀਓ ਮੋਹ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਪਾਰਿਓ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਸਥਾਪਨਾ ਹਾਰਿਆ ਜੀ ਸੰਸਾਰ ਵਸ ਤੇਰਾ ਸਗਲ ਤੇਰੀ ਸਾਰੇ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ ਬਿਨਵੰਤ ਨਾਨਕ ਗੁਣ ਗਾਏ ਜੀਵਾਂ ਹਾਰ ਜਪ ਜਪੋ ਬਨਵਾਰੀਆ ਤੇਰਾ ਦਰਸ ਪਰਨਾਮ ਮੋਲੀ ਜੀਓ ਨਿਤ ਜਪੈ ਤੇਰੇ ਦਾਸ ਫੁਰਕਤ ਤੋਲੀ ਜੀਓ ਸੰਤ ਰਸਨ ਬੁਟਾਇਆ ਆਪ ਟੁੱਟਾ ਰਸ ਸਹੀ ਮਾਤਿਆ ਗੁਰਚਰਨ ਲਾਗੇ ਮਾਂ ਭਾਗੇ ਸਦਾ ਅੰਦਨ ਜਾਗਿਆ ਸਦ ਸਦਾ ਸਿਮਰਤ ਤਬਿਓ ਸਵਾਮੀ ਸਾਧ ਸਾਧ ਗੁਣ ਬੋਲੀ ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੀ ਰਾਗ ਤਨਾਸਰੀ ਬਾਣੀ ਭਗਤ ਵੀਰ ਜੀ ਕੀ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਣਾ ਸੰਤ ਸੰਗਤ ਰਾਮ ਹਿਰਦਾ ਵਸਾਈ ਰਹਾਉ ਹਨੂਮਾਨ ਸਰਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣਜਾਨਾ ਚਾਰ ਵੇਦ ਅਰ ਸਿਮਰਤ ਪੁਰਾਣਾ ਕਮਲਾ ਪਤ ਕਬਲਾ ਨਹੀਂ ਜਾਣਾ ਕਹਿ ਕਬੀਰ ਸੋ ਭਰਮਾ ਨਾਹੀ ਪਗ ਲਗ ਰਾਮ ਰੈ ਸਰਨਾਈ ਦਿਨ ਤੇ ਪੈਰ ਪੈਰ ਤੇ ਘਰੀਆਂ ਆਪ ਘਟੈ ਤਨ ਛੀਜੈ ਕਾਲ ਏਰੀ ਪਿਰਾ ਬਦ ਕੇ ਜਿਉਂ ਕਹੋ ਕਵਨ ਬਿਦ ਕੀ ਜੈ ਸੋ ਦਨਿਆਵਣ ਲਾਗਾ ਮਾਤ ਪਿਤਾ ਭਾਈ ਸਤਬੰਤਾ ਕਹੋ ਕੋ ਕਾ ਕਰਾਓ
ਜਾਬ ਲਗ ਜੋਤ ਕਾਇਆ ਮੈਂ ਵਰਤਾ ਆਪਾ ਪਸ਼ੂ ਨਾ ਪੂਜਾ ਲਾਲਚ ਕਰੇ ਜੀਵ ਨੂੰ ਪਦ ਕਾਰਨ ਲੋਚਨ ਕਛੁ ਨਾ ਸੂਝਾ ਕਹਿਤ ਕਬੀਰ ਸੁਨੋਰੇ ਪ੍ਰਾਣੀ ਛੋਟੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰਉ ਏ ਕੀ ਸਰਨਾ ਜੋ ਜਨ ਭਾਉ ਭਗਤ ਕਚਨ ਤਾ ਕੋ ਅਚਰ ਸਿਖਾਓ ਜਾਓ ਜਲ ਜਲ ਮੈਂ ਪੈਸਲ ਨਿਕਸਤ ਤਿਉਂ ਢੁਰ ਮਿਲੋ ਚਲਾਓ ਹਰ ਕੇ ਲੋਕਾ ਮੈਂ ਤੁਮਤ ਕਾ ਭੋਰਾ ਜਤਨ ਕਾਸੀ ਤਜਾ ਕਬੀਰਾ ਰਮੀਏ ਕਾਂਜ ਮੋਰਾ ਆਓ ਕਹਿਤ ਕਬੀਰ ਸੁਨੋਰੇ ਲੋਈ ਭਰਮ ਨਾ ਭੁੱਲੋ ਕੋਈ ਕਹਿ ਕਾਸੇ ਗਾ ਓ ਖਰ ਮਗਰ ਰਾਮ ਰਜਾ ਜੋ ਹੋਈ ਇੰਦਰ ਲੋਕ ਸਭ ਲੋਕਾ ਜਾਬੋ ਉਹ ਚੇਤਾ ਕਰ ਬਾਰਿਆ ਬੋ ਕਿਆ ਮੰਗੋ ਕਿਛ ਤਿਰ ਨਾਹੀ ਰਾਮ ਨਾਮ ਰਖ ਮਨ ਮਾਈ ਰਾਹੋ ਸੋ ਮਹਾਰਾਜ ਵਿਵਹ ਪਟਿਆਈ ਅੰਤ ਨ ਕਹੋ ਸੰਸਾਈ ਪੁੱਤਰ ਕੁਲਤ ਲਕਸ਼ਮੀ ਮਾਇਆ ਇੰਤੇ ਕੋ ਕਵਨ ਸੁਖ ਪਾਇਆ ਕਹਿਤ ਕਬੀਰ ਅਬ ਨਹੀਂ ਕਾਮਾ ਅਮਰਾ ਮਨ ਧਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਟ ਤੇ ਅਧਿਕਾਇ ਰਾਹੋ ਬੰਤਾ ਸੁਤ ਦੇ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕੱਛ ਨਾਈ ਤੇਰੋ ਕਾਲ ਅਵਧੀ ਆਈ ਆਜਾ ਮਲ ਗਜ ਗਨਕਾ ਪਤਿਤ ਕਰਮ ਕੀਨੇ ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭਰਮੇ ਤੋ ਲਾਜ ਨਾ ਆਈ ਰਾਮ ਨਾਮ ਛਾੜ ਅੰਮ੍ਰਿਤ ਪਾਹਿ ਬਿਕਾਈ ਤਾਜ ਭਰਮ ਕਰਮ ਭਿਦ ਨਿਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸੁਨੇ ਤਰਾਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਬ ਕੁਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੁੰਡ ਬਲਾਏ ਅਮਰੋ ਕਰਤਾ ਰਾਮ ਸੁਨੇਹੀ ਤੇਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ ਰਾਓ ਰੀ ਮੇਰੀ ਕਹਿਰੋਂ ਕਰਤੇ ਦੁਰਜੋਧਨ ਸੇ ਭਾਈ ਦੇਹੀ ਸੋਇਨ ਕੇ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾ ਪਿਓ ਦਰ ਬੰਧੇ ਹਾਥੀ ਖਿਨ ਮੈਂ ਪਈ ਪਰਾਈ ਦੁਰਬਾਸਾ ਸੋ ਕਰਤ ਟਗੋਰੀ ਜਾਦ ਵੇ ਫਲ ਪਾਈ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਦਸ ਵਾਰ ਆਗਨ ਮੋਏ ਬਸ ਕਿੰਨੀ ਪੰਚੋ ਕਾ ਮਿਠਨਾਵੋ ਅੰਮ੍ਰਿਤਸਰ ਵਿਕੋ ਮਾਰ ਕਢਾਓ ਪਾਛਾ ਬੌਰ ਨਾ ਆਪ ਨੂੰ ਪਾਵੋ ਅੰਮ੍ਰਿਤ ਬਾਣੀ ਘੱਟ ਚੋ ਚਰੋ ਆਤਮ ਕੋ ਸੁੰਦਰ ਵਰਾਓ ਬਜਰ ਕੁਠਾਰ ਮੋਹੈ ਚੀਨਾ ਕਰ ਮਿਹਨਤ ਲਗ ਪਾਵੋ ਸੰਤਨ ਕੇ ਅਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਇਹ ਸੰਸਾਰ ਤੇ ਤਾਵੀ ਛੂਟੋ ਜੋ ਮਾਇਆ ਨਾ ਲਪਟਾਓ ਮਾਇਆ ਨਾਮ ਕਰ ਪਚੁਨ ਕਾ ਤਹਿ ਤਹਿ ਦਰਸ਼ਨ ਪਾਵੋ ਇਤਕਾਰ ਭਗਤ ਕਰੈ ਜੋ ਜਨ ਤਿੰਨ ਪੋ ਸਗਲ ਸੁਕਾਈਏ ਕਹਿਤ ਨਾਮ ਦਿਓ ਬਾਰ ਕਾ ਭਰਮੋ ਇਹ ਸੰਜਮ ਮਾਰ ਪਾਈਏ ਮਾਰ ਵਾੜ ਜਾ ਸੰਜੀਰ ਬਾਲਾ ਜੇਲ ਬਾਲਾ ਕਰਹਲਾ ਜਉ ਕੁਰੰਕ ਨਿਸਨਾਥ ਬਾਲਾ ਤਉ ਮੇਰਾ ਮਨ ਰਾ ਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਰਾਵ ਤਉ ਧਰਨੀ ਕੋ ਇੰਦਰ ਬਾਲਾ ਕੁਸੁਮ ਬਾਸਾ ਚ ਭਵਰਲਾ ਜਉ ਕੋਕਿਲ ਕੋ ਅੰਬਾਲਾ ਤਉ ਮੇਰਾ ਮਨ ਰਾ ਮਈਆ ਚੱਕਵੀ ਕੋ ਜਸ ਸੂਰ ਬਾਲਾ ਮਾਂ ਸਰੋਵਰ ਹੰਸਲਾ ਜਉ ਧਰਨੀ ਕੋ ਕੰਤ ਬਾਲਾ ਤਉ ਮੇਰਾ ਮਨ ਰਾ ਮਈਆ ਬਾਰਕ ਕੋ ਜੈਸੇ ਖੀਰ ਬਾਲਾ ਚਾਤ੍ਰਕ ਮੁਖ ਜੈਸੇ ਜਲ ਧਰਾ ਮਛਲੀ ਕਉ ਜਸ ਨੀਰ ਬਾਲਾ ਤਉ ਮੇਰਾ ਮਨ ਰਾ ਮਈਆ ਸਾਧਕ ਸਿੱਧ ਸਗਲ ਮਨ ਚਾਹੇ ਵਿਰਲੇ ਕਉ ਡੀਟਲਾ ਸਗਲ ਭਵਨ ਤੇਰੋ ਨਾ ਬਾਲਾ ਤਉ ਨਾਮੇ ਮਨ ਬਿਟਲਾ ਪਹਿਲ ਪੁਰੀਏ ਪੁੰਡਰਕ ਬਣਾ ਤਾ ਚ ਅੰਸਾ ਸਗਲੇ ਜਣਾ ਕ੍ਰਿਸ਼ਨਾ ਤੇ ਜਾਣੂ ਆਰ ਆਰ ਨਚੰਤੀ ਨਾਚਨ ਪਹਿਲ ਪੁਰਸਾ ਬਿਰਾ ਅਤੋਨ ਪੁਰਸਾ ਦਮਰਾਸਗਾ ਸੁਸਗਾ ਹਰਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰ ਰਾਹੋ ਨਾਚੰਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤਰਕ ਨਾਚਾ ਭਰਮੀਆਂ ਚਾ ਕੇਸਵਾ ਬਚਾਉਣੀ ਏਈਏ ਮਈਏ ਏਕ ਆਨ ਜੀਓ ਪਿੰਦੇ ਉਪਕਲੇ ਸੰਸਾਰ ਭਰਮ ਭਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨ ਪਤਿਤ ਪਾਵਨ ਮਾਧਵ ਬਿਰਧ ਤੇਰਾ ਧਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਭਰਮ ਮੇਰਾ ਮੇਰਾ ਮਤ ਲਾਗੀ ਲੇ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮੁਨ ਜਨ ਤਿਨਹੂ ਤੇ ਦੂਰ ਰਹਾਓ ਦੀਨ ਕਾ ਦਿਆਲ ਮਾਧੋ ਗਰਭ ਪ੍ਰਹਾਰੀ ਚਰਨ ਸਰਨ ਨਾਮਾ ਬਲ ਤਿਵਾਰੀ ਧਨਾਸਰੀ ਭਗਤ ਰਵਿਦਾਸ ਜੀ ਕੇ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ
जन को पूरन दीजै। हऊँ बल बल जाओ रमैया कारने, कारण कबन अबोल राओ। बहुत जन्म बिछरे थे माधो, ये जन्म तुम्हारे लेखे। कह रविदास आस लग जीवो, चिर पयो दर्शन देखे। चित सिमरन करो नैन अवलोकन श्रवण बाणी, सजातपुर राखो मन सो मध कर करो चरण हृदय तरु रसना अमृत राम नाम पाको। मेरी प्रीत गोविंद सो जिन घटा, मैं तो मोल महंगी ले जी सटराओ। साध संगत बिना भाव नहीं उपजाए, भाव बिना भक्त नहीं हो। तेरी कह रविदास बेनती हार स्यों, पैज राखो राजा राम। मेरी नाम तिर आरती मजन मुरारी, हर के नाम बिन झूठे सगल पास सारे राव। नाम तिर वासनु नाम तिर उरसा, नाम तेरा केसरोले छुटकारी। नाम तेरा अम्बला नाम तिर चंदनो कास्य, फिर नाम ले तुझा गुचारी। नाम तेरा दीवा नाम तेरो बाती, नाम तेरो तेल ले माई पसारी। नाम तेरे की जोत लगाए पयो, जियारो पवन सगलारी। नाम तेरो तागा नाम फूल माला, भार अठार सगल जूठारी। तेरो किया तुझे कया तू, नाम तेरा तुई चबर टोलारे। दस सठ अठ सठे चारे कहानी है वर्तना सग संसारी। कह रविदास नाम तुरु आती, सत नाम है हर भोग तुवारे। त्रासरी बाणी भगतां की त्रिलोचन, एक ओंकार सत गुर प्रसाद। नारायण निंदस काए भूली गवारी, दोकृत सोकृत थारो करमरी राव। संकरा मस्तक बस्ता सुरसरी स्नान रे, कुल जन्म दे मिलो सार पान रे। कर्म कर कलंक मपीठ श्री, विश्व का दीपक स्वामी ताचे रे स्वार्थी। पंखी रायगर ताचे बाद बाद, कर्म कर अरुण पिंगलारी। अनक पात घर तत्रै बन्नाथरी, तीर्थ तीर्थ भ्रम तलायन पारी। कर्म कर कपाल मपीठ श्री, अमृत सस्य तेन लक्ष्मी। कलपत्र शिखर सुनागर नती जयनाथन, कर्म कर कर्म फिट श्री। दादी ले लंका गढ़ उपाड़ी ले रावण, बन सस बिसले आन तो किले हरी। कर्म कर कछोटी में फिट श्री, पूर्व लोकृत कर्म ना मिटारी। घर गेंता चमोई जा फिरे राम से नाम, बादत त्रिलोचन राम जी श्री सैन। धूप दीप कृत साज आरती, वारने जाओ कमलापति। मंगला हर मंगला नित मंगल, राजा राम राय को राव। उत्तम दियारा निर्मल बाती, तू ही निरंजन कमला पाती। रामा भक्त रामा न जाने, पूर्ण परमानंद बखाने। मदन मूर्त तार गोविंदे, सहन प्रणय पंच परमानंदे पीपा। कायो देवा कायो देवल कायो, जंगम जाति कायो। धूप दीप नहीं भेदा कायो, पूजो पाती। काया बावखंड को ते नामनित पाए, ना कचाव्य ना कचाव्य राम की दुआई राव। जो ब्रह्मंडे सोई पिंडे, जो खोजा सो पावा। प्रीता प्रमदा परमता ते सतगुरु हुन पावा। तन्ना गोपाल तेरा आरता, जो जन तुमरी पग करंते। इनके काज सवारता राव, दाल सीधा मांगू कियो आमरा। खुशी करन जियो पनिया चादन नीका, अनाज मंगू सतसी का। गौ भैंस मंगू लावेरी, एकता दिन तुरी चंगेरी। घर की गेहूं चंगी नाले वै मंगी। जय श्री माला चौथा कर पहला चौप दे के ओंकार सतगुरु प्रसाद। मेरा हीरा रतन रतन नाम हर वसया, गुर हाथ धरियो मेरा माता। जन्म जन्म के कल विख दुख उतरे, गुरु नाम दियो रिन लाता। मेरे मन पाज राम नाम सब अर्था, पूरा हर नाम दृढ़ाया। बिन नाम जीवन बिरता राहो, बिन गुर मूड पया। मान मुक्त मोह माया नित पाता, तिन साधु चरण सेवे कबु तिन सब जन्म काता। तिन साधु चरण साध पग सेवे, तिन सफल जन्म सनाता। मोको की जय दास दास दास, अनकोर दया धार जगनाता। हम अंधले ज्ञानहीन अज्ञानी, क्यों चल मार्ग पंथा। हम अंधले को गुरन चल दीजा, जन नानक चल मिलनता। जय श्री माला चौथा, हीरा लाल अमोल कह भारी। बिन गाक मीका काका, रतन गाक गुरसाधु देखियो।
ਤਬ ਰਤਨ ਵਿਕਾਨੋ ਲਾਕਾ ਮੇਰਾ ਮਨ ਗੁਪਤ ਹੀਰ ਹਰ ਰਾਕਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਾ ਕਰ ਆਵ ਮਾਨ ਮੁਖ ਕੋਟ ਯੁਗ ਅਨੰਦੇਰਾ ਤਿੰਨ ਘਰ ਰਤਨਾ ਲਾਕਾ ਤੇ ਉਜੜ ਭਰਮ ਗੇ ਕਾ ਬਾਰੀ ਮਾਇਆ ਭਿੰਗ ਪਿਚਾਕਾ ਹਰ ਹਰ ਸਾਧ ਮੇਲੋ ਜਨ ਨੀਕੇ ਹਰ ਸਾਧੁ ਸਰਨਮ ਰਾਕਾ ਹਰ ਅੰਗੀਕਾਰ ਕਰੋ ਪ੍ਰਭ ਸਵਾਮੀ ਹਮ ਪਰ ਭਾਗ ਤੁਮ ਪਾਕਾ ਦੇਵਾ ਕਿਆ ਗੁਣ ਆਖ ਵਖਾਣ ਤੂੰ ਵਾਢੇ ਅਗਮ ਵਟ ਪੁਰਖਾ ਜਨ ਨਾਨ ਕਰ ਕਿਰਪਾ ਧਾਰੀ ਪਾਖਾਨ ਡੂਬ ਧਾਰ ਰਾਕਾ ਜੈ ਸ੍ਰੀ ਮਹਲਾ ਚੌਥਾ ਹਮ ਬਾਰ ਕਛੂ ਨਾ ਜਾਣ ਗਾਤ ਮਿਤ ਤੇਰੇ ਮੂਰਖ ਮੁਗਤ ਅਣ ਹਰ ਕਿਰਪਾ ਧਾਰ ਦੀ ਜੈ ਮਤ ਉਤਮ ਕਰ ਲਈ ਜੈ ਮੁਗਤ ਸਿਆਣਾ ਮੇਰਾ ਮਨ ਆਲਸੀ ਉਗਲਾਨਾ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪ ਗੁਲਾਨਾ ਰਾਓ ਗੁਰ ਕਿਨ ਕਨ ਪ੍ਰੀਤ ਲਗਾਵੋ ਮੇਰਾ ਹੀਰੈ ਮੇਰੇ ਪ੍ਰੀਤ ਨਾਮ ਪ੍ਰਾਣਾ ਬਿਨ ਨਾਮ ਮਰ ਜਾਈਏ ਮੇਰੇ ਠਾਕੁਰ ਜਿਉਂ ਅਮਲੀ ਅਮਲ ਲੁਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿੰਨ ਧੁਰ ਭਾਗ ਪੁਰਾਣਾ ਤਿੰਨ ਹਮ ਚਰਨ ਸਰੇਵੈ ਕਿਨ ਕਿਨ ਜਿਨ ਹਰ ਮੀਟ ਲਗਾਨਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਵਿਛੜਾ ਚਿਰ ਮਿਲਾਨਾ ਧਨ ਧਨ ਸਤ ਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤਿਸ ਕੁਰਬਾਨਾ ਜਾ ਸ੍ਰੀ ਮਹਲਾ ਚੌਥਾ ਸਤਿਗੁਰ ਸਾਜਨ ਪੁਰਖ ਵੱਡ ਪਾਇਆ ਰਸਕ ਰਸਕ ਫਲ ਲਾਗੀ ਬਾ ਮਾਇਆ ਭਿੰਗਰ ਸਿਆ ਪ੍ਰਾਣੀ ਗੁਰਬਚਨੀ ਵਿਸਾਰ ਕਾਡਿਬਾ ਮੇਰਾ ਮਨ ਰਾਮ ਨਾਮ ਰਸ ਲਾਗਬਾ ਹਰ ਕੀ ਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਚਾ ਕਿਵਾ ਰਹਾਉ ਧਨ ਧਨ ਵਟ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਨ ਮਨ ਲਾਗੇ ਵਾ ਤ੍ਰਿਸਨਾਇਆ ਗਨ ਬੁਜੀ ਸ਼ਾਂਤ ਪਾਏ ਹਰ ਨਿਰਮਲ ਨਿਰਮਲ ਗੁਣ ਗਾਏ ਵਾ ਇਨਕੇ ਭਾਗ ਕੀਨ ਤੁਰ ਪਾਏ ਜਿਨ ਸਤਿਗੁਰ ਦਰਸ਼ਨਾ ਪਾਏ ਵਾ ਤੇ ਦੂਜੇ ਪਾਏ ਪਵਾ ਗਰਭ ਜੋਨੀ ਸਾ ਬਿਰਤਾ ਜਨਮ ਤਿੰਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵੈ ਹਮ ਹਰ ਮੀਟ ਲਗਾਏ ਬਾ ਜਨ ਨਾਨਕ ਰੇਨ ਸਾਧ ਪਗ ਮੰਗੈ ਹਰ ਹੋਏ ਦਿਆਲ ਦਿਵਾਏ ਬਾ ਜੈ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿੰਨ ਮਾਤ ਕੀ ਜੈ ਤਿੰਨ ਸੁਣੀ ਦੇ ਹੋਏ ਕਪ ਕਪ ਹੋਏ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਾਵ ਹਰ ਕੀਰਤ ਕਲਯੁਗ ਪਾਧੂ ਉੱਤਮ ਹਰ ਪਾਈਆ ਸਤਿਗੁਰੂ ਮਾਂਝਾ ਓਂ ਬੁਲਾਰੇ ਸਤਿਗੁਰੂ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਵਟ ਭਾਗੇ ਸਭ ਕਿਲਪ ਗਏ ਗਵਾਜਾ ਸਤਿਗੁਰੂ ਸਭ ਪਾਇਆ ਵਟਦਾਣਾ ਹਰ ਕੀਏ ਬਹੁਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਝਾ ਧਰਮ ਰਾਜ ਦਰ ਕਾਗਦ ਪਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤੋ ਭਇਓ ਉਰੂੜਾ ਆਨ ਹੱਥੋਂ ਵਾਜਾ ਨਿਤ ਵਾਜਿਆ ਅੰਮ੍ਰਿਤ ਧਾਰ ਅਸਲੀੜਾ ਮੇਰੇ ਮਨ ਜਾ ਪ੍ਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਏ ਸਤਿਗੁਰ ਹਰ ਮਿਲਿਓ ਲਾਏ ਚਪੀੜਾ ਰਾਓ ਸਾਖਤ ਬੰਧ ਭਇਆ ਮਾਇਆ ਬਿਕ ਸੰਚੈ ਲਾਏ ਜ ਕੀੜਾ ਹਰ ਕੈ ਅਰਥ ਖਰਚ ਨਾ ਸਾਕੈ ਜਮਕਾਲ ਸਹੇ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰਸਾਧੂ ਬਹੁ ਸਰਦਾ ਲਾਏ ਮੁਕਤੂੜਾ ਫਲਤ ਪਲਤ ਹਰ ਸੋਭਾ ਪਾਵੈ ਹਰ ਰੰਗ ਲਾਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਅੰਸਾ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧਗੁਰ ਮਿਲ ਸਾਧੂ ਪਾਕਾਨ ਹਰਿਓ ਮਨ ਮੂੜਾ ਜਾ ਸ੍ਰੀ ਮਹਲਾ ਚੌਥਾ ਕਰ ਦੂਜਾ ਕਿਉਂ ਓਂਕਾਰ ਸਤਿਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁੱਖ ਮਿਟਾਇਆ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ ਰਾਮ ਹਰ ਗੁਣ ਗਾਵ ਅਮੀਤ ਹਮਾਰੇ ਹਰ ਹਰ ਨਾਮ ਰੱਖੋ ਰੁਧਾਰੀ ਹਰ ਹਰ ਅੰਮ੍ਰਿਤ ਬਚਨ ਸੁਣਾਵ ਗੁਰ ਮਿਲਿਆ ਪ੍ਰਗਟ ਹੋਈ ਰਾਮ ਮਾਧ ਸੋਧਨਾਰ ਮਾਧੋ ਪ੍ਰਾਣਾ ਮੇਰਾ ਮਨ ਤਨ ਅੰਮ੍ਰਿਤ ਮੀਟ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕਾ ਰੰਗ ਮੇਰਾ ਮਨ ਦਾਤਾ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜਸ ਸ੍ਰੀ ਮਹਲਾ ਚੌਥਾ ਹਰ ਹਰ ਹਰ ਨਾਮ ਜਪਾ ਗੁਰਮੁਖ ਨਾਮ ਸਦਾ ਲੈ ਲਾ ਹਰ ਹਰ ਹਰ ਹਰ ਭਗਤ ਦੜਾਵੋ ਹਰ ਹਰ ਨਾਮ ਮਹਾਰਾਮ ਹਰ ਹਰ ਨਾਮ ਦਿਆਲ ਤੇ ਹਰ ਕਾ ਰੰਗ ਸਦਾ ਗੁਣ ਗਾ ਹਰ ਹਰ ਹਰ ਜਸ ਘੁੰਮਰ ਭਾਵੋ ਮਿਲ ਸਤ ਸੰਗੋ ਮਹਾਰਾਮ ਅਸਕੇ ਹਰ ਮੇਲ ਮਿਲਾ ਸੋਹਣ ਹਰ ਕਥਾ ਨਾਮ ਲੈ ਲਾ ਹਰ ਹਰ ਕਿਰਪਾ ਧਾਰ ਗੁਰ ਮਿਲੋ ਗੁਰ ਮਿਲਿਆ ਹਰ ਉਮਾਰਾਮ ਕਰ ਕੀਰਤ ਜਾ ਸਹਿਗ ਮਾਤਾ ਕਿਨ ਕਨ ਰਾਮ ਨਾਮ ਗਾਵਾ ਮੁਖੋ ਧਾਰ ਕਿਰਪਾ ਮਿਲਿਆ ਗੁਰਦਾਤੇ ਹਰ ਨਾਨਕ ਭਗਤ ਮਹਾਰਾਮ ਜਾ ਸ੍ਰੀ ਮਹਲਾ ਚੌਥਾ
ਰਸ ਰਸ ਰਾਮ ਰਸਾਲ ਸਲਾਹਾ ਮਨ ਰਾਮ ਨਾ ਪੀਨਾ ਲੈ ਲਾ ਕਿਨ ਕਿਨ ਭਗਤ ਕਰ ਦਿਨ ਦਾਤੀ ਗੁਰਮੁਖ ਭਗਤੋ ਮਹਾਰਾਮ ਹਰ ਹਰ ਗੁਣ ਗੋਬਿੰਦ ਜਪਾ ਮਨ ਤਨ ਜਿਸ ਸਬਦ ਲਾ ਲਾ ਗੁਰਮਤ ਪੰਚ ਦੂਤ ਵਸਾਵੈ ਮਨ ਤਨ ਹਰੋ ਮਹਾਰਾਮ ਨਾਮ ਰਤਨ ਹਰ ਨਾਮ ਜਪਾ ਹਰ ਗੁਣ ਗਾਇ ਸਦਾ ਲਾ ਲਾ ਦੀਨ ਦਿਆਲ ਕਿਰਪਾ ਕਰ ਮਾਧੋ ਹਰ ਹਰ ਨਾਮ ਓ ਮਹਾਰਾਮ ਜਪ ਜਗਦੀਸ਼ ਜਪ ਮਨ ਮਹਾ ਹਰ ਹਰ ਜਗਨਾਥ ਜਗ ਲਾਹਾ ਧਨ ਧਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤੋ ਮਹਾਰਾਮ ਜੈ ਸ੍ਰੀ ਮਹਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਆਪੇ ਨਿਰਭਉ ਤਾਲੀ ਲਾ ਆਪੇ ਹੀ ਆਪ ਵਰਤਾ ਆਪੇ ਨਾਮ ਮਹਾਰਾਮ ਆਪੇ ਦੀਪ ਲੋ ਦੀਪਾ ਆਪੇ ਸਤ ਗੁਰ ਸਮੁੰਦ ਮਥਾਹਾ ਆਪੇ ਮੱਥ ਤਤ ਕਢਾਏ ਜਪ ਨਾਮ ਰਤਨ ਓ ਮਹਾਰਾਮ ਸਖੀ ਮਿਲੋ ਮਿਲ ਗੁਣ ਗਾਵਾ ਗੁਰਮੁਖ ਨਾਮ ਜਪੋ ਹਰ ਲਾਹਾ ਹਰ ਹਰ ਭਗਦੜੀ ਮਨ ਭਾਈ ਹਰ ਨਾਮ ਮਹਾਰਾਮ ਆਪੇ ਵਰਦਾਨ ਵਰਸਾ ਗੁਰਮੁਖ ਪੂੰਜੀ ਨਾਮ ਵਿਸਾ ਹਰ ਹਰ ਦਾਤ ਗੁਰੂ ਪ੍ਰਭਾਵ ਹੈ ਗੁਣ ਨਾਨਕ ਨਾਮ ਮਹਾਰਾਮ ਜਸ ਸ੍ਰੀ ਮਹਲਾ ਚੌਥਾ ਮੇਲੇ ਸਤ ਸੰਗਤ ਸੰਗ ਗੁਰਾ ਪੂੰਜੀ ਨਾਮ ਗੁਰਮੁਖ ਵਿਸਾ ਹਰ ਹਰ ਕਿਰਪਾ ਧਾਰ ਮਧੂਸੂਦਨ ਮੇਲ ਸਤਸੰਗ ਮਹਾਰਾਮ ਹਰ ਗੁਣ ਬਾਣੀ ਸ਼ਰਮ ਸੁਨਾ ਕਰ ਕਿਰਪਾ ਸਤਿਗੁਰੂ ਮਿਲਾ ਗੁਣ ਗਾਵਾ ਗੁਣ ਬੋਲਾ ਬਾਣੀ ਹਰ ਗੁਣ ਜਪ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੁਲਾ ਹਰ ਨਾਮ ਨ ਪੂਜਾ ਪੂਜਾ ਹਰ ਹਰ ਤੁਲ ਤੁਲਤ ਭਾਰੀ ਗੁਰਮਤ ਜਪ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾ ਕਿਲਵਕ ਮਹਿਲ ਪਾਪ ਤੋਂ ਬਾਅਦ ਦੀਨ ਦਿਆਲ ਨਾਨਕ ਨਾਮ ਮਹਾਰਾਮ ਜੈ ਸ੍ਰੀ ਮਹਲਾ ਚੌ ਪੰਜਵਾਂ ਘਰ ਤੀਜਾ ਇੱਕੇ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵ ਨੀਹਾਂ ਜਗ ਮੀਤ ਜਿਸ ਹੋਈ ਕਿਰਪਾਲ ਸੋਈ ਵਿਦ ਬੂਜਾ ਤਾਂ ਕਿ ਨਿਰਮਲ ਰੀਤ ਰਾਵ ਮਾਤ ਪਿਤਾ ਬੰਤਾ ਸੁਧ ਬੰਧਵ ਇਸਤਮੀਤ ਹਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਾ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੇ ਮਾਇਆ ਹਾ ਹਾ ਕਰਤ ਬਿਆਨੀ ਅਬਦ ਹੈ ਤਾਂ ਮੈਂ ਸੰਤੋਖ ਨਾ ਪਾਇਆ ਹਸਤ ਰੱਥ ਅਸਵ ਪਵਨ ਤੇਜ ਧਣੀ ਭੂਮਣ ਚਤਰਾਂਗਾ ਸੰਗ ਨਾ ਚੱਲ ਹਨ ਮੈਂ ਕਛੂਆ ਉੱਠ ਸਧਾਇਓ ਨਾਂਗਾ ਹਰ ਕੇ ਸੰਤ ਪ੍ਰੈ ਪ੍ਰੀਤਮ ਪ੍ਰਭ ਕੇ ਤਾਕ ਹਰ ਹਰ ਗਾਈਐ ਨਾਨਕ ਇਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ ਜਾ ਸ੍ਰੀ ਮਹਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਿਓ ਸੰਦੇਸਰੋ ਕਹੀਓ ਪ੍ਰਿਯ ਕਹੀਓ ਵਿਸਮ ਪਈ ਮੈਂ ਬਹੁ ਵਿਦ ਸੁਨਤੇ ਕਹੋ ਸੁਹਾਗਣ ਸਹੀਓ ਰਾਓ ਕੋ ਕਹਿ ਤੋ ਸਭ ਬਾਰ ਬਾਰ ਕੋ ਕਹਿ ਤੋ ਸਭ ਮਹੀਓ ਵਰਨਾ ਦਿਸਾ ਚਿਰਨਾ ਲੱਖਿਆ ਸੁਹਾਗਣ ਸੰਤ ਬੁਝਈਓ ਸਰਵ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਈਓ ਨਾਨਕ ਸੁਨੋਰ ਲੋਗਾ ਸੰਤ ਰਸਨ ਕੋ ਵਸਈਓ ਜੈ ਸ੍ਰੀ ਮਹਲਾ ਪੰਜਵਾਂ ਧੀਰੋ ਸੰਤ ਧੀਰੋ ਪ੍ਰਭ ਕੋ ਰਾਓ ਜੀ ਪ੍ਰਾਣ ਮੰਤਨ ਸਭ ਅਰਪੋ ਨੀਰੋ ਪੇ ਪ੍ਰਭ ਕੋ ਨੀਰੋ ਹੇ ਸੁਮਾਰ ਬੇਅੰਤ ਵਰਦਾਤਾ ਮਨਾ ਘੀਰੋ ਪੇ ਪ੍ਰਭ ਕੋ ਜੋ ਚਾਹੋ ਸੋ ਸੋ ਪਾਵੋ ਆਸਾ ਮਨਸਾ ਪੂਰੋ ਜਪ ਪ੍ਰਭ ਕੋ ਗੁਰਪ੍ਰਸਾਦ ਨਾਨਕ ਮਨ ਵਸਿਆ ਦੁੱਖ ਨਾ ਕਹੋ ਝੂਰੋ ਬੁਝ ਪ੍ਰਭ ਕੋ ਜੈਸੇ ਮਹਲਾ ਪੰਜਵਾ ਲੋੜਿੰਦੜਾ ਸਾਜਨ ਮੇਰਾ ਘਰ ਘਰ ਮੰਗਲ ਗਾਵੋ ਨੀਕੇ ਘਾਟ ਘਾਟ ਤੇ ਸਭ ਸੇਰਾ ਰਾਓ ਸੁਖ ਆਰਾਧਨ ਦੁੱਖ ਆਰਾਧਨ ਬਿਸਰਾ ਨਾ ਕਾਹੂ ਬੇਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸਹਿ ਭਰਮ ਅੰਧੇਰਾ ਥਾਨ ਤਨੰਤਰ ਸਭਨੀ ਜਾਈ ਜੋ ਦੀਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਵਾਰ ਨਾ ਹੋਈ ਹੈ ਤੇਰਾ ਜੈ ਸ੍ਰੀ ਮਹਲਾ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪ ਮੈਂ ਸੁਖ ਪਾਇਆ ਗੁਰਿਆਗ ਤਜੀ ਸਿਆਣਪ ਚਿੰਤ ਵਿਸਾਰੇ ਅੰਗ ਛੋੜਿਆ ਤਿਆਗ ਰਾਹ ਜੋ ਦੇਖੋ ਤੋ ਸਗਲ ਮੋਹ ਮੋਹੀਓ ਤੋ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟੈਲ ਹਰ ਲਾਇਓ ਤਾਉ ਜਮ ਛੋਡੀ ਮੋਰੀ ਲਾਗ ਕਰਿਓ ਸਾਗਰ ਪਾਵੋ ਕੋ ਜੋ ਸੰਤ ਪੇਟੇ ਬਿਟ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨ ਚਿਤ ਲਾਗ ਜਾ ਸ੍ਰੀ ਮਹਲਾ ਪੰਜਵਾਂ ਮਨ ਮੈਂ ਸਤਿਗੁਰ ਧਿਆਨ ਤਰਾ ਦ੍ਰਿੜੋ ਗਿਆਨ ਮੰਤਰਾ ਨਾਮਾ ਪ੍ਰਭ ਜੀ ਮੈਂ ਕਰਾ ਰਾਓ ਕਾਲ ਜਾਲਰ ਮਹਾ ਜੰਜਾਲਾ ਛੁਟਕੇ ਜਮੰਡਰਾ ਆਇਓ ਦੁਖ ਹਰਨ ਸਰਨ ਕਰਨਾ ਪਦ ਗਯੋ ਚਰਨ ਆਸਰਾ ਨਾਵ ਰੂਪ ਭਇਓ ਸਾਸੰਗ ਭਾਵ ਨਿਤ ਪਾਤ ਪਰਾ ਆਪਿਓ ਪੀਓ ਗਤ ਤੀਓ ਭਰਮ ਕਉ ਨਾਨਕ ਅਜਰ ਜਰਾ ਜੈ ਸ੍ਰੀ ਮਹਲਾ ਪੰਜਵਾਂ ਜਾ ਕੋ ਪੇ ਕੋ ਬਿੰਦ ਸਾਹਿਬ ਸੁਖ ਸਾਹਿਬ ਹੰਦ ਸਗਲ ਸਿਉ ਵਾਹ ਕੋ ਵਿਆਦ ਨਾ ਕਾਇ ਰਾਓ ਦਿਸ ਸਤਸੰਗ ਰਹੇ ਅਲੇ ਪੰਨਿਆਂ ਦਾ ਪੁਨਮਾਈ ਏਕੇ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਏ ਦਇਆ ਮੈਂ ਕਿਰਪਾ ਠਾਕੁਰ ਕੀ ਸਹੀ ਸੰਤ ਸੁਭਾਈ ਤਿੰਨ ਕਹਿ ਸੰਗ ਨਾਨਕ ਨਿਸਤਰੀਆ ਜਿਨ ਰਸ ਰਸ ਹਰ ਗੁਣ ਗਾਏ ਜਸ ਗੋਬਿੰਦ ਜੀਵਨ ਪ੍ਰਾਣ ਧਨ ਰੂਪ ਗਿਆਨ ਮੋਹ ਮਗਨ ਮਹਾਂ ਪ੍ਰਾਣੀ ਅੰਧਿਆ
ਸਾਫਲ ਦਰਸ਼ਨ ਤੁਮਰਾ ਪ੍ਰਾਪਤ ਤੁਮ ਚਰਨ ਕਮਲਾ ਨੂਪ ਅਨਕਵਾਰ ਕਰੋ ਇਹ ਬੰਦ ਮਨਾ ਚਰਾਵੋ ਧੂਪ ਹਾਰ ਪਰਿਓ ਤੁਮਰਾ ਕਰ ਗਈ ਤੁਮਾਰੀ ਲੋਕ ਕਾਢ ਲਿਓ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ ਜੈ ਸ੍ਰੀ ਮਹਲਾ ਪੰਜਵਾ ਕੋਈ ਜਾਨ ਚਰਨ ਗਹੋਂ ਬਕੋ ਸੁਬਰਸਨਾ ਦਿਜ ਹੈ ਪ੍ਰਾਣਾ ਕੋ ਰਹਾਓ ਮਾਨ ਤਨ ਨਿਰਮਲ ਕਰਤ ਕਿਆਰੋ ਹਰ ਸੰਚੈ ਸੁਦਾ ਸੰਜੋਰ ਯਾਰ ਅਸਮੈ ਮਗਨ ਹੋਤ ਕਿਰਪਾ ਤੇ ਮਾਂ ਭਿਕਾ ਤੇ ਤੁਰ ਆਇਓ ਸਰਣ ਦੀਨ ਦੁੱਖ ਭੰਜਨ ਚਿਤ ਵਾਉ ਤੁਮਰੀ ਔਰ ਆਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰ ਜੈ ਸ੍ਰੀ ਮਹਲਾ ਪੰਜਵਾਂ ਚਾਤ੍ਰਕ ਚਿਤ ਵਤ ਬਰਸਤ ਮੇ ਕਿਰਪਾ ਸੰਨ ਕਰਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨੇ ਰਾਓ ਅਨਕ ਸੁਖ ਚੱਕ ਵੀ ਨਹੀਂ ਚਾਤ ਆਨੰਦ ਪੂਰਨ ਪੇਕ ਦੇ ਆਨੋ ਭਾਵਨਾ ਜੀਵਤ ਮਹੀਨਾ ਬਿਨ ਜਲ ਮਰਨਾ ਤੇ ਆ ਮਹਾਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇ ਚਰਨ ਕਮਲ ਨਾਨਕਾ ਰਾਧਾ ਤਿਸ ਪੁੰਨ ਕੇ ਜੈ ਸ੍ਰੀ ਮਹਲਾ ਪੰਜਵਾਂ ਮਨ ਤਨ ਬਸਰੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸਿੰਘ ਪੇਟੇ ਪੂਰਨ ਪੁਰਖ ਸੁਜਾਨ ਰਾਓ ਪ੍ਰੇਮ ਟਾਗੋਰੀ ਜਿਨ ਕੋ ਪਾਇ ਤਨ ਸਪੀ ਉਭਾਰੇ ਤਾਂ ਕਿ ਕਿਮ ਕਰਨ ਜਾਈ ਕੁਦਰਤ ਕਵਣਾ ਹੰਭਾਰੇ ਲਾਏ ਲੇ ਲੜ ਦਾਸ ਤਨ ਆਪਣੇ ਉਦਰੇ ਉਦਰ ਨਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜੈ ਸ੍ਰੀ ਮਹਲਾ ਪੰਜਵਾਂ ਆਏ ਅਨਕ ਜਨ ਭਰਮ ਸਰਣੀ ਉਧਰ ਦੇ ਅੰਧ ਕੁਪ ਤੇ ਲਾਵੋ ਆਪਣੀ ਚਰਨੀ ਰਾਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭੋ ਬਿਕਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮੀਟੇ ਨਹੀਂ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਭਾਵ ਧਰਨਾ ਅਮਰੰਗਾ ਭਰਨੀ ਜੈ ਸ੍ਰੀ ਮਹਲਾ ਪੰਜਵਾਂ ਹਰ ਜਨ ਸਿਮਰੋ ਹਿਰਦਾ ਰਾਮ ਹਰ ਜਨ ਕੋ ਆਪਦਾ ਨਿਟਣਾ ਆਵੇ ਪੂਰਨ ਦਾਸ ਕੇ ਕਾਮਰਾਓ ਕੋਟ ਬਿਘਨ ਬਿਨ ਸਾਰ ਸੇਵਾ ਨੇਹ ਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਭਾਉ ਕਿਸ਼ਨਾਈ ਆਦਰ ਦੇਵਤ ਜਹਾਮ ਤਜ ਗੋਪਾਲ ਆਣ ਜੋ ਕਰਨੀ ਸੋਈ ਸੋਈ ਬਿਨ ਸਤਕਾਮ ਚੰਨ ਕਮਲ ਹਿਰਦਾ ਗੋ ਨਾਨਕ ਸੁਖ ਸਮੂਹ ਵਿਸਰਾਮ ਜੈ ਸ੍ਰੀ ਮਹਲਾ ਨੌਵਾਂ ਇੱਕ ਓਂਕਾਰ ਸਤਿ ਗੁਰਪ੍ਰਸਾਦਿ

ਸਭ ਕੀ ਬੇਨੰਤੀਆਂ ਮਿਲੇ ਨਥਾ ਵੇਥਾਓ ਸ਼ੰਤ ਦੂਸਰ ਨਾ ਹੀ ਠਾਓ ਕਹਿ ਪੈ ਜਾਈਏ ਆਠ ਪੈਰ ਕਰ ਜੋੜ ਸੋ ਪ੍ਰਭ ਸਦਾ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਚਿੰਦਿਆ ਪਾਈਐ ਤਜ ਮਾਨ ਮੋਹ ਬਿਕਾਰ ਦੂਜਾ ਏਕ ਸਿਉਂ ਲਿਵ ਲਾਈਐ ਅਰਪ ਮਨ ਤਨ ਪ੍ਰਭ ਆਗੇ ਪ੍ਰਭ ਸਗਲ ਮਿਟਾਈਆ ਆਗੇ ਆਪ ਸਗਲ ਮਿਟਾਈਆ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਹਰੇ ਮਨ ਤਾਕੋ ਧਿਆਈਐ ਸਭ ਵਿਦ ਜਾ ਕੇ ਹਾਥ ਨਾਨਕ ਪ੍ਰਭ ਨਾਨਕ ਨਾਮ ਧਨ ਸਾਂਚੀਐ ਨਾਨਕ ਨਿਧੀ ਨਾਲ ਸ਼ੰਤ ਸਾਥ ਅੜਾ ਪ੍ਰਭ ਏਕ ਦੂਸਰ ਨਾਹੀ ਕੋਏ ਨਾ ਪ੍ਰਾਪ ਜਲ ਤਲ ਪੁਰ ਸੋਏ ਜਲ ਥਲ ਨਈਅਰ ਪੂਰਿਆ ਸਰਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੀ ਕਿਆ ਗਣੀ ਭਾਜ ਸਰਨ ਸੁਆਮੀ ਸੁਖੋ ਗਾਮੀ ਤਿਸ ਬਿਨਾ ਅੰਨ ਨਾਹੀ ਕੋਏ ਬਿਨਵੰਤ ਨਾਨਕ ਦਿਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚੇਤੀਏ ਚਿਤ ਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਵਾਇਆ ਸ਼ੰਤ ਅਮਨ ਛੁੱਟੇ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਵਿਖ ਬੂਝ ਤਪ ਤਗਾਨਿਆ ਗਏ ਪੂਜਾ ਨੀਨੇ ਦਿਆ ਕੀਨੇ ਆਪਣੇ ਕਰਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ ਬਿਨਵੰਤ ਨਾਨਕ ਦਿਆ ਧਾਰ ਸਾਰੀ ਮੇਲ ਨੇਕ ਪਲੇ ਜੈਤ ਸ੍ਰੀ ਸ਼ੰਤ ਮਹੱਲਾ ਪੰਜਵਾਂ ਪਾਤਾਂ ਨੂੰ ਸੰਸਾਰ ਗਾਰ ਵਟਿਆ ਕਰਤੇ ਪਾਪ ਨੇਕ ਮਾਇਆ ਰੰਗ ਰਟਿਆ ਮੇ ਲੋਭ ਮੋਹ ਅਭਿਮਾਨ ਬੁੱਧੇ ਮਨ ਕੀ ਕਨਾਵੇ ਪੁੱਤਰ ਮਿੱਤਰ ਦੇ ਹਾਨੰਦਾਈ ਕਰਤ ਕਰਾਵੇ ਦੂਜੇ ਪਾਏ ਦੂਜ ਧਰਮ ਦੁਖਿਆ ਸੁਖ ਕਰਮ ਨਾਮ ਕੇ ਨਾਨਕ ਹਰ ਨਾਮ ਧਨ ਵੀ ਸੁਖਿਆ ਉਦਮ ਕਰੇ ਨੇਕਰ ਨਾਮ ਨ ਗਾਵੀ ਪਰਨੇ ਜੋ ਨ ਸੰਤ ਮਰ ਜਨਮੇ ਆਵੀ ਪਸੋ ਪੰਥੀ ਸਹਿਲ ਸਰਬਰ ਗੰਤ ਕਛੂ ਨਾ ਆਵੇ ਬੀਜ ਬੋਗਸ ਭੋ ਭੋਗੇ ਪੀਆ ਆਪਣਾ ਪਾਵੇ ਰਤਨ ਜਨਮ ਰੰਤ ਜੀਏ ਪ੍ਰਭੂ ਆਪ ਨ ਪਾਵੀ ਬਿਨਵੰਤ ਨਾਨਕ ਭਰਨੇ ਪਰਮਾਈ ਕਿਲੇਕ ਚਿਕਣ ਨ ਪਾਵੀ ਜੋਬਨ ਗਿਆ ਪੀਠ ਜਰ ਮਨ ਵੇਖਿਆ ਸਰਪਮ ਤੇ ਚੋਲ ਮੈਂ ਨਾ ਦਿਖਿਆ ਮੈਂ ਮੈਂ ਦਿੱਤੇ ਬਿਨ ਭਜਨ ਦਿੱਤੇ ਤੋਰ ਮਾਇਆ ਚਾਲਿਆ ਕਹਿਣ ਮਾਨੇ ਸਿਰ ਖਾਕ ਜਾਨੇ ਜਿਨ ਸੰਗ ਮਨ ਕੰਨ ਜਾਲਿਆ ਸ਼੍ਰੀ ਰਾਮ ਰੰਗ ਅਪਾਰ ਪੂਰਨ ਨਹੀਂ ਨਿਮਤ ਨਾ ਮੈਂ ਦਿੱਤੀ ਹੈ ਦੁੱਖਰ ਮੈਂ ਸੰਸਾਰ ਤੋਂ ਆਪ ਕਰਾਇਆ ਬਿਨਵੰਤ ਨਾਨਕ ਪੂਰਨ ਸਾਗਰ ਦਿਨ ਸਾਰ ਨਾ ਝੂਠੀ ਹੈ ਕਰ ਚਰਨ ਚੌਂ

ਜੀ ਬਾਣੀ ਭਗਤਾਂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਣੋ ਮਨ ਮਾਇਆ ਕੇ ਹੱਥ ਦਿਖਾਣੋ ਰਹੋ ਤੁਮ ਕਹੀਏ ਤੋ ਜਗਤ ਗੁਰ ਸੁਆਮੀ ਹਮ ਕਹੀਏ ਤਲ ਜੋ ਕੇ ਕਾਮੀ ਇਨ ਪੰਚਨ ਮੇਰੋ ਮਨ ਮਨ ਜੋ ਬੁਧਾਰਿਓ ਪਲ ਪਲ ਹਰ ਜੀ ਕੇ ਅੰਤਰ ਪਾਰਿਓ ਜਗ ਦੇਖੋ ਤਤ ਤੁਖੀ ਰਾਖੀ ਅਯੋ ਨਾ ਪ੍ਰਾਏ ਜਿਨ ਕਹਿ ਸਾਖੀ ਗੌਤਮ ਨਾਰ ਉਮਾਪਤ ਸਵਾਮੀ ਸੀਸ ਧਰਨ ਸਹਿਸ ਪਰਗਾਮੀ ਇਹਨਾਂ ਦੂਤਨ ਖਲ ਵੱਧ ਕਰ ਮਾਰਿਓ ਵਧੋ ਨਿਲਾਜ ਅਯੂ ਨਹੀਂ ਹਾਰਿਓ ਕਹਿ ਰਵਿਦਾਸ ਕਾ ਕੈਸੇ ਕੀਜੇ ਜਿਨ ਰਘਨਾਥ ਸਰਨ ਕਾ ਕੀ ਲੀਜੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਕਾਲ ਮੂਰਤ ਅਯੂਨੀ ਜੈ ਸੰਗ ਗੁਰ ਪ੍ਰਸਾਦ ਰਾਗ ਟੋਡੀ ਮਹੱਲਾ ਪਹਿਲਾ ਹਰ ਬਿਨ ਰਹਿ ਨਾ ਸਕੇ ਮਨ ਮੇਰਾ ਮੇਰੇ ਪ੍ਰੀਤੋ ਪ੍ਰਾਣ ਮੇਰੇ ਹੀਰੇ ਲੋਚ ਲਗੀ ਪ੍ਰਭ ਕੇਰੀ ਹਰ ਨੈਣੋ ਹਰ ਪ੍ਰਭੇਰਾ ਸਤਿਗੁਰ ਦਿਆਲ ਹਰ ਨਾਮ ਦੜਾਇਆ ਹਰ ਪਾਤਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੇ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਬਿਸਰਿਆ ਪ੍ਰਭ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਏ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਾਂ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਧੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ ਬੇਪਰਵਾ ਸਦਾ ਰੰਗ ਹਰ ਕੈ ਜਾਂ ਕੋ ਭਖ ਸੁਆਮੀ ਰਹਾਉ ਉੱਚ ਸਮਾਨਾ ਠਾਕਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਵਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁੱਖ ਜਰਾ ਮਰਾ ਹਰ ਇਹਨੇ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਵੇਕੈ ਨਾਨਕ ਹਰ ਮਨਮਾਨੀ ਟੋਡੀ ਮਹੱਲਾ ਪੰਜਵਾਂ ਹਰ ਵਿਸਰ ਸਦਾ ਖੁਆਰੀ ਤਾਂ ਕੋ ਤੋਖਾ ਕਹਾ ਵਿਆਪੈ ਜਾਂ ਕੋਟ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਵਲਨਾ ਸਰਪ ਜੈਸੇ ਰਜਾਈ ਨਮ ਖੰਡਨ ਕੋ ਰਾਜ ਕਮਾਵੈ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤਿਨੀ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਦੈਦ ਸਧਾਇਓ ਮਾਇਆ ਮਗਨ ਸਵਾਦ ਲੋ ਮੋਇਓ ਤਿਨ ਪ੍ਰਭਾ ਪਪਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਹ ਤਿਨ ਹੀ ਮਨ ਲਾਇਓ ਬਿਗਸਿਓ ਭੇਖ ਰੰਗ ਕਸੰਭ ਕੋ ਪਰਗ੍ਰਹਿ ਜੋਨ ਜਾਇਓ ਚਰਨ ਕਮਲ ਸਿਉ ਭਾਉ ਨਕੀਨੋ ਨੈ ਸਤਿਪੁਰਖ ਮਨਾਇਓ ਤਾਵਤ ਕੋ ਤਾਵੇ ਬਹੁ ਭਾਤੀ ਜਿਉ ਤੇਲੀ ਵਲਦ ਪਰਮਾਇਓ ਨਾਮ ਦਾਨ ਇਸਨਾਨ ਨਾ ਕੀਓ ਇੱਕ ਨਿਮਕ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨੈ ਬੁਝਿਓ ਅਪਣਾਇਓ ਪਰ ਉਪਕਾਰ ਨ ਕਹੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਬਚਲ ਸੁਣਾਇਓ ਨਾਨਕ ਭਾਗ ਪਰਿਓ ਹਰ ਪਾਛੇ ਰਾਖ ਲਾਜ ਅਪਣਾਇਓ ਟੋਡੀ ਮਹੱਲਾ ਪੰਜਵਾਂ ਮਾਨੁਖ ਬਿਨ ਬੂਝੇ ਵਿਰਤਾ ਆਨਕ ਸਾਜ ਸਿਗਾਰ ਬਹੁ ਕਰਤਾ ਜੋ ਮਿਰਤ ਗੋਡਾਇਆ ਰਹਾਓ ਤਾਏ ਤਾਏ ਕਿਰਪਨ ਸਰਮਗੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨੇ ਸੰਤਨ ਸੇਵਾ ਕਿਨਹੀ ਕਾਜ ਨਾ ਆਇਆ ਕਰ ਭਰਨ ਸਵਾਰੀ ਸੇਜਾ ਕੰਮ ਥਾਟ ਬਣਾਇਆ ਸੰਗ ਨਾ ਪਾਇਓ ਆਪਣੇ ਭਰਤੇ ਭੇਖ ਭੇਖ ਦੁੱਖ ਪਾਇਆ ਸਾਰੋ ਦਿਨ ਸਮਝੂਰੀ ਕਰਤਾ ਤੋ ਮੁਸਲ ਕਸਰਾਇਆ ਖੇਦ ਪਿਓ ਬੈਗਾਰੀ ਨਿਆਈ ਕਰਕੇ ਕੰਮ ਨਾ ਆਇਆ ਪਿਓ ਅਨਗ੍ਰਹਿ ਜਾ ਕੋ ਪ੍ਰਭ ਕੋ ਤੇ ਸਿਰ ਦੇ ਨਾਮ ਵਸਾਇਆ ਸਾਧ ਸੰਗਤ ਕੇ ਪਾਛੇ ਪਰਿਓ ਜਾਂ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾਂ ਕਿਰਪਾ ਨਿਧ ਬਸੋਰ ਦੇ ਹਰ ਨੀਤ ਤੈਸੀ ਬਧ ਕਰੋ ਪਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਓ ਦਾਸ ਤੁਮਾਰੇ ਕੇ ਪਾਵੋ ਧੂਰਾ ਮਸਤਕ ਲੈ ਲੇ ਲਾਵੋ
महा त्यते होत पनीता हर कीर्तन गुण गावो आग्या तुमरी मीठी लागो क्यों तुहारो पावो जो तू दे तेते आन न कतू तावो साधी निकट जानो प्रभ स्वामी सगल रेण होए रही है साधु संगत होए प्राप्त ता प्रभ अपना लई है सदा सदा हम छोरे तुमरे तू प्रभ हमरो मीरा नानक बारक तुम मात पिता सुख नाम तुम्हारो खीरा टोडी महला पंजवा घर दूजा एक ओंकार सतगुर प्रसाद मांगो दान ठाकुर नाम अवर कछु मेरे संग न चाले मिले कृपा गुण गाम रहाओ राज माल अनेक भोग रस सगल तर भर की शाम ताए ताए बोबित को तावे सगल निरार्थ काम।

ਟੋਡੀ ਮਹੱਲਾ ਪੰਜਵਾਂ। ਪ੍ਰਭ ਜੀ ਕੋ ਨਾਮ ਮਨੇ ਸੁਧਾਰੇ ਜੀ, ਪ੍ਰਾਣ ਸੁਖੇ ਸਮਨ ਕੋ ਬਰਤਨ ਹਮਾਰੇ ਰਾਓ। ਨਾਮ ਜਾਤ ਨਾਮ ਮੇਰੀ ਪਤ ਹੈ, ਨਾਮ ਮੇਰੇ ਪਰਿਵਾਰੇ, ਨਾਮ ਸਿਖਾਈ ਸਦਾ ਮੇਰੇ ਸੰਗ, ਹਰ ਨਾਮ ਕੋ ਨਿਸਤਾਰੇ। ਵਿਖੇ ਵਿਲਾਸ ਕਹੀਏ ਤਬੋ ਤੇਰੇ, ਚਲਤ ਨ ਕਛੂ ਸੰਗਾਰੇ, ਅਸ਼ਟਮੀਤ ਨਾਮ ਨਾਨਕ ਕੋ ਹਰ ਨਾਮ ਮੇਰੇ ਭੰਡਾਰੇ। ਟੋਡੀ ਮਹੱਲਾ ਪੰਜਵਾਂ, ਨੀਕੇ ਗੁਣ ਗਾਓ ਮਿੱਟੀ ਰੋਗ, ਮੁਖ ਜਲ ਮਨ ਨਿਰਮਲ ਹੋਈ ਹੈ, ਤੇਰੋ ਰਹਿ ਆਊਆ ਲੋਗ ਰਹਾਓ। ਚਰਨ ਪਕਾਰ ਕਰੋ ਗੁਰ ਸੇਵਾ, ਮਨੇ ਚਰਾ ਬੋ ਭੋਗ, ਛੋੜ ਆਵਤ ਬਾਦ ਹੰਕਾਰਾ, ਮਾਨ ਸੋਈ ਜੋ ਹੋਗ, ਸੰਤ ਟਹਿਲ ਸੋਈ ਹੈ ਲਾਗਾ, ਜਿਸ ਮਸਤਕ ਲਿਖਿਆ ਲਿਖੋਗ, ਕੋ ਨਾਨਕ ਏਕ ਬਿਨ ਦੂਜਾ ਅਵਰ ਨ ਕਰਨੇ ਯੋਗ। ਟੋਡੀ ਮਹੱਲਾ ਪੰਜਵਾਂ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ, ਹਾਓ ਅਵਰ ਨ ਸੁਝੇ ਦੂਜੀ ਕਾਰ, ਹਾਲ ਕਰੋ ਤੋ ਦੁਆਰੀ, ਕਿਰਪਾ ਜੋ

ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਓ ਜੋ ਮੰਗੇ ਸੋਈ ਸੋਈ ਪਾਵੇ ਸੇਵ ਕਰ ਕੇ ਚਰਨ ਰਸਾਇਣ ਜਨਮ ਮਰਨ ਤੋਂ ਤੇ ਛੁੱਟੇ ਪਵ ਚਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾਂ ਨਿੰਦਕ ਗੁਰ ਕਿਰਪਾ ਤੇ ਹਟਿਓ ਪਾਰ ਬ੍ਰਹਮ ਪਰ ਭੇ ਦਿਆਲਾ ਸਿਵ ਕੇ ਬਾਣ ਸਿਰ ਕਾਟਿਓ ਰਹਾਓ ਕਾਲ ਜਾਲ ਜਮ ਜੋਏ ਨਾ ਸਾਕੇ ਸੱਚ ਕਾ ਪੰਥਾ ਥਾਟਿਓ ਖਾਤ ਖਾਚਤ ਕੇ ਨਿਕੁਟਤ ਨਾਹੀ ਰਾਮ ਰਤਨ ਧਨ ਖਾਟਿਓ ਭਸਮਾ ਪੂਤ ਹੋਆ ਕਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੇ ਜਾ ਨਾਨਕ ਸਭ ਦੇਖੇ ਲੋਕ ਸਵਾਇਆ ਟੋਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲਵਗ ਭਰੇ ਸਾਧ ਸੰਗ ਭਜਨ ਕਰ ਸੁਆਮੀ ਟਾਕਨ ਕੋ ਏਕੋ ਹਰੇ ਰਹਾਓ ਅਨਕ ਛਿਦਰ ਬੋਇਤ ਕੇ ਛੁਟਕਤ ਥਾਮ ਨ ਜਾਹੀ ਕਰੇ ਜਿਸਕਾ ਬੋਹੇ ਤਿਸੇ ਰਾਧੇ ਖੋਟੇ ਸੰਗ ਕਰੇ ਗਲੀ ਸੈਲ ਉਠਾਵਤ ਚਾਹੇ ਓਏ ਉਹਾ ਹੀ ਹੈ ਧਰੇ ਜੋਰ ਸਖਤ ਨਾਨਕ ਛਨਾਈ ਪ੍ਰਭ ਰਾਖੋ ਸਰਨ ਪਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਓ ਕਾਟ ਕੁਠਾਰ ਪੇਤ ਬੰਤਾ ਬਾਤ ਹੰਤਾ ਖੁਦ ਹਰ ਕੇ ਨਾਓ ਰਹਾਓ

ਨਾਨਕ ਸਰਨ ਪਰੇ ਦੁੱਖ ਭੰਜਨ ਜਾਂ ਕਾ ਬੜ ਪ੍ਰਤਾਪ ਟੋਡੀ ਮਹੱਲਾ ਪੰਜਵਾਂ ਸਵਾਮੀ ਸਰਨ ਭਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਾਓ ਖੋਜਤ ਖੋਜਤ ਬਹੁ ਪ੍ਰਕਾਰੇ ਸਰਵ ਅਰਧ ਸਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰਜਨ ਮਿਲੇ ਪਿਆਰੇ ਆਨੰਦ ਕਰੇ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟਿਓ ਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਜੋ ਜਾਨੀ ਮੋਰੀ ਰਹਾਓ ਆਪਣਾ ਰਾਮ ਨਾ ਚੀਨੂ ਕਿਨੂਆ ਜੋ ਪਰਾਈ ਸੋ ਆਪਣਾ ਮਨੁਆ ਨਾਮ ਸੰਗੀ ਸੋ ਮਨ ਅਬਸਾਇਓ ਛੋੜ ਜਾਏ ਵਾਹੂ ਚਿਤ ਲਾਇਓ ਸੋ ਸਾਂਚਿਓ ਜਤ ਭੁਖ ਦਸਾਇਓ ਅੰਮ੍ਰਿਤ

ਧਿਆਇ ਕੁਸਲ ਸਭ ਖੇਮਾ ਆਚਾਰ ਬਿਹਾਰ ਜਾਤ ਹਰ ਗੁਣੀਆ ਮਹਾਨੰਦ ਕੀਰਤਨ ਹਰ ਸੁਣੀਐ ਕੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸਕੇ ਗ੍ਰਹਿ ਮੈਂ ਆਇਆ ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੁੱਪ ਦੇ ਇੱਕ ਓਂਕਾਰ

ਮਹਾਰਾਜੋ ਗਾ ਤੂੰ ਬਾਓ ਸਿਉਂ ਲਵਾ ਲੁਬੜਿਓ ਨੇ ਭਾਗੜੋ ਪਾਏ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਚ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਨੀ ਗਾਠੜਿਓ ਜਾਂ ਨਾਨਕ ਗਰਬਾਸ ਨਾ ਪੜਿਓ ਰੇ ਇੱਕੋ ਟੋਡੀ ਮਹੱਲ

ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਰਨਾਈ ਨਮਖੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਓ ਖੋਬੋ ਪਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸਜਾਨ ਕੋਟ ਰਾਜ ਨਾਮ ਧਨ ਮੇਰੇ ਅੰਮ੍ਰਿਤ ਸ੍ਰੇਸ਼ਟ ਧਾਰੋ ਪ੍ਰਭ ਮਾਨ ਆਠ ਪੈਰ ਸਨਾ ਗੁਣ ਗਾਵੇ ਜਸਪੁਰ ਗਾਵੇ ਸਮਰਤ ਕਾਨ ਤੇਰੀ ਸਰਨ

ਜਾਮੀ ਮਨ ਕੋ ਭਾਵਨ ਰਹਾਉ ਸੁੰਦਰ ਸੁਗੜ ਚਤਰ ਸਭਿਤਾ ਰਿਦਨਦਾਸ ਨਿਵਾਸ ਭਗਤ ਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂ ਬੀਜਨ ਸੋ ਖਾਵਨ ਬਿਸਮ ਬਿਸਮ ਭਈ ਬਿਸਮਾਦਾ ਆਨੰਦ ਬਿਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾਸ ਦਾ ਬਲ ਜਾਵਨ ਟੋਡੀ ਮਹੱਲਾ ਪੰਜਵਾ ਮਾਈ ਮਾਇਆ ਛਲ ਤਿਣਕੀ ਅਗਨ ਮੇ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਰਹਾਉ ਛੋੜ ਸਿਆਣਪ ਬਹੁ ਚਤਰਾਈ ਦੋਇ ਕਰ ਜੋੜ ਸਾਧ ਮਗ ਚੱਲ ਸਿਮਰ ਸੁਆਮੀ ਅੰਤਰ ਜਨ ਜਾਮੀ ਮਾਨੁਖ ਦੇਖਾ ਇਹੋ ਉਤਮ ਫਲ ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਣ

ਸਾਜ ਰੰਗਰਾਤੇ ਜਨ ਮਰਨ ਬਹੁ ਨਹੀਂ ਪੀਟੇ ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾਮ ਵੀ ਹੁਣ

ਵਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੀ ਬੋੜ ਨ ਸੰਕਟ ਦੁਆਰਾ ਨਾਨਕ ਸਰਨ ਗਈ ਸਵਾਮੀ ਕੀ ਪੁਨੋ ਪੁਨੋ ਨਮਸਕਾਰਾ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੇ ਹਰ ਸਿਮਰਤ

ਨਾਨਕ ਸਰਨ ਗਈ ਸੁਖ ਸਾਗਰ, ਜਨ ਮਰਨ ਫਿਰ ਗਰਭ ਨਾ ਧੁੱਖ, ਟੋਡੀ ਮਹੱਲਾ ਪੰਜਵਾਂ। ਹਰ ਹਰ ਚਰਨ ਹਿਰਦੇ ਉਰਤਾਰੇ, ਸਿਮਰ ਸੁਆਮੀ ਸਤਿਗੁਰੂ ਆਪਣਾ, ਕਾਰਜ ਸਫਲ ਹਮਾਰੇ ਰਹਾਓ। ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ, ਗੁਣ ਗਾਵ ਤੁਲ ਸੁਖ ਪਾਇਆ, ਨਾਨਕ ਠਾਕਰ ਅਗਮ ਪਾਰੇ। ਜੋ ਜਨ ਪਰ ਬ੍ਰਹਮ ਆਪਣੇ ਕੀਨੇ, ਤਿਸਕਾ ਬੌਰ ਕਛ ਨਾ ਵਿਚਾਰੇ। ਨਾਮ ਰਤਨ ਸੁਨ ਜਪ ਜਪ ਜੀਵਾਂ, ਹਰ

कीर्त प्रभ गाए रहाओ जग झूठे को साज जान के तांस्यों जग झूठे को साज जान के तांस्यों रज पजाई दीन बंद सिमरो नहीं कबू होत जो संग सुहाई मगन रहो माया मैं निस्तन छुट्टी न मन की चाई कह नानक बने अंतगत बिन हर की सरनाई टोडी बाणी भगतां की एक ओंकार सतगुर प्रसाद कोई बोले निर्वा कोई बोले दूर जल की माछली चरे खजूर काए रे बकवाल लायो जिन हर पायो तिने छिपायो राओ पांडित होए के बेद बखाने मूर्ख मां दियो राम जाने कौन को कलां करो राम नाम लेती तेत पवित्र भय राम कहती रहाओ राम संग नाम जन देव जन नाम दियो संग नाम देव जन को प्रत क्याई काशी व्रत करे काए को तीर्थ जाई पंत नाम दियो सुकृत सुमत भय गुरमत राम कह को ना बिखुंट गए तीन चंदे खेल अच्छे रहो कुम्हार के कर हांडी अच्छे राजा के कर सांडी गो पामण के कर हांडी अच्छे रांडी सांडी हांडी गो बाणिए के घर हींग अच्छे वैसल पाते सी गो देवन मदे लीख अच्छे लीख सी गही गो तेली के कर तेल अच्छे जंगल मदे वेल गो माली के कर केल अच्छे केल वेल तेल गो संता मध्य गोविंद अच्छे गोकुल मध्य श्याम गो नाभे मध्य राम अच्छे राम श्याम गोविंद गो राग बैराड़ी महला चौथा कर पहला दुप दे ओंकार सतगुर प्रसाद सुन मन कथ कतार नाम रिद बुद्ध सिद्ध सुख पावे भज गुरमत हर राम राम रहाओ नाना ख्यान प्राण जसूतम खड़ दर्शन गावे गां राम शंकर करोड़ तेतीस त्यायो नहीं जान्यो हर मरमाम सुन नर गण गंधर्व जस गावे सब गावत जे तो पाम नानक कृपा करी हर जिन को ते संत भले हर राम बैराड़ी महला चौथा मल मिल संत जना जस गायो हर हर रतन हर नीको गुर सतगुर दान देवायो रहाओ ते जन को मन तन सब देवो जिन हर हर नाम सुनायो तन माया सांपे तिस देवो जिन हर मीत मिलायो खिनक चिंत कृपा करी जगदीसर तब हर हर हर जस जायो जन नानक को घर भेटे स्वामी दुखों में रोग गवायो बैराड़ी महला चौथा हर जन राम नाम गुण गावे जे कोई निंद करे हर जन की अपना गुण ना गवावे राओ जे कुछ करे सो आपे स्वामी हरापे कार करावे हरापे हिम्मत देवे स्वामी हरापे बोल बुलावे हरापे पंच तत् विस्तारा बिच धातु पंच आप पावे या नानक सतगुर मेले आपे हरापे चगर चुकावे बैराड़ी महला चौथा जप मन राम नाम निस्तारा कोट कटंतर के पाप सब खोवे हर पव जल पार उतारा रहाओ काया नगर वास्त हर स्वामी हर निरपो निर्वैर निरंकारा हर निकट वास्त कछ नदर नावे हर लादा गुर विचारा हरापे साओ सराप रतन हीरा हराप किया पासारा नानक जिस कृपा करे स्वर नाम ब्याजे सो साओ सच्चा बनजारा बैराड़ी महला चौथा जप मन हर निरंजन निरंकारा सदा सदा हर त्याये सुखदाता जांका अंत न पारा वारा रहाओ अगन कुंट माह मह उर्द लिव लागा हर राखे उर्द मजद मंजारा सोए सार से वो मेरे मन हर अंत छावन हारा जाके हिरदे बसिया मेरा हारा ते जन को करो नमस्कारा हर कृपा ते पाइये हर जप नानक नाम धारा बैराड़ी महला चौथा जप मन हर हर नाम जनित त्याए जो इच्छे सोई पल पावे फिर दुख न लागे आए रहाओ सो जप सो तप सावर्त पूजा जित हर स्यों प्रीत लगाए बिन हर प्रीत होर प्रीत सब झूठी इक खिन में बिसर सब जाए तू ब्यंत सर्ब कल पूरा किछ कीमत कही न जाए नानक सरन तुम्हारी हर जियो
ਭਾਵੇ ਤਿਵੇਂ ਛਡਾਏ ਰਾਗ ਬਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਰਾਗ ਤਲੰਗ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦ ਜਾ ਕਾਰਜ ਗੁਪਤਮ ਪੇਸ ਤੋ ਦਰ ਗੋਤ ਕੁਤ ਕਰਤਾਰ ਹਕਾ ਕਬੀਰ ਕਰੀਮ ਤੂੰ ਬੈ ਪਰਬਦਗਾਰ ਦੁਨੀਆਂ ਮਕਾਮੇ ਪਾਨੀ ਤਹਿਕੀਕ ਦਿਲ ਦਾਨੀ ਮਮ ਸਰ ਮੋਏ ਅਜਰਾਇਲ ਗਿਰ ਫਤਿਹ ਦਿਲ ਹੇਚ ਨਾ ਦਾਨੀ ਰਹਾਓ ਜਨ ਪਿਸਰ ਪਦਰ ਵਿਰਾਦਰਾਂ ਕਸ ਨੇਸ ਦਸਗੀਰ ਆਖਰ ਬੇਫਤਮ ਕਸ ਨਾ ਦਾਰਦ ਚੂੰ ਸਬਦ ਤਕਵੀਰ ਸਭ ਰੋਜ਼ ਗਸਤਮ ਦਰ ਹਵਾ ਕਰਦੇ ਬਦੀ ਖਿਆਲ ਗਾਇਨ ਨਿੱਕੀ ਕਾਰ ਕਰਦਮ ਮਮੈ ਚਿਨੀ ਅਹਿਵਾਲ ਬਾਦ ਵਕਤ ਹਮ ਚੂ ਵਕੀਲ ਕਾਫਲ ਬੇ ਨਜ਼ਰ ਬੇਕ ਬਾਕ ਨਾਨਕ ਬੁਧ ਜਨ ਤੁਰਾ ਤੇਰੇ ਚਾਕਰਾ ਪਾ ਖਾਕ ਤਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੋ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਪਿਆ ਅਤੀਤ ਘਰ ਕਾਸਾ ਦਰਸ਼ਨ ਕੀ ਭੂਖ ਮੈਂ ਦਰਮਾ ਗੋ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰਮਾਗਦ ਭੀਖਿਆ ਪਾਏ ਰਹਾਓ ਕੇਸਰ ਕਸਮ ਮਿਰਗ ਮੇ ਹਰਨਾ ਸਰਬ ਸਰੀਰੀ ਚੜਨਾ ਚੰਦਨ ਭਗਤਾ ਜੋਤ ਅਨੇਹੀ ਸਰਬੇ ਪਰਮਲ ਕਰਨਾ ਕਹਿ ਪਟ ਭਾਂਡਾ ਕਹਿ ਨਾ ਕੋਏ ਐਸਾ ਭਗਤ ਵਰਨ ਨਹੀਂ ਹੋਏ ਐਸਾ ਭਗਤ ਵਰਨ ਮੈਂ ਹੋਏ ਤੇਰੇ ਨਾਮ ਨਿਵੇ ਰਹੇ ਲਿਵਲਾਏ ਨਾਨਕ ਤਿੰਦਰ ਭੀਖਿਆ ਪਾਏ ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਵ ਰੰਗਾਏ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਤਨ ਸਹਿਜੇ ਜਾਏ ਹੋਂ ਕਰਵਾਨੇ ਜਾਓ ਮਿਹਰਬਾਨਾ ਹੋਂ ਕਰਵਾਨੇ ਜਾਓ ਹੋਂ ਕਰਵਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਂ ਲੈਣ ਜੋ ਤੇਰਾ ਨਾਂ ਤਿਨਾ ਕਹਿ ਹੋਂ ਸਦ ਕਰਵਾਨੇ ਜਾਓ ਰਹਾਓ ਕਾਇਆ ਰੰਗਣ ਜੇ ਥੀ ਪਿਆਰੇ ਪਾਈਏ ਨੌ ਮਜੀਟ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੇ ਆਪੇ ਹੀ ਰਾਵੇ ਤਿਲੰਗ ਮਹੱਲਾ ਪਹਿਲਾ ਆਨੜੀਏ ਮਾਨੜਾ ਕਾਏ ਕਰੇ ਆਪਣੇ ਕਰ ਹਰ ਰੰਗੋ ਕੀ ਨਾਮਣੇ ਸੋਹਣੇੜੇ ਤਨ ਕਮਲੀਏ ਬਾਹਰ ਕਿਆ ਟੁੰਡੇ ਭੈ ਗਿਆ ਦੇ ਸਲਾਹੀਆਂ ਨੈਣੀ ਭਾਵਕਾ ਕਰ ਸਿਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸੋ ਤਰੇ ਪਿਆਰੋ ਆਣੀ ਵੈਲੀ ਕਿਆ ਕਰੇ ਜਾਂ ਤਨ ਕੰਤ ਨਾ ਭਾਵੇ ਕੰਨ ਪਲਾਹ ਕਰੇ ਬਹੁ ਤੇਰੇ ਸਾ ਤਨ ਮੇਲ ਨਾ ਪਾਵੇ ਬਿਨ ਕਰ ਮਾਖ ਚ ਪਾਈਏ ਨਾਹੀ ਜੇ ਬਹੁ ਤੇਰਾ ਧਾਵੇ ਲੱਭ ਲੋ ਅਹੰਕਾਰ ਕੀ ਮਾਤੀ ਮਾਇਆ ਮਾਇ ਸਮਾਣੀ ਇੰਨੀ ਵਾਤੀ ਸੋ ਪਾਈਆ ਨਾਹੀ ਭੈ ਕੰਮਣੇ ਆਣੀ ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਵਾਤੀ ਸੋ ਪਾਈਐ ਜੋ ਕੁਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤੋ ਚਰ ਨੀਚ ਤਲਾਈਐ ਸੋ ਕਹਿ ਸੋ ਕੀਜੇ ਤੈਨੂੰ ਮਨੋ ਦੀਜੇ ਐਸਾ ਪਰਮਨ ਲਾਈਐ ਇਹ ਕਹੇ ਸੁਹਾਗਣੀ ਪੈਣੇ ਇੰਨੀ ਵਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਏ ਔਰ ਕੈਸੀ ਚਤਰਾਈ ਸੋ ਨਦਰ ਕਰ ਦੇਖੇ ਸੋ ਦਿਨ ਲੇਖੇ ਕਾਮਣ ਨੋ ਨਿਧ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾਸ ਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਏ ਸਮਾਣੀ ਸੁੰਦਰ ਸਾਏ ਸਰੂਪ ਵਿੱਚ ਗਣ ਕਹੀਏ ਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇਲਾ ਲੋ ਪਾਪ ਕੀ ਜਾਂਝਲ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇਲਾ ਲੋ ਸਰਮ ਧਰਮ ਦੋਈ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇਲਾ ਲੋ ਕਾਜੀਆਂ ਬਾਹਮਣਾ ਕੀ ਗਲ ਥੱਕੀ ਅਗਦ ਪੜੇ ਸੈਤਾਨ ਵੇਲਾ ਲੋ ਮੁਸਲਮਾਨੀਆਂ ਪੜੇ ਕਿਤੇਬਾਂ
ਕਸ਼ਟ ਮੈਂ ਕਰੇ ਖੁਦਾਏ ਵੇ ਲਾ ਲੋ, ਜਤ ਸੁਨਾਤੀ ਹੋਏ ਦਵਾਣੀਆਂ, ਇਹ ਪੀ ਲੇਖੇ ਲਾਏ ਵੇ ਲਾ ਲੋ। ਖੂਨ ਕੇ ਸੋਲੇ ਗਾਵੀਏ, ਨਾਨਕ ਰਤ ਕਾ ਕੁੰਗੂ ਪਾਏ ਵੇ ਲਾ ਲੋ। ਸਾਹਿਬ ਕੇ ਗੁਣ ਨਾਨਕ ਗਾਵੇ, ਮਾਸ ਪੁਰੀ ਵਿੱਚ ਆਖ ਮਸੋਲਾ, ਜੈਨੋ ਪਾਈ ਰੰਗ ਰਵਾਈ, ਬੈਠਾ ਦੇਖੇ ਵੱਖ ਅਕੇਲਾ। ਸੱਚਾ ਸੋ ਸਾਹਿਬ ਸੱਚ ਤਪਾਵਸ, ਸੱਚੜਾ ਨਿਉਂ ਕਰੇ ਗਮਸੋਲਾ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾ। ਆਵਣ ਸਤਨੇ ਜਾਮਨ ਸਤਾਨਵੇ, ਹੋਰ ਵੀ ਉੱਠ ਸੀ ਮਰਦ ਕੀ ਚੇਲਾ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਵੇਲਾ। ਤਲੰਗ ਮਹੱਲਾ ਚੌਥਾ, ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਭ ਆਏ ਹੁਕਮ ਖਸਮਾਓ, ਹੁਕਮ ਸਭ ਵਰਤਨੀ, ਸੱਚ ਸਾਹਿਬ ਸੱਚ ਅਖੇਲ ਸਭ ਹਰਤਨੀ। ਸਾਰਿਓ ਸੱਚ ਸਭ ਉੱਪਰ ਹਰ ਧਨੀ, ਜਿਸ ਨਾਹੀਂ ਕੋਈ ਸ਼ਰੀਕ, ਕਿਸ ਲੇਖੇ ਹੋ ਗਣੀ ਰਹਾਓ। ਪੌਣ ਪਾਣੀ ਧਰਤੀ ਆਕਾਸ, ਘਰ ਮੰਦਰ ਹਰ ਬਣੀ, ਵਿੱਚ ਵਰਤੇ ਨਾਨਕ ਆਪ, ਝੂਠ ਕਹੋ ਕਿਆ ਗਣੀ। ਤਲੰਗ ਮਹੱਲਾ ਚੌਥਾ, ਨਿਤ ਨੇ ਫਲ ਕਰਮ ਕਮਾਏ, ਬਭਾਵੇ ਦੁਰਮਤੀਆ, ਅਬਾਣੇ ਬਲਵੰਜ ਕਰ ਝੂਠ ਤਪ ਜਾਣੇ ਜਗ ਦਿੱਤੀਆ। ਐਸਾ ਬਾਜੀ ਸਾ ਨਚੇਤੇ ਹਰਨਾਮਾ, ਖਿਨਮੈ ਬਿਨਸੇ ਸਭ ਝੂਠ ਮੇਰੇ ਮਨ, ਧਿਆਏ ਰਾਮਾ ਰਹਾਓ। ਸਾ ਵੇਲਾ ਚਿਤਨ ਆਵੇ, ਜਿਤਾਏ ਕੰਟਕ ਕਾਲ ਗ੍ਰਸੇ, ਤਿਸ ਨਾਨਕ ਲੈ ਛਡਾਏ, ਜਿਸ ਕਿਰਪਾ ਕਰ ਹਿਰਦੇ ਵਸੇ। ਤਲੰਗ ਮਹੱਲਾ ਪੰਜਵਾਂ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਖਾਕ ਨੂਰ ਕਰ ਦੰਗਾਲਮ ਦੁਨਿਆਏ, ਅਸਮਾਨ ਜਿਵੇਂ ਦਰਖਤ ਆਪ ਪਦਾਸ਼ ਖੁਦਾਏ, ਬੰਦੇ ਚਸ ਮਦੀਨ ਫਨਾਏ, ਦੁਨੀਆਂ ਮੁਰਦਾਰ ਖੁਰਦਨੀ, ਕਾਫਲ ਹਵਾਏ ਰਾਓ। ਗੈਵਾਨ ਹੈਵਾਨ ਹਰਾਮ ਕੁਸਤਨੀ, ਮੁਰਦਾਰ ਬਖੋ ਰਾਏ, ਦਿਲ ਕਬਜ ਕਬਜਾ ਕਾਦਰੋ, ਦੋਜ ਕਰ ਸਜਾਏ, ਬਲੀ ਨਿਆਮਤ ਬਿਰਾਦਰਾ, ਦਰਬਾਰ ਮਿਲਖਨਾਏ। ਜਬ ਅਜਰਾਇਲ ਵਸਤਨੀ, ਤਬ ਜੇ ਕਰੇ ਵਿਦਾਏ, ਹਵਾਲ ਮਾਲੂਮ ਕਰ ਦੰਗ ਪਾਕਲਾ, ਮੁਗੋ ਨਾਨਕ ਅਰਦਾਸ ਪੇਸ ਦਰਵੇਸ ਬੰਦਾ। ਤਲੰਗ ਕਰ ਦੂਜਾ ਮਹੱਲਾ ਪੰਜਵਾਂ, ਤੁਜਵੇਂ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮਨ ਟੇਕ, ਸਦਾ ਸਦਾ

0: ਪੂਛ ਪਾਰ ਜੋ ਤੁਧ ਸੇਵੇ ਤਿੰਨ ਭਉ ਦੁਖ ਨਾਏ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਦਿਸੇ ਸੋ ਤੇਰਾ ਰੂਪ ਗੁਣ ਦਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿੰਜ ਜਪਿਆ ਤਿਸ ਕੋ ਬਲਿਹਾਰ ਤਿਨਸਕੇ ਸੰਗ ਧਰੇ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਚੋ ਧੂਰ ਤਲੰਗ ਮਹੱਲਾ ਪੰਜਵਾਂ ਘਰ ਤੀਜਾ ਮਿਹਰਵਾਨ ਸਹਿਬ ਮਿਹਰਵਾਨ ਸਹਿਬ ਮੇਰਾ ਮਿਹਰਵਾਨ ਸਗਲ ਜੀ ਕੋ ਦੇਹ ਦਾਨ ਰਹਾਓ ਤੂੰ ਕਾਹੇ ਡੋਲੇ ਪ੍ਰਾਣੀਆਂ ਤੂੰ ਰਾਖੇ ਗਾਸੇ ਜਿਣਹਾਰ ਜਿਨ ਪਦੈਸ਼ ਤੂੰ ਕੀਆ ਸੋਈ ਦੇ ਆਧਾਰ ਜਿਨੋ ਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੋ ਤੂੰ ਸਮਰੱਥ ਗੱਥ ਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆਸ ਨਾਨਕ ਕੀ ਅਰਦਾਸ ਤਲੰਗ ਮਹੱਲਾ ਪੰਜਵਾਂ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆਂ ਇੱਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਓ ਕਿਨਮੇ ਥਾਪ ਥਾਪ ਦਾ ਚਰਜ ਤੇਰੇ ਰੂਪ ਕੌਣ ਜਾਣੇ ਜਲ ਤੇਰੇ ਅੰਧਿਆਰੇ ਮੈਂ ਦੀਪ ਖੁਦ ਖਸਮ ਖਲਕ ਜਾਨ ਅਲੈ ਮਿਹਰਬਾਨ ਖੁਦਾਏ ਦਿਨਸ ਰਹਿਣ ਜੇ ਤੋ ਦਰਾ ਦੇ ਸੋ ਕਿਉਂ ਦੋਜਕ ਜਾਏ ਅਜਰੈਲ ਜਾਰ ਬੰਦੇ ਜਿਸ ਤੇਰਾ ਆਧਾਰ ਗੁਨੇ ਉਸਕੇ ਸਗਲਾ ਪੂ ਤੇਰੇ ਜਨ ਦੇਖੇ ਦੀਦਾਰ ਦੁਨੀਆ ਚੀਜ਼ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਓ ਗੁਣ ਗੁਰ ਮਿਲ ਨਾਨਕ ਬੂਝਿਆ ਸਦਾ ਇੱਕ ਸਗਾਓ ਤਲੰਗ ਮਹੱਲਾ ਪੰਜਵਾਂ ਮੀਰਾ ਦਾਨਾ ਦਿਲ ਸੋਚ ਮੁਹੱਬਤੇ ਮਨ ਧਨ ਸੱਚ ਬਸੇ ਸੱਚ ਸਾਓ ਬੰਦੀ ਮੋਚ ਰਹਾਓ ਦੀਦਨੇ ਦੀਦਾਰ ਸਾਹਿਬ ਕਿਛਨਾ ਇਸ ਕਾ ਮੋਲ ਪਾਕ ਪਰਬਤ ਗਾਰ ਤੂੰ ਖੁਦ ਖਸਮ ਵੱਡਾ ਤੋਲ ਦਸਤਗੀਰੀ ਦੇ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਿਨ ਬਾੜੀ ਹੈ ਲਾਈ ਰੈਸਾ ਪਿਆਰੇ ਕਾ ਰੈਸਾ ਜਿਤ ਸਦਾ ਸੁਖੋਈ ਰਹਾਓ ਜਿਨ ਰੰਗ ਕਤਨਾ ਗਾਵਿਆ ਸਾ ਪਛੋਰੇ ਤਾਣੀ ਹੱਥ ਪਛੋੜੇ ਸਿਰਤਣੇ ਜਬ ਰਹਿਣ ਬਿਹਾਣੀ ਪਛੋ ਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ ਕੰਤ ਲੀਆ ਸੁਹਾਗਣੀ ਮੈਂ ਤੇ ਵਧਵੀਏ ਸੁਗਣ ਮੁਝੇ ਨਾਵਣੀ ਕਹਿ ਜੀ ਦੋਸਤ ਰੇ ਜਿੰਨੀ ਸਖੀ ਸੋ ਰਾਵਿਆ ਜਿੰਨੀ ਸਖੀ ਸੋ ਰਾਵਿਆ ਤਿੰਨਾ ਪੁੱਛੋਗੀ ਜਾਏ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਬਛਾਣੇ ਨਾਨਕਾ ਭੋ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਭਾਵੇ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕੇ ਰੇ ਸੋਈ ਜੇ ਬੋ ਤੇਰਾ ਲੋਚੀਏ ਬਾਤੀ ਮੇਲਨ ਹੋਈ ਧਾਤ ਮੇਲੇ ਬੁਨ ਧਾਤ ਕੋ ਲੈਵ ਲੈਵ ਲੇ ਕੋ ਭਾਵੇ ਗੁਰਪ੍ਰਸਾਦੀ ਜਾਣੀਏ ਤੋ ਅਨਭਉ ਪਾਵੇ ਪਾਨਾ ਬਾੜੀ ਹੋਏ ਕਰ ਖਰ ਸਾਰ ਨਾ ਜਾਣੇ ਰਸੀਆ ਹੋਵੇ ਮੁਸਕਾ ਤਬ ਫੂਲ ਪਛਾਣੇ ਅਪਿਓ ਪੀਵੇ ਜੋ ਨਾਨਕਾ ਭਰਮ ਭਰਮ ਸਮਾਵੇ ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੇ ਤਲੰਗ ਮਹੱਲਾ ਪੰਜਵਾਂ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਐ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵ ਦੇ ਸੋ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹੋ ਬਾਰੀ ਜਿਨ ਗੁਰ ਕੀ ਕੀਤੀ ਚੱਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਤੇ ਜਨ ਪਰਵਾਨਾ ਤਿਨ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਾਹੋ ਤੇਰੀ ਉਸਤਤ ਹੈ ਜੋ ਹਰ ਪ੍ਰਭਾਵੇ ਸੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਪਾਵੇ ਜਿੰਨਾ ਹਰ ਸੇਤੀ ਪੈਰੜੀ ਤਿੰਨਾ ਜੀ ਪ੍ਰਭ ਨਾਲੇ ਹੋਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਜਿੰਨਾ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਹੁਕਮ ਜਾਇਆ ਓਏ ਆਪ ਛੁੱਟੇ ਪਰਿਵਾਰ ਸਿਓ ਸਭ ਜਗਤ ਛੁਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧਨ ਗੁਰ ਧਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰ ਸਿੱਖ ਗੁਰ ਸੇਵ ਦੇ ਸੇ ਪੁੰਨ ਪ੍ਰਾਣੀ ਜਾਂ ਨਾਨਕ ਤਿੰਨ ਕੋ ਬਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਜੇ ਆਪ ਹਰ ਭਾਈਆ ਹਰ ਦਰਗਹਿ ਪਹਿਨਾਈਆ ਆਪ ਗੱਲ ਲਾਈਐ ਜੋ ਗੁਰਮੁਖ ਨਾਮ ਧਿਆਏ ਦੇ ਤਿੰਨ ਦਰਸ਼ਨ ਦੀਜੇ ਹਮ ਤਿੰਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੇ ਪੰਜ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈ ਵਾਹਿਗੁਰੂ।
1: ਕਦੇ ਨਾ ਚੇਤਿਓ। ਜਮ ਪਕੜ ਚਲਾਈਆ ਜਿਨ ਹਰਨਾਮਾ, ਹਰ ਚੇਤਿਆ ਹਿਰਦੈ ਉਰਧਾਰੇ। ਤਿੰਨ ਜਮ ਨੇੜ ਨਾ ਆਵਈ ਗੁਰਸਿੱਖ ਗੁਰ ਪਿਆਰੇ। ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣ। ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆ ਮਾਣ। ਸਤਿਗੁਰ ਦਾਤਾ ਆਖੀਐ ਤੁਸ ਕਰੇ ਪਸਾਓ, ਹਉ ਗੁਰਬਿਟ ਹੋ ਸਦਵਾਰਿਆ ਜਿਨ ਜਿਤੜਾ ਨਾਓ। ਸੋ ਧੰਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ, ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ। ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਜਿਨ ਸੁਣ ਸਿੱਖਾ ਗੁਰਮੰਨਿਆ ਤਿਨਾਂ ਭੁੱਖ ਸਭ ਜਾਵੀ। ਹਰ ਕਾ ਮਾਰਗ ਆਖੀਐ ਕਹੋ ਕਿਤ ਬਿਦ ਜਾਈਐ, ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ। ਜਿਨ ਗੁਰਮੁਖ ਹਰ ਆਰਾਧਿਆ ਸੇ ਸਾਹ ਵੱਡ ਦਾਣੇ, ਹੋ ਸਤਿਗੁਰ ਕਉ ਸਦਵਾਰਿਆ ਗੁਰਬਚਨ ਸਮਾਣੇ। ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ, ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਤਿਲੰਗ ਮਹੱਲਾ ਨਾਵਾ ਕਾਫੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ ਫੂਟੈ ਘਟ ਜੋ ਪਾਨੀ। ਰਹਾਉ ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ ਝੂਠੈ ਲਾਲਚ ਲਾਗ ਕੈ ਨਹਿ ਮਰਨ ਪਛਾਨਾ। ਅਜਹੂ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇਹ ਭਜਨ ਤੇ ਨਿਰਭੈ ਪਦ ਪਾਵੈ। ਤਿਲੰਗ ਮਹੱਲਾ ਨਾਵਾ ਜਾਗਲੇ ਹੋ ਰੇ ਮਨਾ, ਜਾਗਲੇ ਹੋ ਕਹਾ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨ ਹੋਇਆ। ਰਹਾਉ ਮਾਤ ਪਿਤਾ ਸੁਤ ਬੰਧ ਜਨ, ਹਿਤ ਜਾ ਸਿਓ ਕੀਨਾ, ਜਿਉ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਜੀਵਤ ਲਉ ਬਿਵਹਾਰ ਹੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲਿਆ ਸਭ ਸੁਫਨ ਸੁਮਾਨੋ। ਤਿਲੰਗ ਮਹੱਲਾ ਨਾਵਾ ਹਰ ਜਾ ਸੋ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਰਹਾਉ ਸੰਪਤ ਰਥ ਧਨ ਰਾਜ ਸਿਓ, ਅਤ ਨੇਹੋ ਲਗਾਇਓ, ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ। ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰਿਓ, ਪਾਪ ਕਰਤ ਸੁਖਚਿਓ ਨਹੀਂ ਨਹਿ ਗਰਭ ਨਿਵਾਰਿਓ। ਜੇਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਪਹਾਈ, ਨਾਨਕ ਕਹਿਤ ਪੁਕਾਰ ਕੈ ਗਹੁ ਪ੍ਰਭ ਸਰਣਾਈ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬੇਦਕ ਤੇ ਬੇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੋ, ਹਾਜ਼ਰ ਹਜੂਰ ਖੁਦਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹੋ ਜੋ ਦੁਨੀਆ ਮਿਹਰ ਸਿਹਰ ਮੇਲਾ ਦਸਤਗੀਰੀ ਨਾਹੀ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ, ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਗੁਸਲ ਕਰ ਦਨਬੂਦ, ਕਰ ਫਕਰ ਦਾਇਮ ਲਾਏ ਚਸਮੇ ਜਹ ਤਹ ਮੌਜੂਦ। ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰੋ ਹੋਏ, ਕਬੀਰ ਕਰਮ ਕਰੀਮ ਕਾ ਓਹੋ ਕਰੈ ਜਾਨੈ ਸੋਏ। ਨਾਮਦੇਵ ਜੀ ਮੈਂ ਅੰਦਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਰਹਾਉ ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜਰਾ ਹਜੂਰ ਦਰ ਪੇਸ ਤੂੰ ਮਨੀ, ਦਰਿਆਉ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਨੀ, ਦੇਹ ਲੇਹੇਕ ਤੂੰ ਦਿਗਰ ਕੋ ਨਹੀਂ, ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ, ਨਾਮੇ ਚੇ ਸਵਾਮੀ ਬਖਸੰਦ ਤੂੰ ਹਰੀ, ਹੱਲੇ ਯਾਰਾਂ ਹੱਲੇ ਯਾਰਾਂ ਖੁਸ ਖਬਰੀ, ਬਲ ਬਲ ਜਾਉ ਹਉ ਬਲ ਬਲ ਜਾਉ, ਨਿੱਕੀ ਤੇਰੀ ਬਿਗਾਰੀ ਹਾਲੇ ਤੇਰਾ ਨਾਉ, ਰਹਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇਰ ਵਈ, ਦੁਆਰਕਾ ਨਗਰੀ ਰਾਸ ਬਗੋਈ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮਗੋਲ, ਚੰਦੀ ਹਜ਼ਾਰ ਆਲਮ ਏਕ ਲਖਾਨਾ, ਹਮ ਚਿਨੀ ਪਾਤ ਸਾਹਾ ਸਾਮਲੇ ਬਰਨਾ, ਆਸ ਪਤ ਗਜ ਪਤ ਨਰਹ ਨਰਿੰਦ, ਨਾਮੇ ਕੇ ਸਵਾਮੀ ਮੀਰ ਮੁਕੰਦ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਜੂਨੀ ਸਹਿ ਭੰਗੁਰ ਪ੍ਰਸਾਦ, ਰਾਗ ਸੂਹੀ ਮਹੱਲਾ ਪਹਿਲਾ, ਚੌਪ ਦੇ ਘਰ ਪਹਿਲਾ, ਭਾਂਡਾ ਧੋਏ ਬੈਸ ਧੂਪ ਦੇਵਹੋ, ਤਉ ਦੂਧੈ ਕਉ ਜਾਵਹੋ, ਦੂਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵਹੋ, ਜਪਹੋ ਤਾ ਏਕੋ ਨਾਮਾ, ਅਵਰ ਨਿਰਾਫਲ ਕਾਮਾ, ਰਹਾਓ ਇਹ ਮਨ ਈਟੀ ਹਾਥ ਕਰਹੋ, ਪੁਨ ਨੇਤਰੋ ਨੀਂਦ ਨਾ ਆਵੈ, ਰਸਨਾ ਨਾਮ ਜਪਹੋ ਤਬ ਮਥੀਐਨ ਬਿਦ ਅੰਮ੍ਰਿਤ ਪਾਵਹੋ, ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੇ, ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹੈ, ਕਹ ਦੇ ਕਹ ਹੈ ਕਹੇ ਕਹ ਜਾਵਹਿ, ਤੁਮ ਸਰਵਰ ਨ ਕੋਈ ਭਗਤਹੀਣ, ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ, ਸੋਹੇ ਮਹਲਾ ਪਹਿਲਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਬਿਖ ਖਾਏ, ਐਸਾ ਗਿਆਨ ਜਪਹੋ ਮਨ ਮੇਰੇ, ਹੋਵਹੁ ਚਾਕਰ ਸਾਚੇ ਕੇਰੇ, ਰਹਾਉ ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬਾਂਧਿਆ ਸਭ ਜਗ ਭਵੈ, ਸੇਵਾ ਕਰੇ ਸੋ ਚਾਕਰ ਹੋਏ, ਜਲ ਥਲ ਮਹੀਲ ਰਵ ਰਹਿਆ ਸੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਸੋਹੀ ਮਹੱਲਾ ਪਹਿਲਾ ਘਰ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰਾ ਜੇ ਸੋ ਧੋਵਾਂ ਤੇਸਾ, ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਾਨਾ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਾਨਾ, ਰਹਾਓ ਕੋਠੇ ਮੰਡਪ ਮਾੜੀਆ ਪਾਸ ਹੋ ਚਿਤ ਵੀ ਆਹ, ਢੱਠੀਆਂ ਕੰਮ ਨਾਵਨੀ ਵਿੱਚ ਹੋ ਸੱਖਣੀ ਆਹ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਾਨਾ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਆਨਾ, ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ, ਸੇ ਫਲ ਕੰਮ ਨਾਵਨੀ ਤੇ ਗੁਣ ਮੈਂ ਤਨਹਾਨਾ, ਅੰਦਲੈ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕਿੱਤ, ਚਾਕਰੀਆਂ ਚੰਗਿਆਈਆ ਵਰ ਸਿਆਣਪ ਕਿੱਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ, ਸੂਹੀ ਮਹੱਲਾ ਪਹਿਲਾ ਜਪ ਤਪ ਕਾ ਬੰਦ ਬੇੜਲਾ, ਜਿੱਤ ਲੰਘ ਹੈ ਵਿਹਲਾ ਜਿੱਤ ਲੰਘ ਹੈ ਵਿਹਲਾ, ਨਾ ਸਰਵਰ ਨਾ ਉਛਲੈ ਸਾ ਪੰਥ ਸੋਹਲਾ, ਤੇਰਾ ਏਕੋ ਨਾਮ ਮੰਜੀਠੜਾ ਰੱਤਾ ਮੇਰਾ ਚੋਲਾ, ਸਾਧ ਰੰਗ ਢੋਲਾ ਰਹਾਉ ਸਾਜਨ ਚੱਲੇ ਪਿਆਰਿਆ, ਕਿਉਂ ਮੇਲਾ ਹੋਈ ਜੇ ਗੁਣ ਹੋਵੇ ਗੰਠੜੀਐ, ਮੇਲੇ ਗਸ ਹੋਈ ਮਿਲਿਆ ਹੋਏ ਨਾ ਵਿਛੋੜਾ, ਜੇ ਮਿਲਿਆ ਹੋਈ ਆਵਾ ਗਾਉਣ ਨਿਵਾਰਿਆ ਹੈ ਸਾਚਾ ਸੋਈ, ਕਹਿ ਸਹੇਲੀ ਹੋ ਨਾਨਕ ਕਹਿ ਸਹੇਲੀ ਹੋ, ਸਹੁ ਖਰਾ ਪਿਆਰਾ ਹਮ ਸਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ ਸੂਹੀ ਮਹੱਲਾ ਪਹਿਲਾ। ਜਿਨ ਕਉ ਭਾਂਡਾ ਭਾਉ ਤਿਨਾ ਸੁਵਾਰ ਸੀ, ਸੁਖੀ ਕਰੈ ਪਸਾਉ ਦੁਖ ਵਿਸਾਰ ਸੀ। ਸਹਿਸਾ ਮੂਲੇ ਨਾਹੇ ਸਰ ਪਰਤਾਰ ਸੀ, ਤਿਨਾ ਮਿਲਿਆ ਗੁਰਿਆਏ ਜਿਨ ਕਉ ਲਿਖਿਆ। ਅੰਮ੍ਰਿਤ ਤੋ ਹਰ ਕਾ ਨਾਉ ਦੇਵੈ ਦਿਖਿਆ, ਚਾਲੈ ਸਤਿਗੁਰ ਭਾਏ ਭਵਹਿ ਨ ਭਿਖਿਆ। ਜਾ ਕਉ ਮਹਿਲ ਹਜੂਰ ਦੂਜੇ ਨਿਵੈ ਕੈਸਾ, ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤੈਸਾ। ਛੁੱਟੈ ਤਾ ਕੈ ਬੋਲ ਸਾਹਿਬ।

ਪਾਏ ਸੀ। ਜੇ ਕਰਮ ਕਮਾਏ ਤੇ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ। ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੀ। ਮਾਨਸ ਕਿਆ ਵੇਚਾਰਾ, ਤੇਹੋ ਲੋਕ ਸੁਣਾਏ ਸੀ। ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਸੋਹੀ ਮਹੱਲਾ ਪਹਿਲਾ, ਜੋਗੀ ਹੋਵੈ ਜੋਗਵੈ, ਭੋਗੀ ਹੋਵੈ ਖਾਏ, ਤਪੀਆ ਹੋਵੈ ਤਪ ਕਰੇ, ਤੀਰਥ ਮਲ ਮਲ ਨਹਾਏ। ਤੇਰਾ ਸੱਦੜਾ ਸੁਣੀ ਜੈ ਭਾਈ, ਜੇ ਕੋ ਬਹਿ ਲਾਏ ਰਹਾਓ। ਜੈਸਾ ਬੀਜੈ ਸੋ ਲੁਣੇ, ਜੋ ਖੱਟੇ ਸੋ ਖਾਏ, ਅੱਗੇ ਪੁੱਛ ਨਾ ਹੋਵਈ, ਜੇ ਸਣ ਨੀ ਸਣ ਜਾਏ। ਤੈਸੋ ਜੈਸਾ ਕਾਢੀਐ, ਜੈਸੀ ਕਰ ਕਮਾਏ, ਜੋ ਦਮ ਚਿੱਤ ਨਾ ਆਵਈ, ਸੋ ਦਮ ਬਿਰਥਾ ਜਾਏ। ਇਹੋ ਤਨ ਵੇਚੀ ਬੈ ਕਰੀ, ਜੇ ਕੋ ਲਏ ਵਿਕਾਏ, ਨਾਨਕ ਕੰਮ ਨ ਆਵਈ, ਚਿੱਤ ਤਨ ਨਾਹੀ ਸੱਚਾ ਨਾਉ। ਸੂਹੀ ਮਹੱਲਾ ਪਹਿਲਾ, ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਯੋਗ ਨਾ ਖਿੰਥਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜ੍ਹਾਈਐ, ਯੋਗ ਨ ਮੁੰਦੀ ਮੂੰਡ ਮੁਡਾਇਐ, ਯੋਗ ਨ ਸਿੰਘੀ ਵਾਈਐ। ਐਸਾ ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਯੁਗ ਤਏਵ ਪਾਈਐ। ਗੱਲੀ ਯੋਗ ਨਾ ਹੋਈ, ਇੱਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ ਰਹਾਉ। ਯੋਗ ਨ ਬਾਹਰ ਮੜੀ ਮਸਾਣੀ, ਯੋਗ ਨ ਤਾੜੀ ਲਾਈਐ, ਯੋਗ ਨ ਦੇਸ ਦਿਸੰਤਰ ਭਵੈ, ਯੋਗ ਨ ਤੀਰਥ ਨਾਈਐ। ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਜੁਗਤ ਇਵ ਪਾਈਐ। ਸਤਿਗੁਰ ਭੇਟੈ ਤਾ ਸਹਿ ਸਾ ਤੂਟੈ, ਧਾਵਤ ਵਰਜ ਰਹਾਈਐ। ਨਿੱਜਰ ਚਰੈ ਸਹਿਜ ਧੁਨ ਲਾਗੈ, ਕਰ ਹੀ ਪਰਚਾ ਪਾਈਐ। ਅੰਜਨ ਮਾਹੇ ਨਿਰੰਜਨ ਰਹੀਐ, ਯੋਗ ਜੁਗਤ ਇਵ ਪਾਈਐ। ਨਾਨਕ ਨਾਨਕ ਜੀਵਤ ਅਮਰ ਰਹੀ ਹੈ, ਐਸਾ ਯੋਗ ਕਮਾਈ ਹੈ। ਵਾਜੇ ਬਾਜ ਹੋ ਸਿੰਘੀ ਵਾਜੈ, ਤਉ ਨਿਰਭਉ ਪਦ ਪਾਈ ਹੈ। ਅੰਜਨ ਮਾਹੇ ਨਿਰੰਜਨ ਰਹੀ ਹੈ, ਯੋਗ ਯੁਗਤ ਤਉ ਪਾਈ ਹੈ। ਸੋਹੀ ਮਹੱਲਾ ਪਹਿਲਾ, ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾ, ਕੌਣ ਗੁਰੂ ਕੈ ਪਹਿ ਦੀਖਿਆ ਲੇਵਾ, ਕੈ ਪਹਿ ਮੁੱਲ ਕਰਾਵਾ। ਮੇਰੇ ਲਾਲ ਜੀਓ, ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਅਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਉ। ਮਨ ਤਾਰਾ ਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾ, ਘਟ ਹੀ ਭੀਤਰ ਸੋ ਸੋਹ ਤੋਲੀ, ਇਨ ਬਿਦ ਚਿੱਤ ਰਹਾਵਾ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ। ਅੰਦਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਂ ਕੀ ਸੰਗਤ ਨਾਨਕ ਰਹਿਦਾ, ਕਿਉਂ ਕਰ ਮੂੜਾ ਪਾਵੈ। ਰਾਗ ਸੂਹੀ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਨ ਰਾਮ ਨਾਮ ਆਰਾਧਿਆ, ਗੁਰ ਸ਼ਬਦ ਗੁਰੂ ਗੁਰ ਕੇ, ਸਭ ਇੱਛਾ ਮਨ ਤਨ ਪੂਰੀ ਆ, ਸਭ ਚੂਕਾ ਡਰ ਜੰਮ ਕੇ। ਮੇਰੇ ਮਨ ਗੁਣ ਗਾਵ ਹੋ, ਰਾਮ ਨਾਮ ਹਰ ਕੇ, ਗੁਰ ਤੁਠੈ ਮਨ ਪ੍ਰਬੋਧਿਆ, ਹਰ ਪੀਆ ਰਸ ਗਟ ਕੇ ਰਹਾਉ। ਸਤ ਸੰਗਤ ਊਤਮ ਸਤਿਗੁਰ ਕੇਰੀ, ਗੁਣ ਗਾਵੈ ਹਰ ਪ੍ਰਭ ਕੇ, ਹਰ ਕਿਰਪਾ ਧਾਰ ਮਿਲ ਹੋ ਸਤ ਸੰਗਤ, ਹਮ ਧੋਵੈ ਹੈ ਪੱਗ ਜਨ ਕੇ। ਰਾਮ ਨਾਮ ਸਭ ਹੈ ਰਾਮ ਨਾਮਾ, ਰਸ ਗੁਰਮਤ ਰਸ ਰਸ ਕੇ, ਹਰ ਅੰਮ੍ਰਿਤ ਹਰ ਜਲ ਪਾਇਆ, ਸਭ ਲਾਥੀ ਤਿਸ ਤਿਸ ਕੇ। ਹਮਰੀ ਜਾਤ ਪਾਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕੇ। ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰੱਖ ਹੋ ਲਾਜ ਜਨ ਕੇ। ਸੂਹੀ ਮਹੱਲਾ ਚੌਥਾ, ਹਰ ਹਰ ਨਾਮ ਭਜਿਓ ਪੁਰਖੋਤਮਾ, ਸਭ ਬਿਨਸੇ ਦਾਲਦ ਦਲਗਾ, ਭਉ ਜਨਮ ਮਰਣਾ ਮੇਟਿਓ ਗੁਰ ਸਬਦੀ, ਹਰ ਅਸਥਿਰ ਸੇਵ ਸੁਖ ਸਮਗਾ।

ਮਾਨਾ ਭਜ ਰਾਮ ਨਾਮ ਹੱਥ ਪਿਰਗਾ, ਮੈਂ ਮਨ ਤਨ ਅਰਪ ਧਰਿਓ ਗੁਰ ਆਗੈ, ਸਿਰ ਵੇਚ ਲਿਓ ਮੁੱਲ ਮਹਿਗਾ ਰਹਾਉ। ਨਰਪਤ ਰਾਜੇ ਰੰਗ ਰਸ ਮਾਣ ਹੈ, ਬਿਨ ਨਾਵੈ ਪਕੜ ਖੜੇ ਸਭ ਕਲਗਾ, ਧਰਮ ਰਾਏ ਸਿਰ ਡੰਡ ਲਗਾਨਾ, ਫਿਰ ਪਛਤਾਨੇ ਹੱਥ ਫਲਗਾ। ਹਰ ਰਾਖ ਰਾਖ ਜਨ ਕਿਰਮਤ ਮਾਰੇ, ਸਰਣਾਗਤ ਪੁਰਖ ਪ੍ਰਤ ਪਲਗਾ, ਦਰਸ਼ਨ ਸੰਤ ਦੇਹੋ ਸੁਖ ਪਾਵੈ, ਪ੍ਰਭਲੋਚ ਪੂਰ ਜਨ ਤੁਮਗਾ। ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ, ਮੋਕੋ ਕੀਜੈ ਦਾਨ ਹਰ ਨਿਮਗਾ, ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਟੋਹੋ ਸਾਧ ਘੁੰਮਗਾ। ਸੋ ਹੀ ਮਹੱਲਾ ਚੌਥਾ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁਠੈ ਹਰ ਰੰਗ ਚਾੜਿਆ, ਫਿਰ ਬਹੁੜ ਨ ਹੋਵੀ ਭੰਗ। ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਗੁਰ ਤੁਠੈ ਹਰ ਉਪਦੇਸਿਆ, ਹਰ ਭੇਟਿਆ ਰਾਓ ਨਿਸੰਗ ਰਹਾਉ। ਮੁੰਦ ਆਣੀ ਮਨਮੁਖੀ, ਫਿਰ ਆਵਣ ਜਾਣਾਂਗ, ਹਰ ਪ੍ਰਭ ਚਿੱਤ ਨਾ ਆਇਓ, ਮਨ ਦੂਜਾ ਭਾਉ ਸਹਿਲੰਗ। ਹਮ ਮੈਲ ਭਰੇ ਦੋਹ ਚਾਰੀਆ, ਹਰ ਰੱਖ ਹੋ ਅੰਗੀ ਅੰਗ, ਗੁਰ ਅੰਮ੍ਰਿਤ ਸਰਨ ਬੁਲਾਇਆ, ਸਭ ਲਾਥੇ ਕਿਲ ਵਿਖ ਪੰਗ। ਹਰ ਦੀਨਾ ਦੀਨ ਦਇਆਲ ਪ੍ਰਭ, ਸਤਸੰਗਤ ਮਿਲ ਹੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਸੂਹੀ ਮਹੱਲਾ ਚੌਥਾ, ਹਰ ਹਰ ਕਰਹਿ ਨਿਤ ਕਪਟ ਕਮਾਵੈ ਹੈ, ਹਿਰਦਾ ਸੁਧ ਨ ਹੋਈ, ਅਨ ਦਿਨ ਕਰਮ ਕਰੈ ਬਹੁ ਤੇਰੇ, ਸੁਪਨ ਸੁਖ ਨ ਹੋਈ, ਗਿਆਨੀ ਗੁਰ ਬਿਨ ਭਗਤ ਨ ਹੋਈ, ਕੋਰਾ ਰੰਗ ਕਦੇ ਨਾ ਚੜੈ, ਜੇ ਲੋਚੈ ਸਭ ਕੋਈ ਰਹਾਉ। ਜਪ ਤਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨ ਜਾਈ, ਅੰਤਰ ਰੋਗ ਮਹਾ ਬਿਮਾਨਾ, ਦੂਜਾ ਭਾਏ ਖੁਆਈ, ਬਾਹਰ ਭੇਖ ਬਹੁਤ ਚਤੁਰਾਈ, ਮਨੁਆ ਦਹਿ ਦਿਸ ਧਾਵੈ, ਹਉਮੈ ਵਿਆਪਿਆ ਸ਼ਬਦ ਨ ਚੀਨੈ, ਫਿਰ ਫਿਰ ਜੂਨੀ ਆਵੈ। ਨਾਨਕ ਨਦਰ ਕਰੇ ਸੋ ਬੂਜੈ, ਸੋ ਜਨ ਨਾਮ ਧਿਆਏ, ਗੁਰਪ੍ਰਸਾਦੀ ਏਕੋ ਬੂਜੈ, ਏਕ ਸਮਾਹੇ ਸਮਾਏ। ਸੋ ਹੀ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਗੁਰਮਤਿ ਨਗਰੀ, ਖੋਜ ਖੋਜਾਈ, ਹਰ ਹਰ ਨਾਮ ਪਦਾਰਥ ਪਾਈ, ਮੇਰਾ ਮਨ ਹਰ ਹਰ ਸਾਂਤ ਵਸਾਈ, ਤਿਸਨਾ ਅਗਨ ਬੁਝੀ ਖਿਨੇ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ। ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ, ਸਤਿਗੁਰ ਦਇਆਲ ਗੁਣ ਨਾਮ ਦਰੇੜਾਈ, ਹਉ ਹਰ ਪ੍ਰਭ ਪਿਆਰਾ ਢੂਡ ਢੂਡਾਈ, ਸਤਸੰਗਤ ਮਿਲ ਹਰ ਰਸ ਪਾਈ, ਤੁਰਮਸਤਕ ਲੇਖ ਲਿਖੇ ਹਰ ਪਾਈ, ਗੁਰੂ ਨਾਨਕ ਤੁਠਾ ਮੇਲਾ ਹਰ ਪਹਾਈ। ਸੋ ਹੀ ਮਹੱਲਾ ਚੌਥਾ, ਹਰ ਕਿਰਪਾ ਕਰੇ ਮਨ ਹਰ ਰੰਗ ਲਾਏ, ਗੁਰਮੁਖ ਹਰ ਹਰ ਨਾਮ ਸਮਾਏ, ਹਰ ਰੰਗ ਰਾਤਾ ਮਨ ਰੰਗ ਮਾਣੇ, ਸਦਾ ਆਨੰਦ ਰਹਿ ਦਿਨ ਰਾਤੀ, ਪੂਰੇ ਗੁਰ ਕੈ ਸ਼ਬਦ ਸਮਾਣੇ ਰਹਾਉ। ਹਰ ਰੰਗ ਕਉ ਲੋਚੈ ਸਭ ਕੋਈ, ਗੁਰਮੁਖ ਰੰਗ ਚਲੂਲਾ ਹੋਈ, ਮਨਮੁਖ ਮੁਗਧ ਨਰ ਕੋਰਾ ਹੋਏ, ਜੇ ਸਭ ਲੋਚੈ ਰੰਗ ਨ ਹੋਵੈ ਕੋਏ, ਨਦਰ ਕਰੇ ਤਾ ਸਤਿਗੁਰ ਪਾਵੈ, ਨਾਨਕ ਹਰ ਰਸ ਹਰ ਰੰਗ ਸਮਾਵੈ। ਸੂਹੀ ਮਹੱਲਾ ਚੌਥਾ, ਜਿਹਵਾ ਹਰ ਰਸ ਰਹੀ ਅਗਾਏ, ਗੁਰਮੁਖ ਪੀਵੈ ਸਹਿਜ ਸਮਾਏ, ਹਰ ਰਸ ਜਨ ਚੱਖ ਹੋ ਜੇ ਭਾਈ, ਤੌਕਤੇ ਅੰਤ ਸਾਧ ਲੋਭਾਈ ਰਹਾਉ। ਗੁਰਮਤ ਰਸ ਰੱਖ ਹੋਰ ਧਾਰ, ਹਰ ਰਸ ਰਾਤੇ ਰੰਗ ਮੁਰਾਰ, ਮਨਮੁਖ ਹਰ ਰਸ ਚਾਖਿਆ ਨ ਜਾਏ, ਹਉਮੈ ਕਰੈ ਬਹੁਤੀ ਮਿਲੈ ਸਜਾਏ, ਨਦਰ ਕਰੇ ਤਾ ਹਰ ਰਸ ਪਾਵੈ, ਨਾਨਕ ਹਰ ਰਸ ਹਰ ਗੁਣ ਗਾਵੈ। ਸੋ ਹੀ ਮਹੱਲਾ ਚੌਥਾ, ਘਰ ਛੇਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ, ਉੱਤਮ ਪਦਵੀ ਪਾਏ, ਪੁੱਛੋ ਬਿਦਰਦਾਸੀ ਸੁਤੈ, ਕਿਸਨ ਉਤਰਿਆ ਘਰ ਜਿਸ ਜਾਏ,
ਹਰ ਕੀ ਅਕਥ ਕਥਾ ਸੁਣਹੋ ਜਨ ਭਾਈ, ਜਿਤ ਸਹਿਸਾ ਦੁਖ ਭੁੱਖ ਸਭ ਲਹਿ ਜਾਏ ਰਹਾਉ। ਰਵੇ ਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਖ ਇਕ ਗਾਏ। ਪਤਿਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਨਾਮ ਦੇ ਅਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ। ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ। ਜਿਤਨੇ ਭਗਤ ਹਰ ਸੇਵਕਾ, ਮੁਖ ਅਠਸਠ ਤੀਰਥ ਤਿੰਨ ਤਿਲਕ ਕਢਾਏ। ਜਨ ਨਾਨਕ ਤਿੰਨ ਕੋ ਅੰਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ। ਸੋਹੀ ਮਹੱਲਾ ਚੌਥਾ, ਤਿਨੀ ਅੰਤਰ ਹਰ ਆਰਾਧਿਆ। ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ, ਤਿਨ ਕੀ ਬਖੀਲੀ ਕੋਈ ਕਿਆ ਕਰੇ। ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਹਰ ਹਰ ਧਿਆਏ ਮਨ ਮੇਰੇ ਮਨ ਧਿਆਏ, ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਉ। ਤੁਰ ਭਗਤ ਜਨਾਂ ਕੋ ਬਖਸਿਆ, ਹਰ ਅੰਮ੍ਰਿਤ ਭਗਤ ਭੰਡਾਰਾ। ਮੂਰਖ ਹੋਵੈ ਸੋਨ ਕੀ ਰੀਸ ਕਰੇ, ਤਿਸ ਹਾਲਤ ਪਲਤ ਮੋਹਕਾਰਾ। ਸੇ ਭਗਤ ਸੇ ਸੇਵਕਾ, ਜਿਨ੍ਹਾਂ ਹਰ ਨਾਮ ਪਿਆਰਾ। ਤਿਨ ਕੀ ਸੇਵਾ ਤੇ ਹਰ ਪਾਈ ਹੈ, ਸਿਰ ਨਿੰਦਕ ਕੈ ਪਵੈ ਛਾਰਾ। ਜਿਸ ਘਰ ਬਿਰਤੀ ਸੋਈ ਜਾਣਾ, ਜਗਤ ਗੁਰ ਨਾਨਕ ਪੂਛ ਕਰਹੋ ਵਿਚਾਰਾ। ਚਹੁ ਪੀੜੀ ਆਦ ਜੁਗਾਦ ਬਖੀਲੀ ਕਿਨੈ ਨ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਸੋਹੀ ਮਹੱਲਾ ਚੌਥਾ, ਜਿੱਥੈ ਹਰ ਆਰਾਧੀ ਹੈ, ਤਿੱਥੈ ਹਰ ਮਿੱਤ ਸਹਾਈ। ਗੁਰ ਕਿਰਪਾ ਤੇ ਹਰ ਮਨ ਵਸੈ, ਹੋਰ ਤਬਿਦ ਲਿਆ ਨਾ ਜਾਈ। ਹਰ ਧਨ ਸੰਚੀ ਹੈ ਭਾਈ, ਜੇ ਹਲਤ ਪਲਤ ਹਰ ਹੋਏ ਸਖਾਈ ਰਹਾਉ। ਸਤ ਸੰਗਤੀ ਸੰਗ ਹਰ ਧਨ ਖਟੀ ਹੈ, ਹੋਰ ਥੈ ਹੋਰ ਤੋ ਪਾਏ, ਹਰ ਧਨ ਕਿਤੈ ਨਾ ਪਾਈ। ਹਰ ਰਤਨੈ ਕਾ ਵਾਪਾਰੀਆ, ਹਰ ਰਤਨ ਧਨ ਵਿਹਾਜੇ। ਕੱਚੈ ਕੇ ਵਾਪਾਰੀਏ, ਵਾ ਕੇ ਹਰ ਧਨ ਲਿਆ ਨ ਜਾਈ। ਹਰ ਧਨ ਰਤਨ ਜਵੇ ਹਰ ਮਾਣਕ, ਹਰ ਧਨੈ ਨਾਲ ਅੰਮ੍ਰਿਤ ਵੇਲੈ ਵਤੈ। ਹਰ ਭਗਤੀ ਹਰ ਲਿਵਲਾਈ, ਹਰ ਧਨ ਅੰਮ੍ਰਿਤ ਵੇਲੈ ਵਤੈ। ਕਾ ਬੀਜਿਆ ਭਗਤ ਖਾਏ ਖਰਚ ਰਹੇ, ਨਿਖੁੱਟੈ ਨਾਹੀ। ਹਲਤ ਪਲਤ ਹਰ ਧਨੈ ਕੀ, ਭਗਤਾਂ ਕਉ ਮਿਲੀ ਵਡਿਆਈ। ਹਰ ਧਨ ਨਿਰਭਉ ਸਦਾ ਸਦਾ ਸਥਿਰ ਹੈ, ਸਾਚਾ ਇਹੋ ਹਰ ਧਨ। ਅਗਨੀ ਤਸ ਕਰੈ ਪਾਣੀ ਹੈ, ਜਮਦੂਤਾ ਕਿਸੈ ਕਾ ਗਵਾਇਆ ਨਾ ਜਾਈ। ਹਰ ਧਨ ਕਉ ਚੱਕਾ ਨੇੜ ਨਾ ਆਵਈ, ਜਮ ਜਾਗਾਤੀ ਡੰਡ ਨਾ ਲਗਾਈ। ਸਾਖਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿਨਾ ਇੱਕ ਵੇਖ ਨਾਲ ਨਾ ਜਾਈ। ਹਲਤਾ ਵਿੱਚ ਸਾਕਤ ਦੁਹੇਲੇ ਭਏ, ਹੱਥੋਂ ਛੁੜਕ ਗਿਆ ਗੈ ਪਲਤ। ਸਾਕਤ ਹਰ ਦਰਗਹਿ ਢੋਈ ਨਾ ਪਾਈ। ਇਸ ਹਰ ਧਨ ਕਾ ਸਾਹੋ, ਹਰ ਆਪ ਹੈ ਸੰਤ ਹੋ। ਜਿਸ ਨੋ ਦੇ ਸੋ ਹਰ ਧਨ ਲੱਦ ਚਲਾਈ। ਇਸ ਹਰ ਧਨੈ ਕਾ ਤੋਟਾ ਕਦੇ ਨਾ ਆਵਈ, ਜਨ ਨਾਨਕ ਕਉ ਗੁਰ ਸੋਜੀ ਪਾਈ। ਸੋਹੀ ਮਹੱਲਾ ਚੌਥਾ, ਜਿਸ ਨਉ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੈ, ਸੋ ਭਗਤ ਸੋ ਪ੍ਰਵਾਨ। ਤਿਸ ਕੀ ਮਹਿਮਾ ਕਿਆ ਵਰਨੀ ਹੈ, ਜਿਸ ਕਾ ਹਿਰਦੈ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈਐ ਜੀਓ, ਲਾਏ ਸਤਿਗੁਰੂ ਨਾਲ ਧਿਆਨ ਰਹਾਉ। ਸੋ ਸਤਿਗੁਰੂ ਸਾ ਸੇਵਾ, ਸਤਿਗੁਰ ਕੀ ਸਫਲ ਹੈ, ਜਿਸ ਤੇ ਪਾਈਐ ਪਰਮ ਨਿਧਾਨ। ਜੋ ਦੂਜੈ ਭਾਏ ਸਾਕਤ ਕਾਮਨਾਰਥ, ਦੁਰਗੰਧ ਸੁਰੇਵ ਦੇ, ਸੋ ਨੇਹ ਫਲ ਸਭ ਅਗਿਆਨ। ਜਿਸ ਨਉ ਪ੍ਰਤੀਤ ਹੋਵੈ, ਤਿਸ ਕਾ ਗਾਵਿਆ ਥਾਏ ਪਵੈ, ਸੋ ਪਾਵੈ ਦਰਗਹਿ ਮਾਨ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ।
जेता जियो पिंड सब तेरा तू अंतर जामी पुरख भगवान दासन दास कह जन नानक जेहा तू कराए हे तेहा हो करी बखियान सोहे महला चौथा घर सतवा एक ओ अंकार सतगुर प्रसाद तेरे कमन कमन गुण कह कह गावा तू साहिब गुणी निधाना तुमरी महिमा वर्ण न साको तू ठाकुर ऊच भगवाना मैं हर हर नाम धर सोई जो भावै त्यो राख मेरे साहिब मैं तुझ बिना वरना कोई रहाऊ मैं तान दी बाण तू है मेरे स्वामी मैं तुद आगै अरदास मैं होर थाओ नाही जिस पह करो बेनंती मेरा दुख सुख तुझ ही पास विचे धरती विचे पानी विच कास्ट अगन त्रीजै बकरी सिंह एक तै थाए राखे मन हर जा भ्रम पौ दूर की जै हर की वड्याई देख हो संत हो हर निमाणिया माण देवाए ज्यों धरती चरण तले ते ऊपर आवै त्यों नानक साध जना जगतान सब पैरी पाए सोहे महला चौथा तू करता सब किश आपे जान है क्या तुद पह आख सुनाई है बुरा भला तुद सब किश सूझै जेहा को करे तेहा को पाई है मेरे साहिब तू अंतर की बिद जान है बुरा भला तुद सब किश सूझै तुद भावै तिवै बुलावै है रहाउ सब मोह माया शरीर हर किया विच देही मानुख भगत कराई एक ना सतगुर मेल सुख देव है एक मनमुख धंद पिटाई सब को तेरा तू सबना का मेरे करते तुद सबना सिर लिखिया लेख जे ही तू नदर कर है तेहा को होवै बिन नदरी नाही को पेख तेरी वड्याई तू है जान है सब तुद नौ नित त्याए जिस नौ तुद भावै तिस नौ तू मेला है जन नानक सो थाए पाए सोही महला चौथा जिनकै अंतर वसया मेरा हर हर तिनके सब रोग गवाए ते मुकत भए जिन हर नाम त्याया तिन पवित परम पद पाए मेरे राम हर जन आरोग पए गुरबचनी जिना जपया मेरा हर हर तिनके होमै रोग गए रहाउ ब्रह्मा बेसन महादेव त्रै गुण रोगी विच होमै कार कमाई जिन किए तिसै न चेता बपुड़े हर गुरमुख सोझी पाई हमै रोग सब जगत व्यापिया तिन को जन्म मरण दुख भारी गुर प्रसादी को विरला छूटा तिस जन को हो बलिहारी जिन सिष्ट साजी सोई हर जान ता का रूप पारो नानक आपे वेख हार बिगसै गुरमुख ब्रह्म विचार सोही महला चौथा कीता करना सरब रजाई किश कीचै जे कर सकी है अपना कीता किछु न होवै जो हर भावै त्यो रखी है मेरे हर जियो सब को तेरा वस असा जोर नाही जे किश कर हम साक है जो भावै तिवै बख्स रहाउ सब जियो पिंड दिया तुदे आपे कर लाया जेहा तू हुक्म करहै तेहे को कर्म कमावै जेहा तुद तुर लिख पाया पंच तत् कर तुद सृष्ट सब साजी कोई छेवा करियो जे किश कीता होवै एक ना सतगुर मेल तू बुझावै एक मनमुख करहै से रोवै हर की वड्याई हो आख न साका हो मूर्ख मुगद नीचाण जन नानक कौ हर बख्सलै मेरे स्वामी शरणागत पया जान
ਰਾਗ ਸੂਹੀ ਮਹੱਲਾ ਪੰਜਵਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਰਜੈ ਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਾਸਾਰਾ ਤਬ ਏਕੋ ਏਕੰਕਾਰਾ ਕਮਨ ਰੂਪ ਦ੍ਰਿਸ਼ਟਿਓ ਬਿਨ ਸਾਇਓ ਕਤਹ ਗਇਓ ਉਹ ਕਤ ਤੇ ਆਇਓ ਰਹਾਓ ਜਲ ਤੇ ਉਠਾ ਹੈ ਅਨਕ ਤਰੰਗਾ ਕਣਕ ਭੂਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰਾ ਸੈਸ ਘਟਾ ਮਹਿ ਏਕ ਆਕਾਸ ਘਟ ਫੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਭਰਮ ਛੂਟੇ ਤੇ ਏਕੰਕਾਰ ਉਹ ਅਬਿਨਾਸੀ ਬਿਨ ਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰਪੂਰੈ ਹਉ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮਗਤ ਹੋਈ ਸੋਹੀ ਮਹੱਲਾ ਪੰਜਵਾ ਕੀਤਾ ਲੋੜ ਹੈ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰੱਖ ਹੋ ਲਾਜ ਤੇਰੀ ਸਰਨ ਪੂਰਨ ਦਇਆਲਾ ਤੁਝ ਬਿਨ ਕਮਨ ਕਰੇ ਪ੍ਰਤਪਾਲਾ ਰਹਾਉ ਜਲ ਥਲ ਮਹੀਲ ਰਹਿਆ ਭਰਪੂਰ ਨਿਕਟ ਵਸਾ ਨਾਹੀ ਪ੍ਰਭ ਦੂਰ ਲੋਕਪਤੀ ਯਾਰਾ ਕਛੂ ਨਾ ਪਾਈਐ ਸਾਚ ਲੱਗੈ ਤਾ ਹਉਮੈ ਜਾਈਐ ਜਿਸਨੂੰ ਲਾਏ ਲਏ ਸੋ ਲਾਗੈ ਗਿਆਨ ਰਤਨਾਂਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਤੁਦ ਭਾਵੈ ਤਾ ਆਣ ਹਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਸੂਹੀ ਮਹੱਲਾ ਪੰਜਵਾ ਧਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈਬ ਮਾਨੈ ਪ੍ਰੈ ਸਿਉ ਰਾਤੀ ਰਲੀਆਂ ਮਾਨੈ ਸੁਨ ਸਖੀਏ ਪ੍ਰਭ ਮਿਲਨ ਨਿਸਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਓ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਪਹਾਵੈ ਸਾ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮਹਿਲ ਨ ਪਾਵੈ ਫਿਰ ਪਛੁਤਾਵੈ ਜਬ ਰਹਿਣ ਬਿਹਾਵੈ ਕਰਮਹੀਨ ਮਨਮੁਖ ਦੁਖ ਪਾਵੈ ਬਿਨੋ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਦੂਰ ਸੂਹੀ ਮਹੱਲਾ ਪੰਜਵਾ ਗ੍ਰਹਿ ਵਸ ਗੁਰ ਕੀਨਾ ਹੋ ਘਰ ਕੀ ਨਾਰ ਦਸ ਦਾਸੀ ਕਰ ਦੀਨੀ ਪਤਾਰ ਸਗਲ ਸਮਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕਉ ਲੋੜੀ ਕਵਨ ਕਹਾ ਗੁਣ ਕੰਤ ਪਿਆਰੇ ਸੁਗੜ ਸਰੂਪ ਦਇਆਲ ਮੁਰਾਰੇ ਰਹਾਉ ਸਤ ਸੀ ਗਾਰ ਭਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਬਸਤਰ ਗਹਿਣੇ ਬਣੇ ਸੁਹਾਵੇ ਧਨ ਸਭ ਸੁਖ ਪਾਵੈ ਜਾਂ ਪਿਰ ਘਰ ਆਵੈ ਗੁਣ ਕਾਮਣ ਕਰ ਕੰਤ ਰੀ ਜਾਇਆ ਵਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਓ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ ਸੋਹੀ ਮਹੱਲਾ ਪੰਜਵਾ ਉਮ ਕਿਓ ਹਿਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰੇਅ ਜਾਈ ਸੁਨਤ ਸਦੇਸਰੋ ਪ੍ਰੇਅ ਗ੍ਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤਉ ਨਦਰ ਨਾ ਪਾਈ ਕਿਨ ਵਿਧਹੀ ਅਰੋ ਧੀਰਾ ਨਿਮਾਨੋ ਮਿਲ ਸਾਜਨ ਹੋ ਤੁਝ ਕੁਰਬਾਨੋ ਰਹਾਓ ਏਕਾ ਸੇਜ ਵਿਸ਼ੀ ਧਨ ਕੰਤਾ ਧਨ ਸੂਤੀ ਪਿਰ ਸਦ ਜਾਗੰਤਾ ਪੀਓ ਮਦਰੋ ਧਨ ਮਤਵੰਤਾ ਧਨ ਜਾਗੈ ਜੇ ਪਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ ਦੇ ਸੰਤਰ ਮੈਂ ਸਗਲੇ ਜਾਗੇ ਖਿਨ ਰਹਿ ਨ ਪਾਵੋ ਬਿਨ ਪੱਗ ਪਾਗੇ ਹੋਏ ਕਿਰਪਾਲ ਪ੍ਰਭ ਮਿਲ ਹੈ ਸੁਭਾਗੇ
ਭਇਓ ਕਿਰਪਾਲ, ਸਤ ਸੰਗ ਮਿਲਾਇਆ, ਬੂਝੀ ਤਪਤ ਕਰ ਹੈ ਪਿਰ ਪਾਇਆ, ਬੂਝੀ ਤਪਤ ਕਰ ਹੈ ਪਿਰ ਪਾਇਆ। ਸਗਲ ਸੀਗਾਰ ਹੁਣ ਮੁਝ ਹੈ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ, ਜਹ ਦੇਖਾ ਤਹ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਰਹਾਓ ਦੂਜਾ ਸੋਹੀ ਮਹੱਲਾ ਪੰਜਵਾ, ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹੇ ਨਿਰਗੁਣ ਕੇ ਦਾਤਾਰੇ, ਬਹਿ ਖਰੀਦ ਕਿਆ ਕਰੇ ਚਤੁਰਾਈ, ਇਹੋ ਜੀਓ ਪਿੰਡ ਸਭ ਥਾਰੇ, ਲਾਲ ਰੰਗੀਲੇ ਪ੍ਰੀਤ ਮਨ ਮੋਹਨਾ, ਤੇਰੇ ਦਰਸ਼ਨ ਕਉ ਹੰਬਾਰੇ। ਰਹਾਓ ਪ੍ਰਭਦਾਤਾ ਮੋਹੇ ਦੀਨ ਪੇਖਾਰੀ, ਤੁਮ ਸਦਾ ਸਦਾ ਉਪਕਾਰੇ, ਸੋ ਕਿਛ ਨਾਹੀ ਜੇ ਮੈਂ ਤੇ ਹੋਵੈ, ਮੇਰੇ ਠਾਕੁਰ ਅਗਮ ਪਾਰੇ। ਕਿਆ ਸੇਵਕ ਮਾਵੋ ਕਿਆ ਕਹਿਰੀ ਜਾਵੋ, ਬਿਦ ਕਿਤ ਪਾਵੋ ਦਰਸਾਰੇ, ਮਿਤ ਨਹੀਂ ਪਾਈਐ ਅੰਤ ਨ ਲਹੀਐ, ਮਨ ਤਰਸੈ ਚਰਨਾਰੇ। ਪਾਵੋ ਦਾਨ ਢੀਠ ਹੋਏ ਮਾਗੋ, ਮੁਖ ਲਾਗੈ ਸੰਤੁਰੇ ਨਾਰੇ, ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਸੋਹੀ ਮਹੱਲਾ ਪੰਜਵਾ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੇਵਾ ਥੋਰੀ ਮਗਨ ਬਹੁਤਾ, ਮਹਿਲ ਨ ਪਾਵੈ ਕਹਿ ਤੋ ਪਹੁਤਾ, ਜੋ ਪ੍ਰੇ ਮਾਨੇ ਤਿਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀ ਸਾ। ਰਹਾਉ ਭੇਖ ਦਿਖਾਵੈ ਸੱਚ ਨਾ ਕਮਾਵੈ, ਕਹਿ ਤੋ ਮਹਿਲੀ ਨਿਕਟ ਨਾ ਆਵੈ, ਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹਿ ਮੁਖਰਾਤਾ। ਕਹੋ ਨਾਨਕ ਪ੍ਰਭ ਬਿਨੋ ਸੁਨੀਜੈ, ਕੁਚਲ ਕਠੋਰ ਕਾਮੀ ਮੁਕਤ ਕੀਜੈ, ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖਦਾ ਤੇ ਪੁਰਖ ਸੁਭਾਈ। ਰਹਾਓ ਦੂਜਾ ਸੂਹੀ ਮਹੱਲਾ ਪੰਜਵਾ, ਬੁਰੇ ਕਾਮ ਕਉ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਉਸਰ ਆਪਣਾ ਬੂਝੈ ਨਾ ਆਨਾ, ਮਾਇਆ ਮੋਹ ਰੰਗ ਲਪਟਾਨਾ। ਰਹਾਉ ਲੋਭ ਲਹਿਰ ਕਉ ਬਿਗਸ ਫੂਲ ਬੈਠਾ, ਸਾਧ ਜਨਾ ਕਾ ਦਰਸ਼ਨਾ ਡੀਠਾ, ਕਬਹੂ ਨਾ ਸਮਝੈ ਗਿਆਨ ਗਵਾਰਾ, ਬਹੁਰ ਬਹੁਰ ਲਪਟਿਓ ਜੰਜਾਰਾ। ਰਹਾਉ ਬੇਖੈ ਨਾਦ ਕਰਨ ਸੁਣ ਪੀਨਾ, ਹਰ ਜਸ ਸੁਣ ਤਾਲਸ ਮਨ ਕੀਨਾ, ਦ੍ਰਿਸ਼ਟ ਨਾਹੀ ਰੇ ਪੇਖ ਤੇ ਅੰਧੇ, ਛੋੜ ਜਾਹੇ ਝੂਠੇ ਸਭ ਧੰਦੇ। ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀਜੈ, ਤਉ ਕਿਛ ਪਾਈਐ ਜੋ ਹੋਈਐ ਰੇਨਾ, ਜਿਸ ਬੁਝਾਏ ਤਿਸ ਨਾਮ ਲੈਨਾ। ਰਹਾਉ ਸੋਹੀ ਮਹੱਲਾ ਪੰਜਵਾ, ਘਰ ਮਹਿ ਠਾਕੁਰ ਨਦਰ ਨਾ ਆਵੈ, ਗਲ ਮਹਿ ਪਾਹਨ ਲੈ ਲਟਕਾਵੈ, ਭਰਮੇ ਪੂਲਾ ਸਾਕਤ ਫਿਰਤਾ, ਨੀਰ ਬਿਰੋਲਾ ਖਪ ਖਪ ਮਰਤਾ। ਰਹਾਓ ਜਿਸ ਪਾਹਣ ਕਉ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕਉ ਡੁਬਤਾ, ਗੁਣ ਹੈ ਗਾਰ ਲੂਣ ਹਰਾਮੀ, ਪਾਹਣ ਨਾਵ ਨ ਪਾਰ ਗਿਰਾਮੀ, ਗੁਰਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀ ਅਲ ਪੂਰਨ ਬਿਧਾਤਾ। ਸੋਹੀ ਮਹੱਲਾ ਪੰਜਵਾ, ਲਾਲਨ ਰਾਵਿਆ ਕਮਨ ਗਤੀਰੀ, ਸਖੀ ਬਤਾਵ ਹੋ ਮੁਝ ਹੈ ਮਤੀਰੀ, ਸੂਹਬ ਸੂਹਬ ਸੂਹਵੀ, ਆਪਣੇ ਪ੍ਰੀਤਮ ਕੈ ਰੰਗ ਰਤੀ। ਰਹਾਉ ਪਾਵ ਮਲੋਬਉ ਸੰਗ ਨੈਨ ਪਤੀਰੀ, ਜਹਾ ਪਠਾਵ ਹੋ ਜਾਉ ਤਤੀਰੀ, ਜਪ ਤਪ ਸੰਜਮ ਦਿਓ ਜਤੀਰੀ, ਇੱਕ ਨਿਮਖ ਮਿਲਾਵ ਹੋ ਮੋਹੇ ਪ੍ਰਾਨ ਪਤੀਰੀ, ਮਾਣ ਤਾਣ ਅਹਮ ਬੁੱਧ ਹਤੀਰੀ, ਸਾ ਨਾਨਕ ਸੁਹਾਗ ਵਤੀਰੀ। ਸੋਹੀ ਮਹੱਲਾ ਪੰਜਵਾ, ਤੂੰ ਜੀਵਨ ਤੂੰ ਪ੍ਰਾਣ ਆਧਾਰਾ, ਤੁਝ ਹੀ ਪੇਖ ਪੇਖ ਮਨ ਸਾਧਾਰਾ, ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿਤਹਿਨ ਬਿਸਰਾ ਕਾਹੂ ਬੇਰਾ। ਰਹਾਉ ਬੈ ਖਰੀਦ ਹਉ ਦਾਸਰੋ ਤੇਰਾ, ਤੂੰ ਭਾਰੋ ਠਾਕੁਰ ਗੁਣੀ ਗਹੇਰਾ,
ਕੋਟ ਦਾਸ ਜਾ ਕੈ ਦਰਬਾਰੇ, ਨਿਮਖ ਨਿਮਖ ਵਸੈ ਤਿੰਨ ਨਾਲੇ, ਹਉ ਕਿਛ ਨਾਹੀ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ। ਸੋਹੀ ਮਹਲਾ ਪੰਜਵਾ, ਸੋਖ ਮਹਿਲ ਜਾ ਕੇ ਊਚ ਦੁਆਰੇ, ਤਾ ਮਹਿ ਵਾਸਾ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮੀਠੀ, ਵਿਰਲਾ ਕਾਹੂ ਨੇਤਰ ਹੋਡੀਠੀ, ਰਹਾਉ ਤਹ ਗੀਤ ਨਾਦ ਖਾਰੇ ਸੰਗਾ, ਊਹਾ ਸੰਤ ਕਰਹਿ ਹਰ ਰੰਗਾ, ਤਹ ਮਰਣਾ ਨਾ ਜੀਵਣਾ, ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਗੋਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਸੋਹੀ ਮਹਲਾ ਪੰਜਵਾ, ਜਾ ਕੈ ਦਰਸ ਪਾਪ ਕੋਟ ਚ ਉਤਾਰੇ, ਭੇਟਤ ਸੰਗ ਇਹ ਪਵ ਜਲ ਤਾਰੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਉ ਹਰ ਨਾਮ ਚਿਤਾਰੇ। ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮਦੂਤ ਬਿਦਾਰੇ, ਜਾ ਕੀ ਧੀਰ ਕਿਸ ਮਨਹਿ ਸੁਧਾਰੇ, ਜਾ ਕਾ ਸਿਮਰਨ ਮੁਖ ਉਜਲਾਰੇ, ਪ੍ਰਭ ਕੇ ਸੇਵਕ ਪ੍ਰਭ ਆਪ ਸੁਵਾਰੇ। ਸਰਨ ਨਾਨਕ ਤਿੰਨ ਸਦ ਬਲਿਹਾਰੇ, ਸੋਹੀ ਮਹਲਾ ਪੰਜਵਾ, ਰਹਿਣ ਨਾਮ ਪਾਵਹਿ ਸੁਰ ਨਰ ਦੇਵਾ, ਊਠ ਸੁਧਾਰੇ ਕਰਮੁਨ ਜਨ ਸੇਵਾ, ਜੀਵਤ ਭੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸਨ ਪਾਇਆ। ਰਹਾਉ ਬਾਦ ਸਾਹ ਸਾਹ ਵਾਪਾਰੀ ਮਰਨਾ, ਜੋ ਦੀਸਾ ਸੋ ਕਾਲਹਿ ਖਰਨਾ, ਕੂੜੈ ਮੋਹੇ ਲਪਟ ਲਪਟਾਨਾ, ਛੋੜ ਚੱਲਿਆ ਤਾ ਫਿਰ ਪਛਤਾਨਾ, ਕਿਰਪਾ ਨਿਧਾਨ ਨਾਨਕ ਕਉ ਕਰਹੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਸੋਹੀ ਮਹਲਾ ਪੰਜਵਾ, ਘਟ ਘਟ ਅੰਤਰ ਤੁਮਹਿ ਬਸਾਰੇ, ਸਗਲ ਸਮਗਰੀ ਸੂਤ ਤੁਮਾਰੇ, ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ, ਤੁਮ ਹੀ ਪੇਖ ਪੇਖ ਮਨ ਬਿਗਸਾਰੇ। ਰਹਾਉ ਅਨਕ ਜੋਨ ਭ੍ਰਮ ਭ੍ਰਮ ਭ੍ਰਮ ਹਾਰੇ, ਓਟ ਗਹੀ ਅਬ ਸਾਧ ਸੰਗਾਰੇ, ਅਗਮ ਗੋਚਰ ਲਖ ਪਾਰੇ, ਨਾਨਕ ਸਿਮਰੈ ਦਿਨ ਰਹਿ ਨਾਰੇ। ਸੋਹੀ ਮਹਲਾ ਪੰਜਵਾ, ਕਮਨ ਕਾਜ ਮਾਇਆ ਵਡਿਆਈ, ਜਾ ਕੋ ਬਿਨ ਸਤਬਾਰ ਨਕਾਈ, ਇਹੋ ਸੁਪਨਾ ਸੋਵਤ ਨਹੀਂ ਜਾਨਾ, ਚੇਤ ਵਿਵਸਥਾ ਮਹਿਲ ਪਟਾਨਾ। ਰਹਾਉ ਮਹਾ ਮੋਹੇ ਮੋਹਿਓ ਗਾਵਾਰਾ, ਪੇਖਤ ਪੇਖਤ ਊਠ ਸਿਧਾਰਾ, ਊਚਤੇ ਊਚਤਾ ਕਾ ਦਰਬਾਰਾ, ਕਈ ਜੰਤ ਬਿਨਾ ਹੇ ਉਪਾਰਾ, ਦੂਸਰ ਹੋਆ ਨਾ ਕੋਈ, ਜਪ ਨਾਨਕ ਪ੍ਰਭ ਏਕੋ ਸੋਈ। ਸੋਹੀ ਮਹੱਲਾ ਪੰਜਵਾ, ਸਿਮਰ ਸਿਮਰ ਤਾ ਕਉ ਹਉ ਜੀਵਾਂ, ਚਰਨ ਕਮਲ ਤੇਰੇ ਧੋਏ ਧੋਏ ਪੀਵਾਂ, ਸੋ ਹਰ ਮੇਰਾ ਅੰਤਰ ਜਾਮੀ, ਭਗਤ ਜਨਾ ਕੈ ਸੰਗ ਸੁਆਮੀ। ਰਹਾਉ ਸੋਹਣ ਸੋਹਣ ਅੰਮ੍ਰਿਤ ਨਾਮ ਧਿਆਵਾ, ਅਠ ਪਹਿਰ ਤੇਰੇ ਗੁਣ ਗਾਵਾ, ਪੇਖ ਪੇਖ ਲੀਲਾ ਮਨਾ ਨੰਦਾ, ਗੁਣ ਪਾਰ ਪ੍ਰਭ ਪਰਮਾਨੰਦਾ, ਜਾ ਕੈ ਸਿਮਰਨ ਕਛ ਭਉ ਨ ਵਿਆਪੈ, ਸਦਾ ਸਦਾ ਨਾਨਕ ਹਰ ਜਾਪੈ। ਸੋਹੀ ਮਹਲਾ ਪੰਜਵਾ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਰਸਨਾ ਜਾਪ ਜਪੋ ਬਨਵਾਰੀ, ਸਫਲ ਮੂਰਤ ਦਰਸਨ ਬਲਿਹਾਰੀ, ਚਰਨ ਕਮਲ ਮਨ ਪ੍ਰਾਣ ਆਧਾਰੀ। ਰਾਉ ਸਾਧ ਸੰਗ ਜਨਮ ਮਰਨ ਨਿਵਾਰੀ, ਅੰਮ੍ਰਿਤ ਕਥਾ ਸੁਣ ਕਰਨ ਆਧਾਰੀ, ਕਾਮ ਕ੍ਰੋਧ ਲੋ ਮੋਹ ਤਜਾਰੀ, ਦ੍ਰਿੜ ਨਾਮ ਦਾਨੇ ਸੁਨਾਨ ਸੁਚਾਰੀ, ਕਹੋ ਨਾਨਕ ਇਹੋ ਤਤ ਬੀਚਾਰੀ, ਰਾਮ ਨਾਮ ਜਪਾਰ ਉਤਾਰੀ। ਸੂਹੀ ਮਹਲਾ ਪੰਜਵਾ, ਲੋਭ ਮੋਹੇ ਮਗਨ ਅਪਰਾਧੀ, ਕਰਨ ਹਾਰ ਕੀ ਸਾਰ ਨਾ ਸੇਵ ਨਾ ਸਾਧੀ, ਕਰਨ ਹਾਰ ਕੀ ਸੇਵ ਨਾ ਸਾਧੀ, ਪਤਿਤ ਪਾਵਨ ਪ੍ਰਭ ਨਾਮ ਤੁਮਾਰੇ, ਰਾਖ ਲਿਹੋ ਮੋਹੇ ਨਿਰਗੁਣਿਆਰੇ। ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ, ਕਾਚੀ ਦੇ ਮਾਨੁਖ ਬਮਾਨੀ, ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ, ਦੁਖ ਭੰਜਨ ਜਗ ਜੀਵਨ ਹਰ ਰਾਇਆ, ਸਗਲ ਤਿਆਗ ਨਾਨਕ ਸਰਣਾਇਆ। ਸੂਹੀ ਮਹਲਾ ਪੰਜਵਾ,
दुख भंजन जग जीवन हर राया, सगल त्याग नानक सरणाया। सोही महला पंजवा, पेखत चाखत कहियत अंधा, सुनियत सुनिय नाही। निकट वास्त कौ जाण दूरे, पापी पाप कमाही। सो किछ कर जित छुटह प्राणी, हर हर नाम जप अमृत बानी। रहाउ घोर महल सदा रंग राता, संग तुम्हारा कछु न जाता। रखै पोचार माटी का भांडा, तो कुचील मिले जम डांडा। काम क्रोध लोभ मोहे बाधा, महागर्त मह निगरत जाता। नानक की अरदास सुनी जै, डूबत पाहन प्रभ मेरे लीजै। सोही महला पंजवा, जीवत मरा बुझा प्रभ सोए, तिस जन करम प्राप्त होए। सुन साजन उदुतर तरीय, मिल साधु हर नाम उचरीय। रहाओ एक बिना दूजा नहीं जाना, घट घट अंतर पार ब्रह्म पछाना। जो किछ करै सोई भल माना, आदंत की कीमत जाना। कहो नानक तिस जन बलिहारी, जा कै हृदय वसै मुरारी। सोही महला पंजवा, गुर परमेसर करना हार। सगल सृष्ट को दे आधार, गुर के चरण कमल मन त्याए। दुख दर्द स्तन ते जाए। रहाउ भव जल डूबत सत गुर काढ़ै, जन्म जन्म का टूटा गांडा। गुर की सेवा कर हो दिन रात, सुख सहज मन आवै सांत। सतगुर की रेण वड भागी पावै, नानक गुर कौ सद बल जावै। सोही महला पंजवा, गुर अपने ऊपर बल जाइय, आठ पैर हर हर जस गाइय। सिमरो सो प्रभ अपना स्वामी, सगल कटा का अंतर जामी। रहाओ चरण कमल स्यो लागी प्रीत, साची पूर्ण निर्मल रीत। संत प्रसाद वसै मन माही, जन्म जन्म के किल विख जाही। कर कृपा प्रभ दीन दयाला, नानक मांगै संतरवाला। सूही महला पंजवा, दर्शन देख जीवां गुर तेरा, पूर्ण कर्म होए प्रभ मेरा। एह बेनंती सुन प्रभ मेरे, देहे नाम कर अपने चेरे। रहाउ अपनी सरन राख प्रभ दाते, गुर प्रसाद किन बिरला जाते। सुन हो बिनो प्रभ मेरे मीता, चरण कमल वसा मेरा चीता। चरण कमल वसा है मेरा चीता, नानक एक करै अरदास, विसर नाहीं पूर्ण गुण तास। सोही महला पंजवा, मीत साजन सुत बंद पपाई, जात कत पेखो हर संग सहाई। जात मेरी पात मेरी धन हर नाम, सुख सहजा आनंद विश्राम। रहाओ पार ब्रह्म जप पहर सनाहा, कोट आवद तिस बेदत नाहे। हर चरण सरन गढ़ कोट हमारा, काल कंटक जम तिस न बिदारा। नानक दास दा बलिहारी, सेवक संत राजा राम मुरारी। सूही महला पंजवा, गुण गोपाल प्रभ के नित गाहा। आनंद विनोद मंगल सुखताहा, चल सखिए प्रभ रावण जाहा। साध जना की चरणी पाहा। रहाउ कर बेनती जन धूर बाछाहा, जन्म जन्म के किल विखलाहा। मन तन प्राण जियो अरपाहा, हर सिमर सिमर मान मोह कटाहा। दीन दयाल करहो तसाहा, नानक दास हर सरन समाहा। सूही महला पंजवा, बैकुंठ नगर जहां संत वासा, प्रभ चरण कमल रिद माहे निवासा। सुन मन तन तुझ सुख दिखलावो, हर अनक बिंजन तुझ भोग पुंचावो। रहाओ अमृत नाम पुंच मन माही, अचरज साध ताके बरने न जाही। लो मुआ त्रिस नाम बुझ थाकी,
पार ब्रह्म की सरन जन ताकी जन्म जन्म के पै मोह निवारे नानक दास प्रभ कृपा तारे सोही महला पंजवा अनेक बींग दास के परहरिया कर कृपा प्रभ अपना करया तुम्हें छड़ाए दियो जने अपना उर्ज परयो जाल जग सुपना रहा ओ परबत दोख महा बेकराला खिन महदूर किए दयाला सोग रोग बिपता तपारी दूर पई जपना मुरारी दृष्ट धार लीनो लड़दाए हर चरण गहे नानक सरणाए सूही महला पंजवा दीन छड़ाए दुनी जो लाए दुही सरामी खुनामी कहा दुही सराई खुनामी कहाए जो तिस भाव है सो परवान अपनी कुदरता पे जान रहाओ सच्चा धर्म पुन भला कराए दीन कह तो सै दुनी न जाए सर्ब निरंतर को जागा जित जित लाया तित तित को लागा अगमा गोचर सच साहिब मेरा नानक बोला बोलाया तेरा सोही महला पंजवा प्राता है काल हर नाम उचारी ईत ऊत की ओट सवारी सदा सदा जपिया हर नाम पूर्ण होवै मन के काम रहाओ प्रभ बिनासी रैन दिन गाओ जीवित मर्त नेह चल पावै थाओ सो साहो सेव जित तोट ना आवै खात खर्चत सुख आनंद विहावै जग जीवन पुरख साध संग पाया गुरप्रसाद नानक नाम त्याया सोही महला पंजवा गुरपूरे जब पय दयाल दुख बिन से पूरन पई काल पेख पेख जीवा अंदर सुतुमारा चरण कमल जाई बलिहारा तुझ बिन ठाकुर कमन हमारा रहाओ साध संगत स्यो प्रीत बन आई पूर्व कर्म लिखत तुर पाई जप हर हर नाम अचरज प्रताप जाल न साका तीने ताप निमख न बिसरा है हर चरण तुम्हारे नानक मागा दान प्यारे सोही महला पंजवा से संजोग करहो मेरे प्यारे जित रसना हर नाम उचारे सुन बेनती प्रभ दीन दयाला साध गावै गुण सदा रसाला रहाओ जीवन रूप सिमरन प्रभ तेरा जिस कृपा करह बसह तिस नेरा जन के भूख तेरा नाम आहार तू दाता प्रभ देवन हार राम रमत संतन सुख माना नानक देवन हार सुजाना सोही महला पंजवा बहती जात कदे दृष्ट न तारत मिथ्या मोह बंदा नित पारच माधवे भज दिन नित रैणी जन्म पदार्थ जीत हर सरणी रहाओ करत बेकार दो कर चारत राम रतन रिद तिल नहीं तारत भरन पोखन संग औध बिहानी जय जगदीश की गत नहीं जानी सरन समरथ गोचर स्वामी उदर नानक प्रभ अंतर जामी सोही महला पंजवा साध संग तरा पै सागर हर हर नाम सिमर रतनागर सिमर सिमर जीवा नारायण रो दुख रोग सोग सब बिन से गुरपूरे मिल पापत जायण रहाओ जीवन पदवी हर का नाओ मंतन निर्मल साच सुआओ आठ पहर पार ब्रह्म त्याही है पूर्व लिखत होए ता पाई है सरन पए जप दीन दयाला नानक जाचै संतर वाला

ਦੁੱਖ ਹੋਈ ਦੂਜੇ ਪਾਏ ਪਰ ਜਗੋਈ ਬਿਨ ਗੁਰਤੰਤਰ ਜਾਣਿਆ ਭਗਤ ਵਿਉਣਾ ਸਭ ਜਗ ਪਰਮਿਆ ਅੰਤ ਗਿਆ ਪਛਤਾਨਿਆ ਕੁੜ ਮਦੇ ਕਿਨੇ ਪਛਾਣਿਆ ਨਾਮਾ ਸੱਚ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੇ ਪਾਏ ਪਤ ਖੋਈ ਭਗਤਾਂ ਕੇ ਕਰ ਕਾਰਜ ਸਾਚਾ ਹਰ ਗੁਣ ਸਦਾ ਬਖਾਣੇ ਰਾਮ ਭਗਤ ਖਜਾਨਾ ਫੇਰੀ ਅਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰਮਨ ਪਾਣੇ ਨਾਮ ਨਿਧਨ ਸੱਚ ਪਾਇਆ ਸਦਾ ਖੁੱਟ ਕਦੇ ਨੰਦ ਖੁੱਟੇ ਹਰਦੀ ਆ ਸਹਿਜ ਸੁਪਾਇਆ ਹਰ ਜਨ ਉੱਚੇ ਸਾਦੀ ਉੱਚੇ ਗੁਰ ਕੇ ਸ਼ਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੋ ਜੋ ਸੁਭਾ ਪਾਇਆ ਸੂਹੀ ਮਹੱਲਾ ਤੀਜਾ ਸਭ ਸੱਚੇ ਸੱਚ ਸੋਹਿਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹੋਮੇ ਸਭ ਕਿਲਵੇ ਕਾਟੇ ਸੱਚ ਰੱਖਿਆ ਔਰ ਧਾਰੇ ਰਾਮ ਸੱਚ ਰੱਖਿਆ ਔਰ ਧਾਰੇ ਦੁੱਤਰ ਤਾਰੇ ਫਿਰ ਪਵ ਜਲ ਤਰਨ ਨ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸਾਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੇ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚੇ ਸਤਿਗੁਰ ਸਾਚ ਬਜਾਇਆ ਪਤ ਰੱਖੇ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸਾਚੇ ਨਾਮ ਸੁਖ ਹੋਈ ਮਰੇ ਨਾ ਕੋਈ ਗਰਮ ਨਾ ਦੂਜੂ ਨੀ ਵਾਸਾ ਜੋਤੀ ਜੋਤ ਮਲਾਈ ਸੱਚ ਸਮਾਈ ਸੱਚ ਨਾਏ ਪਰਗਾਸਾ ਜਿਨੀ ਸੱਜਾਤਾ ਸੇ ਸੱਚੇ ਹੋਏ ਆਂਦਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਕੋਈ ਗੁਣ ਗਾਵੇ ਤਿਤ ਘਰ ਸੋਹਿਲਾ ਹੋਈ ਰਾਮ ਨਿਰਮਲ ਗੁਣ ਸੱਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੇ ਸੱਚੋ ਬੋਲੇ ਜੋ ਸੱਚ ਕਹੇ ਸੋ ਹੋਈ ਜੈ ਦੇਖਾਂ ਤੈ ਸੱਚ ਪਸਰਿਆ ਵਰਨਾ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੇ ਮਰ ਜਨਮੇ ਦੂਜਾ ਹੋਈ ਨਾਨਕ ਸਭ ਕੁਛ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਸੋਏ ਦਰਬਾਰੇ ਸੱਚੋ ਸੱਚ ਬਖਾਣੇ ਰਾਮ ਘੱਟ ਅੰਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸਜਾਣੇ ਸੱਚੇ ਸੋਜੀ ਹੋਈ ਸਜਾ ਸੱਚਾ ਸਭ ਸੱਚੀ ਹੈ ਸੋਭਾ ਸੱਚੇ ਹੀ ਸੁਖੋਈ ਸੱਚ ਰਤੇ ਭਗਤ ਕਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਨ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੂਹੀ ਮਹੱਲਾ ਤੀਜਾ ਜੁਗ ਚਾਰੇ ਤਨ ਜੇ ਪਵੇ ਬਿਨ ਸਤਿਗੁਰੂ ਸੁਹਾਗ ਨਾ ਹੋਈ ਰਾਮ ਨਿਚਰ ਰਾਜ ਸਧਾਰ ਕੇਰਾ ਤਿਸ ਨੂੰ ਨਵਰ ਨਾ ਕੋਈ ਰਾਮ ਤਿਸ ਨੂੰ ਨਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਨ ਫਿਰ ਮਿਲਾਵਾ ਹੋਈ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨਾਂ ਨਾਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤੇ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਤਨ ਬਾਲੜੀਏ ਹਰ ਪਰ ਪਾਇਆ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸਨ ਹੋਈ ਰਾਮ ਫਿਰ ਮੈਲਾ ਵੇਸਨ ਹੋਈ ਗੁਰਮੁਖ ਬੁੱਝੇ ਕੋਈ ਹੋਮੇ ਮਾਰ ਪਛਾਣਿਆ ਕਰਨੀ ਕਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਤੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਫਿਰ ਆਵੇ ਆਪਣਾ ਰਵ ਰਿਹਾ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਾਲੜੀਏ ਹਰ ਵਰ ਦੇ ਮਿਲਾਏ ਰਾਮ ਹਰ ਕੇ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਈ ਸੱਚਾ ਸਿਘਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਟ ਲਾਏ ਨਾਨਕ ਮੈਲੀ ਮਹਿਲ ਪਛਾਣੇ ਗੁਰਮਤੀ ਹਰ ਪਾਏ ਸਾਧਨ ਬਾਲੀ ਧੁਰ ਮੇਲੀ ਮੇਰੇ ਪ੍ਰਭਾਪੇ ਆਪ ਮਿਲਾਈ ਰਾਮ ਗੁਰਮਤੀ ਕਟ ਚਾਨਣ ਹੋਇਆ ਪ੍ਰਭ ਰਵ ਰਿਹਾ ਸਭ ਥਾਈ ਰਾਮ ਪ੍ਰਭ ਰਵ ਰਿਹਾ ਸਭ ਥਾਈ ਮਨ ਵਸਾਈ ਪੂਰਵ ਲਿਖਿਆ ਪਾਇਆ ਸੇਸ ਕਾਲੀ ਮੇਰੇ ਪ੍ਰਭਾਣੀ ਸੱਚ ਸਿਗਾਰ ਬਣਾਇਆ ਕਾਮਣ ਨਿਰਮਲ ਹੋਮੇ ਮਲ ਕੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੇ ਨਾਮ ਨਵੇ ਨਿਤ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਹਰ ਗੁਣ ਮੁਖੇ ਪਾਏ ਰਾਮ ਆਂਦਿਨ ਸ਼ਬਦ ਰਵੋ ਆਂਦਿਨ ਸ਼ਬਦ ਵਜਾਏ ਰਾਮ ਆਂਦਿਨ ਸ਼ਬਦ ਵਜਾਏ ਹਰ ਜੀਉ ਘਰ ਆਏ ਹਰ ਗੁਣ ਗਾਵੋ ਨਾਰੀ ਆਂਦਿਨ ਭਗਤ ਘਰੇ ਗੁਰਾਗੇ ਸਾ ਧਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟਾਂਤਰ ਸੇਜਨ ਸ਼ਬਦ ਸੁਹਾਏ ਨਾਨਕ ਤਿਨਕਾ ਸਾਧੀ ਸੋਹਿਲਾ ਹਰ ਘਰ ਕਿਰਪਾ ਕਰ ਆਏ ਭਗਤਾ ਮਨ ਆਨੰਦ ਪਿਆਰ ਨਾਮ ਰੇ ਲਿਵਲਾਏ ਰਾਮ ਗੁਰਮੁਖੀ ਮਨ ਨਿਰਮਲ ਹੋਇਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ ਕਟਕੜ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿ ਸਮਾਵੇ ਸ਼ਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ ਗੁਰ ਕੇ ਸ਼ਬਦ ਸਾ ਜੀਵਨ ਮੁਕਤ ਭਏ ਹਰ ਕੇ ਨਾਮ ਲਿਵ ਲਾਏ ਰਾਮ ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੋਹਰ ਤਾਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਨਿਨ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿਨਕਾ ਸਾਧੀ ਸੋਇਲਾ ਜੇ ਸਤਿਗੁਰ ਸੇਵ ਸਮਾਏ
ਬਿਨ ਸਤਿਗੁਰ ਜਗ ਭਰਮ ਭੁਲਾਇਆ, ਹਰ ਕਾ ਮੇਲ ਨਾ ਪਾਇਆ ਰਾਮ, ਗੁਰਮੁਖੀ ਇੱਕ ਮੇਲ ਮਿਲਾਇਆ, ਤਿਨਕੇ ਦੁੱਖ ਗਵਾਇਆ ਰਾਮ, ਤਿਨਕੇ ਦੁੱਖ ਗਵਾਇਆ ਜਾਰ ਮਨ ਪਾਇਆ, ਸਦਾ ਗਾਵੇ ਰੰਗ ਰਾਤੀ, ਹਰ ਕੇ ਭਗਤ ਸਦਾ ਨਿਰਨ, ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਦ ਹੀ ਜਾਤੇ, ਸਾਚੀ ਭਗਤ ਕਰੇ ਦਰ ਜਾਪੇ, ਘਰ ਦਰ ਸੱਚਾ ਸੋਈ, ਨਾਨਕ ਸੱਚਾ ਸੋਇਲਾ, ਸੱਚੀ ਸੱਚ ਬਾਣੀ ਸ਼ਬਦੇ ਹੀ ਸੁਖੋਈ, ਸੂਹੀ ਮਹੱਲਾ ਤੀਜਾ, ਜੇ ਲੋੜੇ ਵਰ ਵਾਲੜੀਏ ਤਾਂ ਗੁਰਚਰਨੀ ਜਿੱਤ ਲਾਏ ਰਾਮ, ਸਦਾ ਹੋਵੇ ਸੁਹਾਗਣੀ, ਹਰ ਜੀਉ ਮਰੇ ਨ ਜਾਏ ਰਾਮ, ਹਰ ਜੀਉ ਮਰੇ ਨ ਜਾਏ, ਗੁਰ ਕੇ ਸਹਿਜ ਸੁਭਾਏ, ਸਾਤਨ ਕੰਤ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕੇ ਸ਼ਬਦ ਸਿਗਾਰੀ, ਮੇਰਾ ਪ੍ਰਭ ਸਾਚਾ ਸਾਧੀ ਸਾਚਾ, ਜਿਨ ਆਪੇ ਆਪ ਪਾਇਆ, ਨਾਨਕ ਸਦਾ ਪਿਰਾਵੇ ਆਪਣਾ, ਜਿਨ ਗੁਰਚਰਨੀ ਚਿੱਤ ਲਾਇਆ, ਫਿਰ ਪਾਇੜਾ ਵਾਲੜੀਏ ਆਂਦਨ ਸਹਿਜੇ ਮਾਤੀ ਰਾਮ, ਗੁਰਮਤੀ ਮਨ ਅੰਦ ਪਿਆ, ਤਿਤ ਤਨ ਮੈਲ ਨ ਰਾਤੀ ਰਾਮ, ਤਿਤ ਮਨ ਮੈਲ ਨ ਰਾਤੀ, ਹਰ ਪ੍ਰਭ ਰਾਤੀ ਮੇਰਾ ਪ੍ਰਭ, ਮੇਲ ਮਿਲਾਏ ਆਂਦਨ ਰਾਵੇ, ਹਰ ਪ੍ਰਭ ਆਪਣਾ ਵਿੱਚੋਂ ਆਪ ਗਵਾਏ, ਗੁਰਮਤ ਪਾਇਆ ਸਹਿਜ ਮਿਲਾਇਆ, ਆਪਣੇ ਪ੍ਰੀਤਮ ਰਾਤੀ, ਨਾਨਕ ਨਾਮ ਮਿਲੇ ਵਡਿਆਈ, ਪ੍ਰਭ ਆਵੇ ਰੰਗ ਰਾਤੀ, ਫਿਰ ਰਾਵੇ ਰੰਗ ਰਾਤੜੀਏ ਫਿਰ ਕਾ ਮੈਲ ਤਿੰਨ ਪਾਇਆ ਰਾਮ, ਸੋ ਸੋ ਅਤ ਨਿਰਮਲ ਦਾਤਾ, ਜਿਨ ਵਿੱਚੋਂ ਆਪ ਗਵਾਇਆ ਰਾਮ, ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ, ਹਰ ਕਾਮਣ ਮਨ ਪਾਣੀ, ਆਂਦਨ ਗੁਣ ਗਾਵੇ ਨਿਤ ਸਾਚੇ, ਕੱਥੇ ਕੱਥ ਕਹਾਣੀ, ਜੁਗ ਚਾਰੇ ਸਾਚਾ ਏਕੋ ਵਰਤੇ, ਬਿਨ ਗੁਰ ਕਿਨੇ ਨਾ ਪਾਇਆ, ਨਾਨਕ ਰੰਗ ਰਤੇ ਰੰਗ ਰਾਤੀ, ਜਿਨ ਹਰ ਸੇਤੀ ਚਿਤ ਲਾਇਆ, ਕਾਮਣ ਮਨ ਸੋਏ ਲੜਾ, ਸਾਜਣ ਮਿਲੇ ਪਿਆਰੇ ਰਾਮ, ਗੁਰਮਤੀ ਮਨ ਨਿਰਮਲ ਹੋਆ, ਰਾਖਿਆ ਉਰ ਧਾਰੇ ਰਾਮ, ਹਰ ਰਾਖਿਆ ਉਰ ਧਾਰੇ, ਆਪਣਾ ਕਾਰਜ ਸਵਾਰੇ, ਗੁਰਮਤੀ ਹਰ ਜਾਤਾ, ਪ੍ਰੀਤਮ ਮੋਹ ਲਿਆ ਮਨ ਮੇਰਾ, ਪਾਇਆ ਕਰਮ ਵਿਦਾਤਾ, ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ, ਨਾਨਕ ਮੇਲ ਲਈ ਗੁਰੂ ਆਪਣੇ, ਗੁਰ ਕੇ ਸ਼ਬਦ ਸਵਾਰੇ, ਸੂਹੀ ਮਹੱਲਾ ਤੀਜਾ, ਸੋਏ ਲੜਾਰ ਰਾਮ ਨਾਮ ਗੁਰ ਸ਼ਬਦੀ, ਵਿਚਾਰੇ ਰਾਮ ਹਰ ਮਨ ਤਨੋਂ ਗੁਰਮੁਖ ਭੀਜੇ, ਰਾਮ ਨਾਮ ਪਿਆਰੇ ਰਾਮ, ਰਾਮ ਨਾਮ ਪਿਆਰੇ ਸਭ ਕੋ ਲੋਧਾਰੇ, ਰਾਮ ਨਾਮ ਮੁਖ ਬਾਣੀ, ਆਵਣ ਜਾਣ ਰੇ ਸੁਖ ਪਾਇਆ, ਕਰ ਆਨਰ ਸਤ ਸਮਾਣੀ, ਹਰ ਹਰੇ ਕੋ ਪਾਇਆ ਹਰ ਪ੍ਰਭ, ਨਾਨਕ ਕਿਰਪਾ ਧਾਰੀ, ਸੋਏ ਲੜਾ ਹਰ ਰਾਮ ਨਾਮ ਗੁਰ ਸ਼ਬਦੀ, ਵਿਚਾਰੇ ਹਾਮ ਨੀ ਵੀ ਪੈ ਵਾਤੂ ਚਾ, ਕਿਉਂ ਕਰ ਮਿਲਿਆ ਜਾਏ ਰਾਮ, ਗੁਣ ਮਿਲੀ ਬਹੁ ਕਿਰਪਾ ਧਾਰੀ, ਹਰ ਕੇ ਸ਼ਬਦ ਸੁਭਾਏ ਰਾਮ, ਮੇਰੇ ਸ਼ਬਦ ਸੁਭਾਏ ਆਪ ਗਵਾਏ, ਰੰਗ ਸੋ ਰਲੀਆਂ ਮਾਣੇ, ਸੇ ਸੁਖਾਲੀ ਜਾਂ ਪ੍ਰਭਾਇਆ, ਹਰ ਹਰ ਨਾਮ ਸਮਾਣੇ, ਨਾਨਕ ਸੁਹਾਗਣ ਸਾਬਟ ਭਾਗੀ, ਜੇ ਚੱਲੇ ਸਤਿਗੁਰ ਪਾਏ, ਹਮ ਨੀਵੀ ਪ੍ਰਭਾ ਤੁੱਚਾ, ਕਿਉਂ ਕਰ ਮਿਲਿਆ ਜਾਏ ਰਾਮ, ਘੱਟ ਘਟੇ ਸਭ ਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ, ਇੱਕ ਨਾ ਪ੍ਰਭ ਦੂਰ ਵਸੇ, ਇੱਕ ਨਾ ਮਨ ਅਧਾਰੋ ਰਾਮ, ਇੱਕ ਨਾ ਮਨ ਅਧਾਰੋ ਸਿਰਜਣ ਹਾਰੋ, ਵਡਭਾਗੀ ਗੁਰ ਪਾਇਆ, ਘੱਟ ਘੱਟ ਹਰ ਪ੍ਰਭ ਏਕੋ ਸੁਆਮੀ, ਗੁਰਮੁਖ ਲਖ ਲਖਾਇਆ, ਸਹਿਜੇ ਆਨੰਦ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ, ਘੱਟ ਘਟੇ ਸਭ ਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ, ਗੁਰ ਸੇਵਨ ਸਤਿਗੁਰ ਦਾਤਾ, ਹਰ ਨਾਮ ਸਮਾਇਆ ਰਾਮ, ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ, ਹਮ ਪਾਪੀ ਮੁਕਤ ਕਰਾਇਆ ਰਾਮ, ਪਾਪੀ ਮੁਕਤ ਕਰਾਏ ਆਪ ਗਵਾਏ, ਨਿਜ ਕਰ ਪਾਇਆ ਵਾਸਾ, ਵਿਵੇਕ ਬੁੱਧੀ ਸੁਖ ਰਹਿਣ ਬਿਹਾਣੀ, ਗੁਰਮਤਿ ਨਾਮ ਪਰਗਾਸਾ, ਹਰ ਆਨੰਦ ਪਿਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ, ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਏ, ਰਾਗ ਸੂਹੀ ਮਹੱਲਾ ਚੌਥਾ, ਸ਼ੰਤ ਘਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪੁਰਖ ਮਿਲਾਏ ਆਪ ਗੁਣ ਵੇਖਣਾ, ਗੁਣ ਰਵਾ ਬਲਰਾਮ ਜੀਓ, ਹਰ ਹਰ ਨਾਮ ਧਿਆਏ ਗੁਰਬਾਣੀ, ਨਿਤ ਚਵਾ ਬਲਰਾਮ ਜੀਓ, ਗੁਰਬਾਣੀ ਸਦ ਮਿੱਠੀ ਲਾਗੀ, ਪਾਪ ਵਿਕਾਰ ਗਵਾਇਆ, ਹੋਮੇ ਰੋਗ ਗਿਆ ਪੋ ਭਾਗਾ, ਸਹਿਜੇ ਸਹਿਜ ਮਿਲਾਇਆ, ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤੱਤ ਕਰ ਭੋਗੋ, ਆਂਦਨ ਸੁਖਮਾਣੀ ਨਿਤ ਰਲੀਆਂ, ਨਾਨਕ ਤੁਰ ਸੰਜੋਗੋ, ਸਤ ਸੰਤੋਗ ਕਰ ਭਾਓ, ਕੁੜਮ ਕੜਮਾਈ ਆਇਆ ਬਲਰਾਮ ਜੀਓ, ਸਾਂਝ ਨਾ ਕਰ ਮੇਲ ਗੁਰਬਾਣੀ, ਗਵਾਇਆ ਬਲਰਾਮ ਜੀਓ, ਬਾਣੀ ਗੁਰਬਾਣੀ ਪਰਮ ਗਤ ਪਾਈ, ਪੰਜ ਮਿਲੇ ਸੁਹਾਇਆ, ਗਿਆ ਕ੍ਰੋਧ ਮਮਤਾ ਤਨਲਾਠੀ, ਪਾਖੰਡ ਭਰਮ ਗਵਾਇਆ, ਹੋਮੇ ਪੀਰ ਗਈ ਸੁਖ ਪਾਇਆ, ਰੋਗਤ ਭਏ ਸਰੀਰਾ, ਗੁਰਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ, ਮਾਨੁਕ ਬਿਛੜੀ ਦੂਰ ਮੈਲ ਨਾ ਪਾਏ, ਬਲ ਗਈ ਬਲਰਾਮ ਜੀਓ, ਅੰਤਰ ਮੰਤਾ ਕੂੜ ਕੂੜ ਕੂੜ ਬਿਹਾਜੇ, ਕੂੜ ਲਈ ਬਲਰਾਮ ਜੀਓ, ਕੂੜ ਕਮਾਵੇ ਮਾਂ ਦੁੱਖ ਪਾਵੇ, ਬਿਨ ਸਤਿਗੁਰ ਮਗਨ ਪਾਇਆ, ਉਜੜ ਪੰਧ ਪਰਮੇ ਗਵਾਰੀ, ਖਿਨ ਖਿਨ ਧੱਕੇ ਖਾਇਆ, ਆਪੇ ਦਿਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਏ, ਜਨਮ ਜਨਮ ਕੇ ਬਿਛੜੇ ਜਨਮੇਲੇ, ਨਾਨਕ ਸਹਿਜ ਸੁਪਾਏ,
आया लगन गवाए गणाए हिरदे तनो माया बलराम जियो पंडित पादे आन पति बह बचाई है बलराम जियो पति बाचाई मन बजी बधाई जब साजन सुने घर आए गुणी ज्ञानी बह मता पकाया फेरे तत दिवाए बर पाया पुरख अगम गोचर सानव तन बाल सिखाई नानक कृपा करके मेले बिछड़ कदे न जाई सुई महला चौथा हर पहलड़ी लाभ परवृत्ति कर्म दड़ाया बलराम जियो बाणी ब्रह्मा वेद धर्म दड़ावो अवत जाया बलराम जियो धर्म लड़ो हर नाम ते आवो सिमरत नाम दड़ाया सतगुर गुर पूरा राधो सब किलवे पाप गवाया सहज नंद हुआ बड़भागी मन हर हर मीठा लाया जन कहे नानक लाभ पहली आरंभ काज रचाया हर दूजड़ी लाभ सतगुर पुरख मिलाया बलराम जियो निरपो भय मन होए होमे मिल गवाया बलराम जियो निरपल पौ भय निर्मल भौ पाया हर गुण गाया हर बेखे राम हदूरे हत आत्म राम पसारिया स्वामी सतगुर रहा भरपूरे अंतर बार हर प्रभ एको मिल हर जन मंगल गाए जन नानक दूजी लाभ चलाई अनहद शब्द बजाए हर तीजड़ी लाभ मन चाओ पिया बैरागिया बलराम जियो संत जना हर मेलो हर बर पाया बड़भागिया बलराम जियो निर्मल हर पाया हर गुण गाया मुख बोली हर बाणी संत जना बड़भागी पाया हर कथिए कथ कहानी हिरदे हर हर हर तन उपजी हर जपिए मस्तक भाग जियो जन नानक बोले तीजी लावे हर उपजे मन बैराग जियो हर चौथड़ी लाभ मन सहज आनंद पिया हर पाया बलराम जियो गुरमुख मिलिया सुभाए हर मन तन मीठा लाया बलराम जियो हर मीठा लाया मेरे प्रभ पाया आंदन हर लिबलाई मन चिंदिया फल पाया स्वामी हर नाम बजी बधाई हर प्रभ ठाकर काज रचाया हर हृदय नाम बगासी या नानक बोले चौथी लावे हर पाया प्रभ अविनासी एक ओंकार सतगुर प्रसाद राग सूही छंत मुहला चौथा घर दूजा गुरमुख हर गुण गाए हृदय रसन रसाए हर रसन रसाए मेरे प्रभ पाए मिलिया सहज सुपाए आंदन भोग भोगे सुखो सोवे शब्द रहे लिवलाए बड़े पागुर पूरा पाइए आंदन नाम त्याए सहजे सहज मिलिया जग जीवन नानक सुन समाए संगत संत मिलाए हर सर निर्मल नाए निर्मल जल नाए मैल गवाए भय पवित सरीरा दुरमत मैल गई परम भागा होमे बेंटी पीरा नदर प्रभु सत्संगत पाई निज कर हुआ वासा हर मंगल रस सरसाए नानक नाम परगासा अंत रसन रतन बिचारे गुरमुख नाम प्यारे हर नाम प्यारे शब्द निस्तारे अज्ञान अंधेर गवाया ज्ञान प्रचंड बलिया कट चानन कर मंदर सुहाया तन मन आप सिगार बनाए हर साचे पाया सो प्रभ कहे सोई पर कीजे नानक अंक समाया हर प्रभ काज रचाया गुरमुख बिहान आया गुरमुख हर पाया सातन कंत प्यारी सांझ ना मिल मंगल गाए हर जियो आप सवारी सुर नर गण गंधर्व मिलाए अपूर्व जंज बनाई नानक प्रभ पाया मैं साचा ना कदे मरे न जाई राग सूही छंत महला चौथा घर तीजा एक ओंकार सतगुर प्रसाद आवो संजनो गुण गावे गोविंद केरे राम गुरमुख मिल रही गे घर वाजे शब्द घनेरे राम शब्द घनेरे हर प्रभ तेरे तू करता सथाई एनस जपी सदा सलाई साज शब्द लिबलाई आंदन सहज रे रंग राता राम नाम रित पूजा नान गुरमुख एक पछाणे अवर न जाने दूजा सब मेरा वरिया सो प्रभ अंतर जामी गुर शब्द रवे रव रहा सो प्रभ मेरा स्वामी राम प्रभ मेरा स्वामी अंतर जामी घटघट रव्या सोई गुरमत सच पाइए सहज समाइए तिस नवर न कोई सहजे गुण गावा जो प्रभाव आपे ले मिलाए नानक सो प्रभ शब्दे जापे एनस नाम त्याए इहो जग दुरत मनमुख पारन पाई राम आंतरे होमे ममता काम क्रोध चतुराई राम अंतर चतुराई थाए न पाई बिरथा जन्म गवाया जम मग दुख पावे चोटा खावे अंत गया पछताया बिन आवे को बेली नाही पुत कटांब सुत पाई नानक माया मोह पसारा अगे साथ न जाई हों पुछो अपना सतगुर दाता किन बिद दुत्र तरिए राम सतगुर पाए चले जीवत्या मरिए राम
ਜੀਵ ਤਿਆ ਮਰੀਏ ਭੋਜਲ ਤਰੀਏ ਗੁਰਮੁਖ ਨਾਮ ਸਮਾਵੇ ਰਾਮ ਪੂਰਾ ਪੁਰਖ ਪਾਇਆ ਬੜਭਾਗੀ ਸੱਚ ਨਾਮ ਲਿਵ ਲਾਵੇ ਮਤ ਪ੍ਰਗਾਸ ਪਿਆ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਰਾਗ ਸੂਹੀ ਸੂਹੀ ਮਹੱਲਾ ਚੌਥਾ ਘਰ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤਿਸਨਾ ਬੁਝ ਗਈ ਆਸੇ ਹੋਂ ਤਨ ਮਨ ਦੇਵਾਂ ਸਤਿਗੁਰੇ ਮੈਂ ਮੇਲੇ ਪ੍ਰਭ ਗੁਣ ਤਾਸੇ ਧਨ ਧਨ ਗੁਰੂ ਬੜ ਪੁਰਖ ਹੈ ਮੈਂ ਦੱਸੇ ਹਰ ਸਾਵਾਸੇ ਬੜ ਭਾਗੀ ਹਰ ਪਾਇਆ ਜਾਂ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾ ਕਰਾਵੋ ਚਿਰੀ ਬਿਛੁਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹੁਣ ਤੁਜੋ ਬਾਜੋ ਖਰੀ ਉਡੀਣੀਆਂ ਜਿਉਂ ਜਲ ਬਿਨ ਮੀਨ ਮਰਾਹਾ ਬੜ ਭਾਗੀ ਹਰ ਧਿਆਇਆ ਜਾਂ ਨਾਨਕ ਨਾਮ ਸਮਾਹਾ ਮਨ ਦੈ ਦਿਸ ਚੱਲ ਚੱਲ ਭਰਮਿਆ ਮਨਮੁਖ ਭਰਮ ਭੁਲਾਇਆ ਨਿਤ ਆਸਾ ਮਨ ਚਿਤਬੇ ਮਨ ਤਿਸਨਾ ਭੁੱਖ ਲਗਾਇਆ ਅੰਤਾ ਧਨ ਧਰ ਦਬਿਆ ਫਿਰ ਬਿਖ ਭਾਲਣ ਗਿਆ ਜਾਂ ਨਾਨਕ ਨਾਮ ਸਲਾਹੇ ਤੂੰ ਬਿਨ ਨਾਵੇ ਪਚ ਪਚ ਮੋਇਆ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਬੇਦਨ ਪ੍ਰੇਮ ਕੀ ਗੁਰ ਦੇਖਤ ਮਨ ਸੁਧਾਰਿਆ ਬੜ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਤ ਮਹੱਲਾ ਚੌਥਾ ਮਾਰੇ ਹਸਵੇ ਜਨ ਹੋਮੇ ਵਿਖਿਆ ਜਿਨ ਹਰ ਪ੍ਰਭ ਮਿਲਣਾ ਦਿੱਤੀਆ ਦੇ ਕਾਂਚਨ ਬੇ ਬੰਨੀਆਂ ਹੋਮੇ ਮਾਰ ਬਿਗੁਤੀਆ ਮੋਹ ਮਾਇਆ ਬੇ ਸਭ ਕਾਲਖਾ ਕਾਲ ਕਹਿਣ ਮਨਮੁਖ ਮੁੜ ਸੁਜੁੱਤੀਆ ਜਾਂ ਨਾਨਕ ਗੁਰਮੁਖ ਉਭਰੇ ਗੁਰ ਸ਼ਬਦੀ ਹੋਮੇ ਛੁੱਟੀਆ ਬਸ ਆਣੇ ਬੇ ਜਨ ਇਸ ਮਨ ਕੋ ਮਨ ਬਾਸੇ ਜਿਉ ਨਿਤ ਪੌਦਿਆਂ ਦੁੱਖ ਰਹਿਣ ਬੇ ਬਿਹਾਣੀਆਂ ਨਿਤ ਆਸਾ ਆਸ ਕਰੇਂਦਿਆਂ ਗੁਰ ਪਾਇਆ ਬੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦਿਆਂ ਜਾਂ ਨਾਨਕ ਪ੍ਰਭ ਦਿਉ ਮਤੀ ਛੜਾਸਾ ਨਿਤ ਸੁਖ ਸੋਂਦਿਆਂ ਸਾ ਤਾਂ ਨਾਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇ ਜਿਹੜੇ ਰਾਮ ਆਈ ਮੇਰਾ ਠਾਕਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਓ ਮਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸ਼ਰਧਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਪਾਣੀਆ ਰਾਮ ਸਾਜਿਆ ਮਿਲਿਆ ਸਹਿਜ ਸਪਾਈ ਇੱਕ ਤਸੇਜੇ ਹਰ ਹਰ ਪ੍ਰਭੋ ਰਾਮ ਰਾਜਿਆ ਕੋ ਦੱਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਵਿਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇਈ ਹੁਣ ਗੋਹੋ ਗੁਰ ਬਿਟੋ ਘੋਲ ਘੁਮਾਇਆ ਰਾਮ ਰਾਜਿਆ ਜਿਉ ਸਤਿਗੁਰ ਆਗੇ ਦੇਈ ਗੁਰ ਤੁੱਠਾ ਜੀਓ ਰਾਮ ਰਾਜਿਆ ਜਾਂ ਨਾਨਕ ਹਰ ਮੇਲੀ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਣ ਬਾਵਰੇ ਤੂੰ ਕਾਹੇ ਦੇਖ ਭੁਲਾਨਾ ਸੁਣ ਬਾਵਰੇ ਨਿਉ ਕੁੜ ਲਾਇਓ ਕਸੰਭ ਰੰਗਾਨਾ ਕੂੜੀ ਡੇਕ ਭੁੱਲੋ ਅੱਡ ਲਹਿ ਨਾ ਮੁੱਲੋ ਗੋਬਿੰਦ ਨਾਮ ਜੀਠਾ ਥੀਰੇ ਲਾ ਲਾਤ ਗੁਲਾਲਾ ਸਭ ਚਿੰਨ ਗੁਰ ਮੀਠਾ ਮਿਥਿਆ ਮੋਹ ਮਗਨ ਤੀਰਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਨ ਕਿਰਪਾਨੇ ਦਾ ਰਾਖ ਲਾਜ ਭਗਵਾਨਾ ਸੁਣ ਬਾਵਰੇ ਸੇਵ ਠਾਕਰ ਨਾਥ ਪੁਰਾਣਾ ਸੁਣ ਬਾਵਰਿਆ ਬਾਵਰੇ ਜੋ ਆਇਆ ਤਿਸ ਜਾਣਾ ਨੈਚਲ ਹਾ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਏ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗੈ ਲਈ ਰਹੀ ਹੈ ਇਹੋ ਮਨ ਦੀਜੇ ਸ਼ੰਕ ਨਾ ਕੀਜੇ ਗੁਰਮੁਖ ਤਜ ਬਮਾਣਾ ਨਾਨਕ ਦੀਨ ਭਗਤ ਭਵ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਵਰੇ ਕਿਆ ਕੀਚੇ ਕੂੜਾ ਮਾਨੋ ਸੁਣ ਬਾਵਰੇ ਹਾ ਵੈਸੀ ਗਰਭ ਗਮਾਨੋ ਨਿਚਲ ਅਬ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਏ ਭੋਜਲ ਤਰੀਏ ਜੇ ਥੀਵੇ ਕਰਮ ਲਖਿਆ ਸਾ ਗੌਰਵ ਸਵੀਜੇ ਅੰਮ੍ਰਿਤ ਬੀਜੇ ਜਿਸ ਲਾਵੇ ਸਹਿਜ ਧਿਆਨੋ ਨਾਨਕ ਸਰਨ ਪਿਆਰ ਦੁਆਰੇ ਓ ਬਲ ਬਲ ਸਤਿਗੁਰਵਾਨੋ ਸੁਣ ਬਾਵਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣ ਬਾਵਰੇ ਥੀਓ ਰੇਣ ਜਿੰਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿੰਨ ਸੁਖ ਪਾਇਆ ਬੜ ਭਾਗੀ ਦਰਸ਼ਨ ਪਾਈਏ ਥੀਓ ਨਿਮਾਣਾ ਸਤਿਗੁਰ ਬਾਣਾ ਸਗਲਾ ਆਪ ਮਿਟਾਈਏ ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪੇ ਆਪ ਬਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਣਾਇਆ ਰਾਗ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸਕੇ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕੁਛ ਹੈ ਘਰ ਤਿਸਕੇ ਬਲਰਾਮ ਜੀਓ ਬਾਬਲ ਮੇਰਾ ਬੜ ਸਮਰੱਥਾ ਕਰਨ ਕਰਨ ਪ੍ਰਭਾਰਾ ਜਿਸ ਮਰਦ ਕੋਈ ਨਾ ਲਾਗੇ ਭੋਜਲ ਪਰ ਉਤਾਰਾ ਆਦਿ ਜੁਗਾਦ ਭਗਤਨ ਕਰ ਰਾਖਾ ਉਸਤਤ ਕਰ ਕਰ ਜੀਵਾਂ ਨਾਨਕ ਨਾਮ ਮਾਂ ਸੁਖ ਮੀਠਾ ਆਂਦਨ ਮਨ ਤਨ ਪੀਵਾਂ
ਹਰਾਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵੀ ਬਲਰਾਮ ਜੀਓ ਜਿਸ ਨੂੰ ਤੇਰੀ ਟੇਕ ਸੋ ਸਦਾ ਸਦ ਜੀਵੀ ਬਲਰਾਮ ਜੀਓ ਤੇਰੀ ਟੇਕ ਦੂਜੇ ਤੇ ਪਾਈ ਸੱਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਾ ਐਸਾ ਪ੍ਰਭੂ ਹਮਾਰਾ ਸਾਂਝੇ ਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਰਸ਼ਨ ਭੇਟਿਆ ਗੁਰ ਪੂਰਾ ਨੰਗ ਸਦ ਬਲਿਹਾਰੀ ਸੰਭਲਿਆ ਸੱਚ ਥਾਨ ਮਾਨ ਮੈਂ ਸੱਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆਲ ਗੁਣ ਅਵਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆਂ ਸ਼ੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਬਜੇ ਬਾਜੇ ਅਨਦਾ ਚੁਣਕਾਰੇ ਸੁਣ ਪੈ ਵਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੇ ਹਾਰੇ ਉਪਜਿਆ ਤਤ ਗਿਆਨ ਸੋਹਰੇ ਪੇਰੇ ਇੱਕ ਹਰ ਬਲਰਾਮ ਜੀਓ ਬ੍ਰਹਿਮ ਬ੍ਰਹਿਮ ਲਿਆ ਕੋਈ ਨਾ ਸਕੇ ਭਿੰਨ ਕਰ ਬਲਰਾਮ ਜੀਓ ਬਿਸਮ ਪੇਕੇ ਬਿਸਮ ਸੁਣੀਏ ਬਿਸਮਾਰ ਨਦਰੀ ਆਇਆ ਜਲ ਥਲ ਮਈ ਅਲ ਪੂਰਨ ਸਵਾਮੀ ਘਟ ਘਟ ਰਿਹਾ ਸਮਾਇਆ ਜਿਸ ਦੀ ਉਪਜਿਆ ਤੇ ਸਮਾਏ ਸਮਾਇਆ ਕੀਮਤ ਕਹਿਣ ਨਾ ਜਾਏ ਜਿਸਕੇ ਚਲਤ ਨਾ ਜਾਈ ਲਖਣੇ ਨਾਨਕ ਤਿਸੇ ਲਿਖਾਏ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵੇ ਲਾਗੇ ਹਰ ਰੰਗ ਆਂਦਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰਚਰਨ ਲਾਗੇ ਭਰਮ ਪਾਗੇ ਕਾਜ ਸਗਲ ਸਵਾਰਿਆ ਸੁਣ ਸਰਬਣ ਬਾਣੀ ਸਹਿ ਜਾਣੀ ਹਰ ਨਾਮ ਜਪ ਬੜ ਭਾਗੇ ਬਿਨਵੰਤ ਨਾਨਕ ਸਰਨ ਸੁਆਮੀ ਜੀਓ ਪਿੰਡ ਪ੍ਰਭਾਗੇ ਅਨੰਦ ਸਦ ਸੁਆਵਾ ਸੱਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਦੁਖ ਨਾਸੇ ਰਹਿ ਸੁਭਜੇ ਮਨ ਘਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਹੋਏ ਰੇਣ ਸਾਧੂ ਪ੍ਰਭ ਰਾਧੂ ਆਪਣੇ ਪ੍ਰਭਾਵਾਂ ਬਿਨਵੰਤ ਨਾਨਕ ਦਿਆ ਧਾਰੋ ਸਦਾ ਹਰ ਗੁਣ ਗਾਵਾ ਗੁਰ ਮਿਲਿਆ ਸਾਗਰ ਤਰਿਆ ਹਰ ਚਰਨ ਜਪਤ ਨੇ ਤਰਿਆ ਹਰ ਚਰਨ ਧਿਆਏ ਸਫਲ ਪਾਏ ਮਿੱਟੇ ਆਵਣ ਜਾਣਾ ਭਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭਾਵਾ ਜਾਵੇ ਕਾਲਖ ਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾਂ ਤਤ ਸੋਈ ਪਤਿਤ ਪਾਵਨ ਹਰਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆ ਹੋਂ ਤਾਪ ਬਿਨਸੇ ਸਦਾ ਤਰਸੇ ਪ੍ਰਭ ਮਿਲੇ ਚਿਰੀ ਬਿਛੁੰਨਿਆ ਮਨ ਸ਼ਾਂਤ ਆਈ ਬਜੀ ਵਧਾਈ ਮਨੋ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਰੜਾਇਆ ਸਦਾ ਭਜ ਜਗਦੀਸਰੈ ਰਾਗ ਸੂਹੀ ਛੰਤ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਘੇਣੀ ਚੇਰੀ ਰਾਮ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਬਰਦਾਨਾ ਕਰ ਮੇਰਾ ਮਤ ਸਾਈ ਕਿਰਪਾ ਕੀਜੇ ਸਮ ਦੀਜੇ ਆਠ ਪੈਰ ਤੋਂ ਤਿਆਈ ਗਰਮ ਨਾ ਕੀਜੇ ਰਹਿਣ ਵੀਜੇ ਤੰਗਤ ਜੀਰੇ ਤੇਰੀ ਸਭ ਉੱਪਰ ਨਾਨਕ ਕਾ ਠਾਕਰ ਮੈਂ ਜੇਹੀ ਕਣ ਚੇਰੀ ਰਾਮ ਤੂੰ ਗੌਰ ਹਰ ਗੈਰ ਗੰਭੀਰਾ ਤੂੰ ਪਿਰ ਹਮ ਬੋਰੀਆ ਰਾਮ ਤੂੰ ਵੱਡੇ ਬਾਡੇ ਤੂੰ ਵੱਡੇ ਵੱਡੇ ਬੜ ਉੱਚੇ ਹੋਂ ਇਤਨੀ ਕਲਹਰੀਆ ਰਾਮ ਹੋਂ ਕਿਛ ਨਾ ਹੀ ਇੱਕੋ ਤੂੰ ਹੈ ਆਪੇ ਆਪ ਸਜਾਨਾ ਅਮਰਤ ਇਟਨੇ ਪ੍ਰਭ ਜੀਵਾਂ ਸਰਬ ਰੰਗ ਰਸਮਾਨਾ ਚਰਨੇ ਚਰਨੇ ਸਰਣੀ ਦਸ ਹੈ ਦਾਸੀ ਮਨ ਮੌਲੇ ਤਤ ਤਨ ਹਰੀਐ ਨਾਨਕ ਠਾਕਰ ਸਰਬ ਸਮਾਨਾ ਆਪਣ ਭਾਵਨ ਕਰੀਐ ਤਜ ਉੱਪਰ ਮੇਰਾ ਹੈ ਮਾਣਾ ਤੂੰ ਹੈ ਮੇਰੇ ਤਾਣਾ ਰਾਮ ਸੁਰਤ ਮਰਚ ਤਰਾਈ ਤੇਰੀ ਤੂੰ ਜਾਂ ਜਾਣ ਹੈ ਜਾਣਾ ਰਾਮ ਸੋਈ ਜਾਣੇ ਸੋਈ ਪਛਾਣੇ ਜਾਂ ਕੋ ਨਦਰ ਸਰੰਦੇ ਮਨਮਗ ਭੁੱਲੀ ਬਹੁਤੀ ਰਾਈ ਫਾਤੀ ਮਾਇਆ ਫੰਦੇ ਠਾਕਰ ਪਾਣੀ ਸਾਗੁਣ ਬੰਤੀ ਤੈਨੀ ਸਬਰੰਗ ਮਾਣਾ ਨਾਨਕ ਕੀ ਤਰ ਤੂੰ ਹੈ ਠਾਕਰ ਤੂੰ ਨਾਨਕ ਕਾ ਮਾਣਾ ਹੋਂ ਬਾਰੀ ਵੰਜਾ ਘੋਲੀ ਵੰਜਾ ਤੂੰ ਪਰਬਤ ਮੇਰਾ ਓਲਾ ਰਾਮ ਹੋਂ ਬਲ ਜਾਈ ਲੱਖ ਲੱਖ ਲੱਖ ਵਰੀਆ ਜਿਨ ਭਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਵਿਕਾਰੇ ਠਾਕਰ ਸਿਓ ਮਨ ਮਾਨਾ ਪ੍ਰਭ ਜੀ ਪਾਣੀ ਪਈ ਟਿਕਾਣੀ ਸਫਲ ਜਨਮ ਪਰਵਾਨਾ ਪਈ ਮੋਲੀ ਭਾਰਾ ਤੋਲੀ ਮੋਹ ਜੁਗਤ ਦਰ ਖੋਲਾ ਕੋ ਨਾਨਕ ਕੋ ਨਿਰਪ ਹੋਈ ਸੋ ਪ੍ਰਭ ਮੇਰਾ ਓਲਾ ਸੂਹੀ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਨਵਰ ਨਾ ਜਾਣਾ ਰਾਮ ਮਾਤ ਪਿਤਾ ਭਾਈ ਸੁਤ ਬੰਧਵ ਜੀ ਪ੍ਰਾਣ ਤਨ ਭਾਣਾ ਰਾਮ
ਹਰ ਜੀਓ ਜੀਓ ਪਿੰਡ ਸਭ ਤਿਸਕਾ ਦੀਆ ਸਰਬ ਗੁਣਾ ਭਰਪੂਰੇ ਅੰਤਰਜਾਮੀ ਸੁਪਰਾ ਮੇਰਾ ਸਰਬ ਰਿਆ ਭਰਪੂਰੇ ਤਾਂ ਕਿ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੇ ਨਾਂਕ ਸਦ ਕੁਰਬਾਣਾ ਐਸਾ ਗੁਰੂ ਪੜਭਾਗੀ ਪਾਈਏ ਜਿਤ ਮਿਲੀਏ ਪ੍ਰਭ ਜਾਪੇ ਰਾਮ ਜਨਮ ਜਨਮ ਕੇ ਕਿਲ ਵਿਕੁਤਰੇ ਹਰ ਸੰਤ ਧੂੜੀ ਨਿਤ ਨਾਪੇ ਰਾਮ ਹਾ ਧੂੜੀ ਨਾਈਏ ਪ੍ਰਭੂ ਧਿਆਈਏ ਬੁੜ ਜੁਨ ਨਾਈਏ ਗੁਰਚਰਨੀ ਲਾਗੇ ਭਰਮ ਪੋ ਭਾਗੇ ਮਨ ਚਿੰਦਿਆ ਫਲ ਪਾਈਏ ਹਰ ਗੁਣ ਨਿਤ ਗਾਵੇ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੇ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪਰਤਾਪੇ ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕੇ ਬਸਾਏ ਰਾਮ ਸੰਤ ਚਰਨ ਗੁਰ ਸੇਵਾ ਲਾਗੀ ਤਿੰਨੀ ਪਰਮਗਤ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਬੜਭਾਗਾ ਹਰ ਭੇਟਿਆ ਇੱਕ ਮੁਰਾਰੀ ਜਿਸ ਕਾ ਸਾ ਤੈਨੀ ਮੇਲ ਲਿਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਏ ਮਿਲ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਨੋ ਪੁੰਨੀ ਇੱਛ ਸਵਾਈ ਰਾਮ ਰੰਗ ਰਤੇ ਆਪਣੇ ਸੁਆਮੀ ਸੇਤੀ ਮਰੇ ਨਾ ਆਵੇ ਜਾਈ ਰਾਮ ਅਬਨਾਸੀ ਪਾਇਆ ਨਾਮ ਤਿਆਇਆ ਸਗਲ ਮਨੋਰਥ ਪਾਏ ਸ਼ਾਂਤ ਸਹਿਜ ਆਨੰਦ ਘਨੇਰੇ ਗੁਰਚਰਨੀ ਮਨ ਲਾਏ ਪੂਰ ਰਿਹਾ ਘਟਕਟ ਅਬਨਾਸੀ ਥਾਨਤ ਨੰਤਰ ਸਾਈ ਕਹੋ ਨਾਨਕ ਕਰ ਸਗਲੇ ਪੂਰੇ ਗੁਰਚਰਨੀ ਮਨ ਲਾਈ ਸੂਈ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੇ ਦਸ ਤੇਰਾ ਰਾਮ ਲਾਖ ਜੇਬਾ ਦਿਓ ਮੇਰੇ ਪਿਆਰੇ ਮੁਖ ਹਰ ਰਾਧੇ ਮੇਰਾ ਰਾਮ ਹਰ ਰਾਧੇ ਜਮ ਪੰਥ ਸਾਧੇ ਦੁੱਖ ਤੇਰਾ ਰਾਮ ਲਾਖ ਜੇਬਾ ਦਿਓ ਮੇਰੇ ਪਿਆਰੇ ਮੁਖ ਹਰ ਰਾਧੇ ਮੇਰਾ ਰਾਮ ਹਰ ਰਾਧੇ ਜਮ ਪੰਥ ਸਾਧੇ ਦੁੱਖ ਨਾ ਵਿਆਪੇ ਕੋਈ ਜਲ ਥਲ ਮਈਅਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮੋ ਬੇਕਾਰ ਨਾਠੇ ਪ੍ਰਭ ਨੇਰ ਹੂ ਤੇ ਨੇਰਾ ਨਾਨਕ ਕੋ ਪ੍ਰਭ ਕਿਰਪਾ ਕੀਜੇ ਨੇਤਰੇ ਦੇਖੇ ਦਰਸ ਤੇਰਾ ਕੋਟ ਕਰਨ ਦੀਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀਏ ਅਬਨਾਸੀ ਰਾਮ ਸੁਣ ਸੁਣੇ ਮਨ ਨਿਰਮਲ ਹੋਵੇ ਕੱਟੀਏ ਕਾਲ ਕੀ ਫਾਸੀ ਰਾਮ ਕੱਟੀਏ ਜੰਪ

ਇਹੋ ਬਾਰੇ ਹਾ ਬੜਿਆਈ ਇਹ ਤਨ ਹੋਏ ਬੜਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਨੇ ਕਰਨ ਕਰਨ ਗੋਪਾਲਾ ਸਭ ਕੁਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹ ਨਾਨਕ ਪ੍ਰਭ ਕਿਰਪਾ ਕੀਨੇ ਚਰਨ ਕਮਲ ਮਨ ਲਾਗਾ ਸੂਈ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤੇ ਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਟੀ ਕਥੀ ਕਤ ਕਹਾਣੀ ਭਲਾ ਸੰਯੋਗ ਮੂਰਤ ਪਲ ਸਾਚਾ ਅਬ ਚਲ ਨੀਵ ਰਖਾਈ ਜਾਂ ਨਾਨਕ ਪ੍ਰਭ ਭੇ ਦਿਆਲਾ ਸਰਵ ਕਲਾ ਬਣਾਈ ਆਨੰਦਾ ਵਜੇ ਨਿਤ ਵਾਜੇ ਪਾਰ ਬ੍ਰਹਮਨ ਬੂਠਾ ਰਾਮ ਗੁਰਮੁਖੇ ਸੱਚ ਕਰਨੀ ਸਾਰੀ ਬਿਨਸੇ ਭਰਮ ਪੈ ਝੂਟਾ ਰਾਮ ਆਨੰਦ ਬਾਣੀ ਗੁਰਮੁਖ ਬਖਾਣੀ ਜਸ ਸੁਣ ਸੁਣ ਮਨ ਹਰ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਘਰ ਮੈਂ ਨਵਨਿਦ ਭਰੇ ਭੰਡਾਰਾ ਰਾਮ ਰਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਬਿਸਰੇ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਪਤ ਵਿਨਾਸੀ ਰਾਮ ਦੁੱਖ ਪਾਪ ਕਾ ਡੇਰਾ ਠੰਡਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿਟੀ ਬੁਲਾਇਆ ਸਜ ਧਰਮ ਪੰਨ ਫੱਲਿਆ ਸੋ ਪ੍ਰਭ ਆਪਣਾ ਸਤਿਆਈਏ ਸੋਬਤ ਬੈਸਤ ਖੱਲਿਆ ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਥਲ ਮਈ ਅਲਸੋਈ ਜਨ ਨਾਨਕ ਪ੍ਰਭ ਕੀ ਸਰਨਾਗਤੀ ਤਿਸਵੇ ਨਵਰ ਨਾ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਇਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਐ ਗੁਰਚਰਨ ਲਾਗੇ ਸਦਾ ਜਾਗੇ ਮਨ ਬਜਿਆ ਬਧਾਈਐ ਕਰੀ ਨਦਰ ਸਵਾਮੀ ਸੁਖੇ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਏ ਜੀਉ ਪਿੰਡ ਜਿਨ ਧਾਰਿਆ ਸੂਹੀ ਮਹੱਲਾ ਪੰਜਵਾਂ ਪੈ ਸਾਗਰੋ ਪੈ ਸਾਗਰ ਤਰਿਆ ਹਰ ਨਾਮ ਧਿਆਏ ਰਾਮ ਬੋਹ ਚੜਾਰ ਚਨ ਰਾਧੇ ਮਿਰ ਸਤਿਗੁਰ ਪਾਰ ਲੰਘਾਏ ਰਾਮ ਗੁਰ ਸ਼ਬਦੀ ਤਰੀਏ ਬੋੜ ਨਮਰੀਏ ਚੁੱਕੇ ਆਵਣ ਜਾਣਾ ਜੋ ਕੁਛ ਕਰੇ ਸੋਈ ਪਨ ਮਾਨੋ ਤਾਂ ਮਨ ਸਹਿਜ ਸਮਾਣਾ ਦੁੱਖ ਨਾ ਭੁੱਖ ਨਾ ਰੋਗ ਨਾ ਵਿਆਪੇ ਸੁਖ ਸਾਗਰ ਸਰਨੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤ ਦੜਾਇਆ ਹਰ ਸਾਜਨ ਬਸਕਤ ਕੀਨੇ ਰਾਮ ਆਪਣਾ ਮਨ ਆਗੇ ਧਰਿਆ ਸਰਬਤ ਠਾਕਰ ਦੀਨੇ ਰਾਮ ਕਰ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਥਿਤ ਪਾਈ ਨੰਦ ਮਨੋ ਸਿਮਰੋ ਪ੍ਰਭ ਸਾਚਾ ਵਿਛੜ ਕਬੂ ਨਾ ਜਾਈ ਸਾਬੜ ਪਾਗਣ ਸਦਾ ਸੁਆਗਣ ਰਾਮ ਨਾਮ ਗੁਣ ਚੀਨੇ ਕਹੋ ਨਾਨਕ ਰਵੇ ਰੰਗ ਰਾਤੇ ਪ੍ਰੇਮ ਰਸ ਪੀਨੇ ਅਨੰਦ ਵਿਨੋਦ ਭਏ ਨ ਸਖੀਏ ਮੰਗਲ ਸਦਾ ਹਮਾਰੇ ਰਾਮ ਆਪਣੇ ਪ੍ਰਭ ਆਪਸ ਗਾਰੇ ਸੋਭਾ ਬੰਤੀ ਨਾਰੇ ਰਾਮ ਸਹਿਸ ਭਾਏ ਭਏ ਕਿਰਪਾਲਾ ਗੁਣ ਆਪ ਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰ ਧਾਰਿਆ ਮਾਨ ਮੋਹ ਮਦ ਮਗਲ ਵਿਆਪੀ ਕਰ ਕਿਰਪਾ ਆਪਣੇ ਵਾਰੇ ਕਹੋ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੋ ਨਿਤ ਸਖੀ ਹੋ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਇੱਕ ਓਂਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਵ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਈ ਅਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਤੇਖ ਦਰਸ਼ਨ ਨਾਮ ਵਿਕਸੇ ਆਪ ਆਪੇ ਆਪ ਲਏ ਮਿਲਾਏ ਸੂਹੀ ਮਹੱਲਾ ਪੰਜਵਾਂ ਆਪ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੋਈ ਫਲ ਪਾਏ ਕਰਤੇ ਆਪ ਵਸਾਇਆ ਰਾਮ ਕਰਤੇ ਆਪ ਵਸਾਇਆ ਸਰਵ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੇ ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨੇ ਥਾਨ ਸੁਹਾਇਆ ਘਰ ਮੰਦਰ ਹਟਨਾਲੇ ਸੋਏ ਜਿਸ ਵਿੱਚ ਨਾਮ ਨਾ ਵਿੱਚ ਜਿਸ ਵਿੱਚ ਨਾਮ ਬਿਨਵਾਸੀ ਰਾਮ ਸੰਤ ਭਗਤ ਹਰ ਨਾਮ ਰਾਧੇ ਕੱਟੀਏ ਜਮਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਅਵਨਾਸੀ ਹਰ ਹਰ ਨਾਮ ਧਿਆਏ ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸਜਨ ਮੁਖ ਸੁਖ ਮਾਣੇ ਰਲੀਆਂ ਦੁੱਖ ਦਰਦ ਪਰਮਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਦ ਵਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤਨ ਚੜੇ ਸਵਾਈ ਰਾਮ ਭਾਰ ਬ੍ਰਹਮਖ ਸਮਾਨਾ ਕੀਆ ਜਸ ਦੀ ਵੱਡੀ ਵਡਿਆਈ ਰਾਮ
ਆਦਿ ਜੁਗਾਦ ਭਗਤ ਨਕਾਰ ਆਖਾ ਸੁਰ ਪ੍ਰਭ ਭਇਆ ਦਿਆਲਾ ਜੀ ਜੰਦ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਿਤਪਾਲਾ।

0: ਦੇਦਸ ਪੁਰ ਰਿਆ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਉ ਨਾਨਕ ਸਤਿਗੁਰ ਬਲਿਹਾਰੀ ਜਿਨ ਅਵਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਕਥਾ ਨਿਤ ਸੁਣੀ ਏ ਰਾਮ ਆਂਦਨ ਚੋਜ ਭਗਤ ਭਵ ਭੰਜਨ ਆਂਦਨ ਬਾਜੇ ਧੁਨੀਏ ਰਾਮ ਆਂਦਨ ਜਣੁ ਘਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਹਰਾਦੇ ਮੈਲ ਸਭ ਕਾਟੇ ਕਿਰਬੇ ਕਿ ਸਗਲੇ ਖੋਵੇ ਤੈ ਜਨਮ ਨ ਮਰਨ ਆਵਣ ਜਾਣਾ ਬੋੜ ਨ ਪਾਈਏ ਜੁਨੀਏ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਚ ਪੁੰਨੀਏ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆ ਜਗ ਅੰਤਰ ਲਾਥੇ ਸਗਲ ਵਸੂਰੇ ਪੂਰਨ ਪੁਰਖ ਚਤੁਰ ਬਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਰਿ ਸਿੱਧ ਰਿੱਧ ਤੀਨੇ ਕਰਤੇ ਤੋਟ ਨ ਆਵੇ ਕਾਈ ਰਾਮ ਖਾਤ ਖਰਚਤ ਵਿਰਸ਼ਿਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਖੁਟ ਨ ਜਾਈ ਅੰਤਰਜਾਮੀ ਪਾਇਆ ਕੋਟ ਬਿਗਨ ਸਗਲੇ ਉੱਠ ਨਾਠੇ ਦੁੱਖ ਨ ਨੇੜੇ ਆਇਆ ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੁਗ ਸਵਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡਿਆਈ ਰਾਮ ਜਿਸਕਾ ਕਾਰਜ ਤਿੰਨੇ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਹਣ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਹੰਦ ਉਪਜੇ ਸਾਧ ਸੰਗਤ ਸੰਗ ਬਨੀ ਜਿਨ ਉਦਮ ਕੀਆ ਤਾਲ ਕੇਰਾ ਤਿਸਕੀ ਉਪਮਾ ਕਿਆ ਗਣੀ ਅਠਸਰ ਤੀਰਥ ਪੁੰਨ ਕਿਰਿਆ ਮਾਂ ਨਿਰਮਲ ਚਾਰਾ ਤਿਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਅਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤ ਕੌਣ ਕਰੀ ਜੇ ਰਾਮ ਸੰਤਾਂ ਕੀ ਬੇਨਤੀ ਸੁਆਮੀ ਨਾਮ ਮਹਾਰਸ ਦੀਜੇ ਰਾਮ ਨਾਮ ਦੀਜੇ ਦਾਨ ਕੀਜੇ ਬਿਸਨਾ ਇੱਕ ਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਏ ਆਂਦੇ ਨੂੰ ਜਿਸ ਪ੍ਰੀਤ ਲਾਗੀ ਨਾਮ ਸੇਤੀ ਮੰਤਰ ਨਮ੍ਰਿਤ ਪੀਜੇ ਬਿਨਵੰਤ ਨਾਨਕ ਛਪੁਨੀ ਬੇਖ ਦਰਸ਼ਨ ਦੀ ਜੀਜੇ ਰਾਗ ਸੂਹੀ ਮਹੱਲਾ ਪੰਜਵਾਂ ਸ਼ਾਂਤੇ ਕੋਂਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ ਅਵਗੁਣ ਔਗੁਣ ਕੋ ਨਾ ਚਿਤਾਰੇ ਤਿਤ ਪਾਵਨ ਹਰ ਬਿਰਧ ਸਦਾ ਇੱਕ ਤਿਲ ਨਹੀਂ ਭੰਨੇ ਘਾਲੇ ਘਟ ਘਟ ਵਾਸੀ ਸਰਨ ਵਾਸੀ ਨੇਰਾ ਨੇਰੇ ਹੀ ਤੇ ਨੇਰਾ ਨਾਨਕ ਦਾਸ ਸਦਾ ਸਰਨਾਗਤ ਅੰਮ੍ਰਿਤ ਸੱਜਣ ਮੇਰਾ ਹੁਣ ਬਿਸਮ ਭਈ ਜੀ ਹਰ ਦਰਸ਼ਨ ਦੇਖ ਹਮਾਰਾ ਅਪਾਰਾ ਮੇਰਾ ਸੁੰਦਰ ਸੁਆਮੀ ਜੀ ਹੁਣ ਚਰਨ ਕਮਲ ਪਗ ਸ਼ਾਰਾ ਪ੍ਰਪੇਖਤ ਜੀਵਾਂ ਠੰਡੀ ਥੀਵਾਂ ਤੇ ਜੇਵੜ ਵਰਨ ਕੋਈ ਆਦੰਤ ਮਧ ਪ੍ਰਭ ਰਵਿਆ ਜਲ ਤਲ ਨਹੀਂ ਅਲਸੋਈ ਚਰਨ ਕਮਲ ਜਪ ਸਾਗਰ ਤਰਿਆ ਭਵਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤਿਰੰਤ ਨ ਪਾਰਾ ਵਾਰਾ ਹੁਣ ਨਿਮਕ ਨਾ ਛੋਡਾ ਜੀ ਹਰ ਪ੍ਰੀਤਮ ਪ੍ਰਣ ਅਧਾਰੋ ਗੁਰ ਸਤਿਗੁਰ ਕਹਿਆ ਜੀ ਸਾਚਾ ਆਗਮ ਵਿਚਾਰੋ ਮੇਰੇ ਸਾਧੂ ਦੀਨਾ ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਟੇ ਸਹਿਜ ਸੁਖ ਆਨੰਦ ਘਨੇਰੇ ਹੋਮੇ ਮਿੰਠੀ ਗਾਠੇ ਸਭ ਕਹਿ ਮਦ ਸਬੂਤੇ ਬਾਹਰ ਰਾਗ ਰੋਗ ਰਾਗ ਦੁੱਖ ਤੇ ਨਿਆਰੋ ਨਾਨਕ ਦਾ ਸੁਖਬਿੰਦ ਸਰਨਾਈ ਹਰ ਪ੍ਰੀਤਮ ਮਨੇ ਸੁਧਾਰੋ ਮੈਂ ਖੋਜਤ ਖੋਜਤ ਜੀ ਹਰ ਨੈਚੁਰਲ ਸੋਕਰ ਪਾਇਆ ਸਭ ਦਰਵ ਡਿੱਠੇ ਜੀਓ ਜੀ ਜੀਓ ਤਾਂ ਚਰਨ ਕਮਲ ਚਿੱਤ ਲਾਇਆ ਪ੍ਰਭ ਵਨਾਸੀਓ ਤਿਸਕੀ ਦਾਸੀ ਮਰੇ ਨਾ ਆਵੇ ਜਾਏ ਧਰਮ ਅਰਥ ਕਾਮਸਾ ਪੂਰਨ ਮਨ ਚਿੰਦੀ ਇੱਛ ਪਜਾਏ ਸੁਰਤ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮੁਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਤ ਸੁਆਮੀ ਬੜ ਭਾਗੀ ਹਰ ਹਰ ਗਾਇਆ ਏਕ ਓਂਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸਲੋਕਾਂ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੂਹੇ ਵੇ ਸੁਦਾਗਣੀ ਪਰ ਫਿਰ ਰਾਵਣ ਜਾਏ ਫਿਰ ਛੋਡਿਆ ਕਰ ਆਪਣੇ ਮੋਹੇ ਦੂਜੀ ਪਾਏ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ ਸਦ ਪਤਾਰਾ ਛੋਡਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਾਟਿਆ ਰਾਤੀ ਸਾਜ ਸਿਗਾਰ ਸਹਿ ਸੱਚ ਫਿਰ ਰਾਵਿਆ ਨਾਮਾ ਅਵਤਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹਵੀਏ ਨਿਮਾਣੀਏ ਸੋ ਸਦਾ ਸੰਭਾਲ ਨਾਨਕ ਜਨਮ ਸਵਾਰੇ ਆਪਣਾ ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖਤ ਚਾਇਨ ਆਕਾਸ ਪਾਤਾਲਾ ਹੁਕਮੇ ਧਰਤੀ ਸਾਜਿਆਨ ਸੱਚੀ ਧਰਮਸਾਲਾ ਆਪ ਪਾਏ ਖਵਾਇਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸਮਾਇਦਾ ਤੇਰਾ ਹੁਕਮ ਨਿਰਾਲਾ ਪਿਆ ਵਰਦਾ ਪੇ ਪ੍ਰਿਤ ਪਾਲਾ ਸਲੋਕ ਮਹਲਾ ਤੀਜਾ ਸੂਭਤਾ ਸੁਹਾਗਣੀ ਜਮਨ ਲਿਸ ਚਨੋ ਸਤਿਗੁਰ ਆਪਣਾ ਬਣਾਏ ਲੈ ਰੂਪ ਚੜੀ ਧਾਂਗਲਾ ਸੁੱਚਾ ਨਾਹੀ ਥਾਓ ਐਸਾ ਸਗਾਰ ਬਣਾਇਆ ਤੂੰ ਮੇਰੇ ਲੱਗ ਦਿਨ ਹੋ ਵੀ ਅਵਨਾਸੀ ਲਾਗੇ ਭਾਉ ਨਾ ਸੁਹਾਗਣ ਕਿਆ ਗਏ ਚਿਨੰਤਰ ਸੁਖ ਮੁਖ ਉਜਲ ਬਖ ਕਸਮੇ ਮਾਏ ਸਮਾਏ ਮਹਲਾ ਤੀਜਾ ਲੋਕਾਂ ਵੇਹੋ ਸੂਬੀ ਸੂਹਾ ਵੇਸ ਕਰੀ ਵੇਸੀ ਸੋ ਪਾਈਆ ਕਰ ਕਰ ਵੇਸ ਰਹੀ ਤਿੰਨੀ ਨਾਨਕ ਨਾਨਕ ਤਿੰਨੀ ਸੋ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ ਜੋ ਤੁਸ ਪਾਵੇ ਸੋਤੀਏ ਹਿਰ ਵਿਦ ਕੰਤ ਮਿਲੀ ਪੌੜੀ
1: ਹੁਕਮੇ ਸ੍ਰਿਸ਼ਟ ਸਾਜੀਅਨ ਬਾਹੋ ਭੇਤ ਸੰਸਾਰਾ ਤੇਰਾ ਹੁਕਮ ਜਾਪੀ ਕੇਤੜਾ ਸੱਚੇ ਅਲਾਖਿਆ ਪਾਰਾ ਇੱਕ ਨਾਨੋ ਤੂੰ ਮੇਲ ਲੈ ਹੈ ਗੁਰ ਸ਼ਬਦ ਵਿਚਾਰਾ ਸੱਚ ਰਤੇ ਸੀ ਨਿਰਮਲੇ ਹੋਮੈ ਤਜ ਵਿਕਾਰਾ ਜਿਸ ਤੂੰ ਮੇਲੈ ਸੋ ਤੁਧ ਮਿਲੈ ਸੋਈ ਸੱਚਿਆਰਾ ਸਲੋਕ ਮਹਲਾ ਤੀਜਾ ਸੂਹ ਵੀਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿੰਨ ਮੈਂ ਝੂਠ ਸਭ ਬਿਨ ਸਜਾਏ ਜਿਉਂ ਟਿਕੈ ਨਾ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜਿਉਂ ਰੰਗ ਜੀਠ ਸਚੜਾ ਉਲਟੀ ਸਖਤ ਸਿਵੈ ਕਰਿਆਈ ਮਨ ਵਸਿਆ ਹਰਿ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵਈ ਰੰਡ ਬੈਠੀ ਦੂਜੈ ਪਾਏ ਮੁੰਦ ਇਆਣੀ ਦੁਮਣੀ ਸੁਹੈ ਵੇਸ ਲੁਭਾਏ ਸ਼ਬਦ ਸਚੈ ਰੰਗ ਲਾਲ ਕਰ ਪੈ ਭਾਏ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤ ਗੁਰ ਪਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸਦਾ ਅੰਤ ਨ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ

ਜਾਮ ਸੁਹੈ ਵੇਸ ਕਾਮਨ ਕੋ ਲਖਣੀ ਜੋ ਪ੍ਰਭ ਜਾਈ ਜੁਤ ਸੁਭਾਵੈ ਸੋਥੀਐ ਸਭ ਚਲੈ ਰਜਾਈ। ਸਲੋਕ ਮਹੱਲਾ ਤੀਜਾ। ਸੁਹੈ ਵੇਸ ਕਾਮਨ ਕੋ ਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨ ਮੁਖ ਕਰਮ ਖੁਆਰ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਿਗੁਰ ਮਿਲੈ ਪਤਾਰ ਸੁਹਾਵੇ ਸਭ ਉਤਾਰ ਧਰੇ ਗਾਲ ਪਹਿਰੈ ਖਿਮਾ ਸ਼ਿੰਗਾਰ ਪਈਐ ਸਹੁਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਹੋਰ ਲਾਈ ਕਿਸੈ ਦੀਨਾ ਰਲੈ ਜਿਸ ਰਾਵੇ ਸਿਰਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਨੀ ਜਿਸ ਅਵਿਨਾਸੀ ਪ੍ਰਤਾਰ ਮਹਲਾ ਪਹਿਲਾ ਸੂਹਾ ਰੰਗ ਸੁਪਨੈ ਨਿਸੀ ਬਿਨਤਾਗੇ ਗਲਹਾਰ ਸਦਾ ਰੰਗਮ ਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਸ਼ਾਰ ਪੌੜੀ ਇਹੋ ਜਗ ਆਪ ਉਪਾਇਨ ਕਰ ਚੋਜ ਵਿਡਾਨ ਪੰਚ ਧਾਤ ਵਿੱਚ ਪਾਈਅਨ ਮੋਹ ਝੂਠ ਗੁਮਾਨ ਆਵੈ ਜਾਏ ਪਵਾਈਐ ਮਨਮੁਖ ਅਗਿਆਨ ਇਕਨਾ ਆਪ ਬੁਝਾਏ ਉਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸ਼ਿਓਨ ਹਰ ਨਾਮ ਨਿਧਾਨ। ਸਲੋਕ ਮਹੱਲਾ ਤੀਜਾ। ਸੁਖਵੀਏ ਸੁਹਾ ਵੇਸ਼ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੁਹੈ ਵੇਸ਼ ਪਿਰ ਕਿਨੈ ਨਾ ਪਾਇਓ ਮਨਮੁਖ ਦਜ ਮੁਈ ਗਾਵਾਰ ਸਤਿਗੁਰ ਮਿਲਿਆ ਸੁਹਾ ਵੇਸ਼ ਗਿਆ ਹੋਮੈ ਵਿੱਚੋਂ ਮਾਰ ਮਨ ਧਨ ਰਤਾ ਲਾਲ ਹੋਆ ਰਸਨਾ ਰਤੀ ਗੁਣ ਸਾਰ ਸਦਾ ਸੁਹਾਗਨ ਸ਼ਬਦ ਮਨ ਭੈ ਪਾਏ ਕਰੇ ਸਿੰਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰ ਧਾਰ ਮਹੱਲਾ ਤੀਜਾ ਮੁੰਦੇ ਸੁਹਾ ਪਰ ਹਰੋ ਲਾਲ ਕਰੋ ਸਿੰਗਾਰ ਆਵਣ ਜਾਣਾ ਵਿਸਰੈ ਗੁਰ ਸ਼ਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਤਾਰ ਨਾਨਕ ਸਾ ਤਨ ਰਾਵੀ ਐ ਰਾਵੇ ਰਾਵਨ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਗਧ ਰਤਾ ਹੋਮੈ ਮੇਰਾ ਕਰਮ ਏ ਕਿਸ ਸਾਥ ਨ ਲਿਤਾ ਸਿਰੇ ਉੱਪਰ ਜਮਕਾਲ ਨ ਸੁੱਜਈ ਦੂਜੈ ਭਰਮਿਤਾ ਫਿਰ ਵੈਲਾ ਹੱਥ ਨ ਆਵਈ ਜਮਕਾਲ ਵਸ ਕੀਤਾ ਜਿਹਾ ਤੁਰ ਲਿਖ ਪਾਇਓ ਨ ਸੇ ਕਰਮ ਕਮਿਤਾ। ਸਲੋਕ ਮਹੱਲਾ ਤੀਜਾ। ਸਤੀਆਂ ਏ ਨਾ ਆਖੀਐਨ ਜੋ ਮੜਿਆਂ ਲੱਗ ਜਲਨ ਨਾਨਕ ਸਤੀਆਂ ਜਾਣੀਐਨ ਜੇ ਬਿਰਹੇ ਚੋਟ ਮਰਨ। ਮਹੱਲਾ ਤੀਜਾ। ਭੀ ਸੋ ਸਤੀਆ ਜਾਣੀਐਨ ਸੀਲ ਸੰਤੋਖ ਰਹਨ ਸੇਵਨ ਸਾਈਂ ਆਪਣਾ ਨਿਤ ਉੱਠ ਸਮਾਲਿਨ। ਮਹੱਲਾ ਤੀਜਾ। ਕੰਤਾਂ ਨਾਲ ਮਹਿਲੀਆਂ ਸੇਤੀ ਅੱਗ ਜਲਾਏ ਜੇ ਜਾਣੇ ਪਿਰ ਆਪਣਾ ਤਾਂ ਤਨ ਦੁੱਖ ਸਹਾਹੇ ਨਾਨਕ ਕੰਤ ਨਾ ਜਾਣਨੀ ਸਿਉ ਕਿਉਂ ਅੱਗ ਜਲਾਏ ਭਾਵੈ ਜੀਵੋ ਕੈ ਮਰੋ ਦੂਰੋਂ ਹੀ ਭੱਜ ਜਾਏ ਪੌੜੀ ਤੁਧ ਦੁੱਖ ਸੁਖ ਨਾਲ ਉਪਾਇਆ ਖੇਲ ਕਰਤੈ ਲਿਖਿਆ ਨਾਵੈ ਜੀਵੜ ਹੋਰ ਦਾਤ ਨਾਈ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੀ ਜਨ ਮਿਲੇ ਜਿਨ ਹਾਰ ਜਪ ਜਪਿਆ। ਸਲੋਕ ਮਹੱਲਾ ਦੂਜਾ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਮਹੱਲਾ ਦੂਜਾ। ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ
ਮਹੱਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਨੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਨ ਜਿਨ ਕੀ ਆਸੋ ਜਾਣੈ ਸੋਈ ਆਪੇ ਸ੍ਰਿਸ਼ਟੀ ਉਪਾਇਨ ਆਪੇ ਫੁਨਗੋਈ ਜੁਗਚਾਰੇ ਸਭ ਭਾਉ ਥਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿੰਨਾ ਪਉ ਤਿਨ ਨਾਹੀਂ ਪਉ ਮੁੱਚ ਪਉ ਨਿਭਵਿਆ ਨਾਨਕੇ ਉਹ ਪਟੰਤਰਾ ਤਿਤ ਦੀਬਾਣ ਗਿਆ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੈ ਉੜਤੇ ਕੋ ਉੜਤਾ ਜੀਵਤੇ ਕੋ ਜੀਵਤਾ ਮਿਲੈ ਮੂਏ ਕੋ ਮੂਆ ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਰਨਾਮ ਉਰ ਧਾਰੀ ਕੋਠੇ ਮੰਡਪ ਮਾੜੀਆਂ ਲੱਗ ਪਏ ਗਾਵਾਰੀ ਜਿਨ ਕੀਏ ਤਿਸੇ ਨਾ ਜਾਣਨੀ ਮਨ ਮੁੱਕ ਉਬਾਰੀ ਜਿਸ ਬੁਝਾਏ ਸੋ ਬੁਝਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋਂ ਸਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ ਮਤ ਸੇਜੈ ਕੰਤ ਨ ਆਵਈ ਇਹ ਵੈ ਬਿਰਥਾ ਜਾਏ ਕਾਮਣ ਪਿਰ ਮਨ ਮਾਨਿਆ ਤੋਂ ਬਣਿਆ ਸਿੰਗਾਰ ਕੀਆ ਤੋਂ ਪ੍ਰਵਾਨ ਹੈ ਜਾਂ ਸੋ ਧਰੇ ਪਿਆਰ ਪਉ ਸਿੰਗਾਰ ਤੰਬੋਲ ਰਸ ਭੋਜਨ ਪਉ ਕਰੇ ਤਨ ਮਨ ਸੌਂਪੇ ਕੰਤ ਕਉ ਤੋਂ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੋਲ ਰਸ ਲੇ ਤਨ ਕੀਆ ਸਿੰਗਾਰ ਸੀਜੈ ਕੰਤ ਨ ਆਇਓ ਇਹ ਵੈ ਭਇਆ ਵਿਕਾਰ ਮਹੱਲਾ ਤੀਜਾ ਤਨ ਪਿਰੇ ਨ ਆਖੀਐਨ ਬਹਿਨੇ ਇਕੱਠੇ ਹੋਏ ਏਕ ਜੋਤ ਦੁਇ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ ਪੈ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲਿਆ ਪਹੁ ਉਪਜੈ ਭੈ ਭਾਈ ਰੰਗ ਸਵਾਰ ਤਨ ਮਨ ਰਤਾ ਰੰਗ ਸਿਉਂ ਹੋਮੈ ਤ੍ਰਿਸਨਾ ਮਾਰ ਮਨ ਤਨ ਨਿਰਮਲਿਆ ਸੋਹਣਾ ਪਿਟਿਆ ਕ੍ਰਿਸ਼ਨ ਮੁਰਾਰ ਪਉ ਪਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ ਸਲੋਕ ਮਹੱਲਾ ਪਹਿਲਾ ਵਾਉ ਖਸਮ ਤੂੰ ਵਾਉ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਸਰਸਵਰਾਉ ਆਪ ਖੜੋਵੇ ਆਪ ਕਰ ਆਪੀ ਨੈ ਆਪਾਹੋ ਗੁਰਮੁਖ ਸੇਵਾ ਥਾਏ ਪਵੈ ਉਨ ਮਨ ਤਤ ਕਮਾਉ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਉ ਨਾਨਕ ਪੁਰ ਦਰ ਵੇ ਪ੍ਰਵਾ ਤੋ ਦਰ ਊਣਾ ਨਾਏ ਕੋ ਸੱਚਾ ਵੇ ਪ੍ਰਵਾਉ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਂਪ ਸਰੀਰ ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹ ਤੂੰ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕੇ ਉਹ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਿਵੰਦੈ ਤਾਲ ਮਹੱਲਾ ਪਹਿਲਾ
ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਈ। ਕਿੱਤੀ ਲਾਸ ਹਮ ਜਾਂ ਬਖਸ਼ੀ ਤਾਂ ਧੱਕਾ ਨਹੀਂ ਪੌੜੀ। ਸੱਚਾ ਅਮਰ ਚਲਾਏ ਉਨ ਕਰ ਸੱਚ ਫਰਮਾਨ, ਸਦਾ ਨੇਚਲ ਰਵ ਰਹਿਆ। ਸੋ ਪੁਰਖ ਸੁਜਾਨ ਗੁਰਪ੍ਰਸਾਦੀ ਸੇਵੀ ਐ ਸੱਚ ਸ਼ਬਦ ਨਿਸ਼ਾਨ। ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਨ, ਗਾਮੇ ਗੋਚਰ ਲਖ ਹੈ ਗੁਰਮੁਖ ਹਰ ਜਾਨ। ਸਲੋਕ ਮਹਲਾ ਪਹਿਲਾ, ਨਾਨਕ ਬਦਰਾ ਮਾਲਕਾ ਭੀਤਰ ਤਰਿਆ ਆਨ। ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ, ਮਹੱਲਾ ਪਹਿਲਾ। ਨਾਵਣ ਚੱਲੇ ਤੀਰਥੇ ਮਨ ਖੋਟੈ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ ਦੋਏ ਪਾ ਚੜੀਅਸ ਹੋਰ। ਬਾਹਰ ਧੋਤੀ ਤੂਮੜੀ ਅੰਦਰ ਵਿਸਨ ਕੋਰ, ਸਾਧ ਭਲੇ ਅਨ ਨਾਤਿਆਂ ਚੋਰ ਸੇ ਚੋਰਾਂ ਚੋਰ ਪੌੜੀ। ਆਪੇ ਹੁਕਮ ਚਲਾਇਂਦਾ ਜਗ ਧੰਦ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ। ਦੈ ਦਿਸਿਓ ਮਨ ਧਾਵ ਦਾ ਗੁਰ ਠਾਕ ਰਹਾਇਆ, ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ। ਤੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ। ਸਲੋਕ ਮਹਲਾ ਪਹਿਲਾ। ਦੋਏ ਦੀਵੇ ਚੌਦੈ ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਖੁੱਲੇ ਹਟ ਹੋਆ ਵਾਪਾਰ, ਜੋ ਪਹੁੰਚੈ ਸੋ ਚੱਲਣਹਾਰ। ਧਰਮ ਦਲਾਲ ਪਾਏ ਨਿਸ਼ਾਨ, ਨਾਨਕ ਨਾਮ ਲਾਹਾ ਪ੍ਰਵਾਨ। ਕਰ ਆਏ ਵੱਜੀ ਵਾਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ। ਰਾਤੀ ਹੋਮਨ ਕਾਲੀਆਂ ਸੁਪੇ ਦਾ ਸੇਵਨ, ਦਿਓ ਬੱਗਾ ਤਪੈ ਕਣਾ ਕਾਲੀਆਂ ਕਾਲੇ ਵਨ। ਅੰਦੇ ਅਕਲੀ ਬਾਹਰੀ ਮੂਰਖ ਅੰਧ ਗਿਆਨ, ਨਾਨਕ ਨਦਰੀ ਬਾਹਰੇ ਕਬਹਿ ਨਾ ਪਾਵੈ ਮਾਣ ਪੌੜੀ। ਕਾਇਆ ਕੋਟ ਰਚਾਇਆ ਹਰ ਸੱਚੈ ਆਪੇ, ਇੱਕ ਦੂਜੈ ਪਾਏ ਖੋਆਇਨ ਹਮੈ ਕਵਿਚ ਵਿਆਪੇ। ਇਉ ਮਾਨਸ ਜਨਮ ਦੁਲਭ ਸਾ ਮਨ ਮੁਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤ ਗੁਰ ਥਾਪੇ। ਸਭ ਜਗ ਖੇਲ ਰਚਾਏ ਉਨ ਸਭ ਵਰਤੈ ਆਪੇ। ਸਲੋਕ ਮਹਲਾ ਪਹਿਲਾ। ਚੋਰਾ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ, ਬੇਦਿਨਾ ਕੀ ਦੋਸਤੀ ਬੇਦਿਨਾ ਕਾ ਖਾਨ। ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ, ਗਦ ਹੋ ਚੰਦਨ ਖੋਲੀਐ ਪੀ ਸਾਹੂ ਸਿਉਂ ਪਾਨ। ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਨ, ਕੂੜਾ ਕੱਪੜ ਕੱਛੀਐ ਕੂੜਾ ਪਹਿਨਣ ਮਾਨ। ਮਹੱਲਾ ਪਹਿਲਾ। ਬਾਗਾ ਬਿਰਗੂ ਸੀਆਂ ਨਾਲੇ ਮਿਲੀ ਕਲਾਣ, ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪ੍ਰਵਾਨ। ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਿਨਾ ਵਿਟ ਹੋ ਕੁਰਬਾਨ ਪੌੜੀ। ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ, ਹੋ ਮੈਂ ਝਗੜਾ ਪਾਇਓ ਨ ਝਗੜੈ ਜਗ ਮੋਇਆ। ਗੁਰਮੁਖ ਝਗੜ ਚੁਕਾਇਓ ਨ ਇੱਕੋ ਰਵ ਰਹਿਆ। ਸਭ ਆਤਮ ਰਾਮ ਪਛਾਣਿਆ ਭੌਜਲ ਤਰ ਗਿਆ, ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਇਆ। ਸਲੋਕ ਮਹਲਾ ਪਹਿਲਾ। ਸਤਿਗੁਰ ਭੀਖਿਆ ਦੇਹ ਮੈਂ ਤੂੰ ਸਮਰੱਥ ਦਾ ਤਾਰ, ਮੈਂ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ। ਲਭ ਲੋਭ ਪਰ ਜਾਲੀਐ
ਨਾ ਮਿਲੈ ਆਧਾਰ ਐਨ ਸਨਵਤ ਨਿਰਮਲਾ ਮੈਲਾ ਕਬਹੂ ਨਾ ਹੋਏ ਨਾਨਕੇ ਬਿਦ ਛੁਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇੱਕੋ ਕੰਤ ਸਵਾਈਆ ਜਿੱਤੀ ਦਰ ਖੜੀਆ ਨਾਨਕ ਅੰਤੈ ਰਤੀਆ ਪੁੱਛੈ ਬਾਤੜੀਆ ਮਹੱਲਾ ਪਹਿਲਾ ਸਭੀ ਕੰਤੈ ਰਤੀਆਂ ਮੈਂ ਦੁਹਾਗਣ ਕਿੱਤ ਮੈਂ ਤਨ ਅਵਗਣ ਏਤੜੇ ਕਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹੋਂ ਬਲਿਹਾਰੀ ਤਿੰਨ ਕਹੋ ਸਿਫਤ ਜਿੰਨਾ ਦੈਵਾਤ ਸਭ ਰਾਤੀ ਸੋਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀ ਜੈ ਕਿਰਪਾ ਕਰ ਗੁਰਮੁਖ ਲਿਓ ਮਿਲਾਏ ਜਿਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਾਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਾਰ ਜਗ ਮੈਂ ਵਰਤੈ ਆਪ ਹਰ ਸੇਤੀ ਪ੍ਰੀਤ ਕਾਰ ਸਲੋਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਣੇ ਘਰ ਕਾ ਪਾਹੁਣਾ ਜਿਉਂ ਆਇਆ ਤਿਉਂ ਜਾਓ ਮਹੱਲਾ ਪਹਿਲਾ ਸੌ ਉਲਾਮੇ ਦਿਨੈ ਕੇ ਰਾਤੀ ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ ਸਿਫਤੀ ਸਾ ਸਿਫਤ ਸਲਾਹਨ ਛੱਡ ਕੈ ਕਰੰਗੀ ਲਗਾ ਹੰਸ ਫਿੱਟ ਵੇਹਾ ਜੀਵਿਆ ਚਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹ ਸਚਾ ਉਰ ਧਾਰਿਆ ਕਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰਜਨ ਹਾਰਿਆ ਸਲੋਕ ਮਹਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੈ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਹੱਲਾ ਪਹਿਲਾ ਸ਼ਬਦੈ ਸਾਧਨਾ ਆਇਓ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਾਇਆ ਕਿਰਤ ਕਮਾਵਣਾ ਕੋਈ ਨਾ ਮਿਟਨ ਹਾਰ ਪੌੜੀ ਜੇ ਪ੍ਰਭ ਸਾਲਾਹੇ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮੈਲਾਏ ਵਸੁੱਧ ਹੈ ਹਰਨਾਮ ਧਿਆਏ ਸਲੋਕ ਮਹੱਲਾ ਪਹਿਲਾ ਕਾਇਆ ਕੂਮਲ ਫੁੱਲ ਗੁਣ ਨਾਨਕ ਗੁਪ ਸਮਾਲ ਇੰਨੀ ਫੁੱਲੀ ਰੌ ਕਰੇ ਅਵਰ ਕੇ ਚੁਣੀਏ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਤਿਨ ਕੇ ਕੰਤ ਦਿਸਾ ਪੁਰੀ ਸਿਆਹਨਸ ਫਿਰੇ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤਿਗੁਰ ਬਚਨੀ ਆਣ ਦਿਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਿਗੁਰ ਚਰਨੀ ਲੱਗਿਆ ਹਰਨਾਮ ਨਿਤ ਜਪਨੀ ਜੋ ਇਛੈ ਸੋ ਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾਂ ਮੌਲਿਓ ਸੋਏ ਜਿਤ ਮੌਲਿਆ ਸਭ ਮੌਲੀਐ ਤਿਸੈ ਨਾ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸਕਾ ਕਰੋ ਵਿਚਾਰ
ਨਾਨਕ ਸੋ ਸਲਾਹੀਐ ਜੇ ਸਭ ਸਹਿ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰਿਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ ਪੌੜੀ ਹਰ ਹਰ ਨਾਮ ਸਲਾਹੀਐ ਸੱਚ ਕਾਰ ਕਮਾਵੈ ਦੂਜੀ ਕਾਰ ਲੱਗਿਆ ਫਿਰ ਜੋਨੀ ਪਾਵੈ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੈ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ ਸਤਿਗੁਰ ਸੇਵਾ ਸਫਲ ਹੈ ਸੇਵੈ ਫਲ ਪਾਵੈ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਉ ਨਾ ਮਰੀ ਜੈ ਰੋਏ ਜਾਂ ਲਗ ਚਿਤ ਨ ਆਵਈ ਮਹੱਲਾ ਦੂਜਾ ਜਾ ਸੁਖ ਤਾਂ ਸੋਰਾ ਵੇ ਉਹ ਦੁੱਖ ਪੀ ਸੰਭਾਲੇ ਹੋਏ ਨਾਨਕ ਕਹਿ ਸਿਆਣੀਐ ਉਕੰਤ ਮਿਲਾਵਾ ਹੋਏ ਪੌੜੀ ਹੋਂ ਕਿਆ ਸਾਲਾਈ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਿਆਲ ਅਗੰਮ ਹੈ ਆਪ ਲੈ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਣਾਗਤੀ ਤਿਨ ਲੈ ਛਡਾਈ ਨਾਨਕ ਵੇ ਪ੍ਰਵਾਉ ਹੈ ਤੇ ਸਤਿਲ ਨਾ ਤਮਾਈ ਰਾਗ ਸੂਹੀ ਬਾਣੀ ਸ਼੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਤਰ ਆਏ ਕਹਾਂ ਤੁਮ ਕੀਨਾ ਰਾਮ ਕੋ ਨਾਮ ਨ ਕਬਹੂ ਲੀਨਾ ਰਾਮ ਨ ਜਪੋ ਕਵਨ ਮਤ ਲਾਗੇ ਮਰਜੇ ਬੇਕੋ ਕਿਆ ਕਰੋ ਭਾਗੀ ਰਹਾਓ ਦੁੱਖ ਸੁੱਖ ਕਰ ਕੈ ਕੁਟੰਬ ਜੀਵਾਇਆ ਮਰਤੀ ਬਾਰ ਇਕਸਰ ਦੁੱਖ ਪਾਇਆ ਘੰਟ ਕਹਿਣ ਤਬ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਾ ਸੁਮਾਰਾ ਸੂਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀ ਉਹ ਨਾ ਜਾਣੋ ਕਿਆ ਕਰ ਸੀ ਪੀਓ ਰਹਿਣ ਗਈ ਮਤ ਦਿਨ ਪੀ ਜਾਏ ਅਵਰ ਗਏ ਬਗ ਬੈਠੇ ਆਏ ਰਹਾਓ ਕਾ ਚੱਕਰ ਵੈ ਰਹਿ ਨਾ ਪਾਨੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੇ ਕਰਤ ਸਿੰਗਾਰਾ ਕਿਉਂ ਰਲੀਆ ਮਾਨੈ ਬਾਜ ਪਤਾਰਾ ਕਾਗ ਉਡਾਵਤ ਪੁਜਾ ਪੇਰਾਨੀ ਕਹਿ ਕਬੀਰੇ ਕਥਾ ਸਿਰਾਨੀ ਸੂਈ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਨਾ ਕਿਆ ਤੈ ਖਟਿਆ ਕਹਾਂ ਗਵਾਇਆ ਚਲੋ ਸਿਤਾਪ ਦੀਵਾਨ ਬੁਲਾਇਆ ਚੱਲ ਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਾਇਆ ਰਹਾਓ ਕਰੋ ਅਰਦਾਸ ਗਾਵ ਕਿਸ ਬਾਕੀ ਲਿਓ ਨਬੇਰ ਆਜ ਕੀ ਰਾਤੀ ਕਿਸ ਪੀ ਖਰਚ ਤੁਮਾਰਾ ਸਾਰੋ ਸੁਬਹਿ ਨਿਵਾਜ ਸਰਾਏ ਗੁਜਾਰੋ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਤਨ ਤਨ ਸੋ ਜਨ ਪੁਰਖ ਸੁਭਾਗਾ ਈ ਤੂਤ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹੋ ਕਬੀਰ ਤੇਈ ਨਰ ਭੂਲੇ ਕਸਮ ਵਿਸਾਰ ਮਾਟੀ ਸੰਗ ਰੂਲੇ ਸੁਏ ਕਬੀਰ ਜੀਓ ਲਲਿਤ ਥਾਕੇ ਨੈਣ ਸ਼ਰਵਣ ਸੁਨ ਥਾਕੇ ਥਾਕੀ ਸੁੰਦਰ ਕਾਇਆ ਜਰਾ ਆਕ ਦੀ ਸਭ ਮਤ ਥਾਕੀ ਏਕ ਨ ਥਾਕ ਸਮਾਇਆ ਬਾਬਰੇ ਤੈ ਗਿਆਨ ਵਿਚਾਰ ਨ ਪਾਇਆ ਬਿਰਥਾ ਜਨਮ ਗਵਾਇਆ ਰਹਾਓ ਜਬ ਲਗ ਤਬ ਲਗ ਪ੍ਰਾਨੀ ਤਿਸੈ ਸੁਰੇਵੋ ਜਬ ਲਗ ਘਟ ਮੈਂ ਸਾਸਾ ਜੇ ਘਟ ਜਾਏ ਤਾਂ ਭਾਓ ਨਾ ਜਾਸੀ ਹਰ ਕੇ ਚਰਨ ਨਿਵਾਸਾ ਜਿਸ਼ਕੋ ਸ਼ਬਦ ਵਸਾਵੇ ਅੰਤਰ ਚੂਕੈ ਤਿਸੈ ਪਿਆਸਾ ਹੁਕਮੈ ਬੂਜੈ ਚੌਪੜ ਖੇਲੈ ਮਨ ਜਿਨ ਢਾਲੇ ਪਾਸਾ ਜੋ ਜਨ ਜਾਣ ਭਜੇ ਅਵਗਤ ਕਉ ਤਿਨ ਕਾ ਕਛੂ ਨਾ ਨਾਸਾ ਕਉ ਕਬੀਰ ਤੇ ਜਨ ਕਬਹੂ ਨਾ ਹਾਰੇ ਢਾਲ ਜੋ ਜਾਨੈ ਪਾਸਾ ਸੂਹੀ ਲਲਿਤ ਕਬੀਰ ਜੀਓ ਏਕ ਕੋਟ ਪੰਚ ਸਿਕਦਾਰਾ ਪੰਚੇ ਮਾਂਗੇ ਹਾਲਾ ਜਿਵੀਂ ਨਾਈ ਮੈਂ ਕਿਸੀ ਕੀ ਬੋਈ ਹੈ
ऐसा दीन दुखाला हर के लोगा मोह को नीत डसै पटवारी ऊपर पूजा कर मैं गुर पै पुकारिया तिन्हो लिया उबारी रहाउ नौ डाडी दस मुनसफ धावै रैयत बसन न देई डोरी पूरी मापै नाई बहु बिष्टाला ले बहत्तर घर एक पुरख समाया उन दिया नाम लिखाई धर्म राय का दफ्तर सोदिया बाकी रिजम न काई संता कौ मत कोई निंदो संत राम है एको कौ कबीर मैं सो गुर पाया जाका नाओ बबेको राग सूही बाणी श्री रविदास जियो की एक ओंकार सतगुरु प्रसाद सह की सार सुहागन जाने तजब मान सुख रलिया मन तन मन दे ना अंतर राखै अवरा देख न सुनै अपाखै सो कत जाने पीर पराई जा कै अंतर दर्द न पाई रहाओ दुखी दुहागण दोए पाख हीनी जिन ना निरंतर भगत न कीनी पोर सलात का पंत देहेला संगन साथी गवन अकेला दुखिया दर्तवंत दर आया बहुत प्यास जवाब न पाया कह रविदास शरण प्रभ तेरी ज्यों जानो त्यों कर गत मेरी सुई जो दिन आवै सो दिन जाई करना कूच रहन थिर नाई संग चलत है हम पी चलना दूर गबन सिर ऊपर मरना दूर गबन सिर ऊपर मरना क्या तू सोया जाग ए अन्ना तै जीवन जग सच कर जाना रहाओ जिन दियो दिया सो रिजक अंबरावै सब घट भीतर हाट चुलावै कर बंदगी शाड मैं मेरा हिरदय नाम समार सवेरा जन्म सरानो पंथ ना सवारा सांझ परी दै दिसियां दियारा कह रविदास निदान देवाने चेत सनाई दुनिया फन खाने सूही ऊचे मंदर साल रसोई एक घरी फुन रहन ना होई इहो तन ऐसा जैसे घास की टाटी जल गयो घास रल गयो माटी रहाओ भाई बंद कुटंब सहेरा ओए पी लागे काढ़ सवेरा घर की नार उरे तन लागी ओ तो भूत भूत कर पागी कह रविदास सबै जग लूटिया हम तो एक राम कै छूटिया एक ओंकार सतगुरु प्रसाद राग सूही बाणी शेख फरीद जी की तप तप लोए लोए हाथ मरोरों बावल होई सो सौ लोरों तैसे मन मैं किया रोस मुझ अवगन सैनाही दोस तै साहिब की मैं सार न जानी जोबन कोई पाशा पछतानी रहाओ काली कोयल तू कित गुण काली अपने प्रीतम की हों बिरह जाली प्रे बिहून कतै सुख पाए जा होए कृपाल ता प्रभु मिलाए बिदन खोई मुंद अकेली ना को साथी ना को बेली कार कृपा प्रव साध संग मिली जां फिर देखा ता मेरा लो बेली वाट हमारी खरी उड़ीनी खन्यो तिखी बहुत पीनी उसुरु उस ऊपर है मार्ग मेरा शेख फरीदा पंत समार सवेरा सूही ललत बिगड़ा बंद ना सक्यो बंधन की वेला पर सरवर जाब्यूश लै तब तरन दुहिला हथ न लाए कुसंबड़ै जल जासी ढोला रहाओ एक आपी न पतली सह कीरे बोला
ਦੁੱਧਾਂ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀਓ ਸੌ ਅਲਾਏ ਸੀ ਹੰਸ ਚੱਲ ਸੀ ਡੁੰਮਣਾ ਐ ਤਨ ਢੇਰੀ ਥੀ ਸੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬਾਂ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੂੰ ਸੁਲਤਾਨ ਕਾਂ ਹੋਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੁਖਾ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾ ਦੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਓ ਜੋ ਕੁਛ ਹੋਆ ਸਭ ਕਿਜ ਤੁਝ ਤੇ ਤੇਰੀ ਸਭ ਸੁਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤੁਰਾਈ ਕਿਆ ਹਾਂ ਕਥੀ ਕਥੇ ਕਥ ਦੇਖਾਂ ਮੈਂ ਕਥ ਨਾ ਕਥਨਾ ਜਾਈ ਜੋਤ ਦਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਇਤੇ ਕੁਕਰ ਹਾਂ ਬੇਗਾਨਾ ਭੌਕਾ ਇਸ ਤਨ ਤਾਈ ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਉਹ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇ ਸਕਲੰਦਰ ਘੱਟ ਹੀ ਤੀਰਥ ਨਾਵਾ ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਾਹੁੜ ਜਨਮ ਨਯਾਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਮਨਾਹੀ ਚਿੰਤ ਪਰਾਈ ਰਹਾਓ ਗਾਵੇ ਗੋਚਰ ਲਾਖੇ ਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਲ ਭਰਪੁਰ ਲੀਣਾ ਘਟ ਘਟ ਜੋਤ ਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਕਰਨਾ ਕਮਲ ਤਾਂ ਵੀ ਤੀਰ ਦਾ।

कर भजन कौन कौन न तारे थक तन नीर तन मृग तन बराह तन साधु संग उधारी।

सतगुर की महिमा।

ਦਿਖਾਇਆ ਭੂਲਾ ਮਾਰਗ ਸਤਿਗੁਰ ਪਾਇਆ ਭੂਲਾ ਮਾਰਗ ਸਤਿਗੁਰ ਪਾਇਆ ਗੁਰ ਸੇਵਕ ਕੋ ਵਿਘਨ ਨਾ ਭਗਤੀ ਹਰ ਪੂਰ ਦੜਾਇਆ ਗਿਆਨਾ ਹੈ ਹਰ ਪੂਰ ਦੜਾਇਆ ਗਿਆਨਾ ਰੇ ਗੁਰ ਤ੍ਰਿਸ਼ਟਾਇਆ ਸਭਨੀ ਥਾਈ ਗੁਰ ਤ੍ਰਿਸ਼ਟਾਇਆ ਸਭਨੀ ਥਾਈ ਜਲ ਥਲ ਪੂਰ ਹਿਆ ਗੁਸਾਈ ਜਲ ਥਲ ਪੂਰ

0: शिव शिव करते जो नर त्यावे, बर चढ़े डौरू टमकावे। महामाई की पूजा करे, नर से नार होए अवतरे। कैयत ही आद पवानी, मुकत की बरिया कहाँ छपानी। गुरमत राम नाम गहो मीता, प्रणय नाम यो कहे गीता। बिलावल गौंड आज नामे बीठर देख्या, मूरख को समझाओ रे रहाओ। पांडे तुमरी गायत्री लोदे का खेत खाती थी, लेकर ठेगा टगरी तोरी लांगत लांगत जाती थी। पांडे तुमरा महादेव तौले बल चढ़या आवत देख्या था। मोदी के कारखाना पाका पाका लड़का मारया था। पांडे तुमरा रामचंद सो भी आवत देख्या था। रावण चेती सर्वर होई, कर की जोई गवाई थी। हिंदू अन्ना तुर्कु काना, धुआं ते ज्ञानी स्याना। हिंदू पूजे देवरा, मुसलमान मसीत। नामे से ही सेव्या, जय देवरा नमसीत। रागौन बानी रविदास जी की कर दूजा। एक ओंकार सदगुर प्रसाद, मुकंद मुकंद जपो संसार। बिन मुकंद तन होए अवहार। सोई मुकंद मुकत का दाता, सोई मुकंद हमरा पित माता। जीवत मुकंदे मर्त मुकंदे, ताके सेवत को सदा आनंदे रहो। मुकंद मुकंद हमारे प्राण, जप मुकंद मस्तक निशानं। से मुकंद करे बैरागी, सोई मुकंद दुर्बल तन लादी। एक मुकंद करे उपकार, हमरा कहा करे संसार। मीठी जात होए दरबार, तही मुकंद जोग जुगतार। उपजो ज्ञान हुआ प्रगास, कर कृपाली ने कीट का दास। कह रविदास अब तृष्णा चुकी, जप मुकंद सेवा ताहू की। गौंड जे ओ 68 तीर्थ नावे, जे ओ द्वादश शिला उपजावे। जे ओ कूप तटाते देवावे, करे निंद सब बिरथा जावे। साध का निंदक कैसे तरे, सर पर दानो नरक भी परे रहो। जे ओ ग्रहण करे कुल खेत, अर्पे नार सिगार समेत। सगली सिमरत श्रवणी सुने, करे निंद कवने नहीं गुने। जे ओ अनिक प्रसाद करावे, भूम दान शोभा मंडप पावे। अपना बिगार बिराना सांडे, करे निंद बो जोनी हांडे। निंदा कहाँ करो संसारा, निंदक का प्रगट पहारा। निंदक सोध साध बिचारया, कह रविदास पापी नरक सिधारया। राम कली महला पहला, कर पहला चौपदे। एक ओंकार सतनाम करता पुरख, निरपो निर्वैर। अकाल मूर्त अजूनी सैभं गुर प्रसाद। कोई पढ़ता संस्कृता, कोई पढ़े पुराना। कोई नाम जपे जप माली, लागे तिसे ध्याना। अभी कभी किछु न जाना, तेरा एको नाम पहचाना। ना जाना हरे मेरी कवन गते, हम मूर्ख अज्ञान शरण प्राप्त तेरी। कर कृपा राखो मेरी लाज पते रहो। कभू जेड़ा उब चढ़त है, कभू जाए प्याले। लोभी जेड़ा थिर न रहत है, चारे कुंडा पाले। मरण लिखाए मंडल में आए, जीवन साजे माई। एक चले हम देखो स्वामी, पाए बलंती आई। ना किसी का मीत, ना किसी का पाई। ना किसे का बाप न माई, प्रणत नानक जे तू देवे। अंते होए सखाई, राम कली महला बैला। सर्व जो तेरी पसर रही, जय जय देखा तै नर हरी। जीवन तलब निवार स्वामी, अंधकूप माया मन गाड़िया। क्यों कर उतरो पार स्वामी रहो। जय पीतर कट पीतर बसया, बाहर काहे नाही। तिनकी सार करे नित साहिब, सदा चिंत मन माही। आपे नेड़ आपे दूर, आपे सर्वर आपर पूर। सतगुरु मिले अंधेरा जाए, जय देखा तेरा समाए। अंतर सहसा बाहर माया, नैनी लागस बाणी। परंत नानक दासन दासा, प्रताप आएगा प्राणी। राम कली महला पहला। जित दर बसे कवन दर कहिए, दरा पितर दर कवन लहे। ਜਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹੇ ਕਿਨ ਬਿਦ ਸਾਗਰ ਤਰੀਏ ਜੀਵਤਿਆਂ ਨੇ ਮਰੀਏ ਰਹੋ ਦੁੱਖ ਦਰਵਾਜ਼ਾ ਹੋ ਰੋ ਰਖਵਾਲਾ ਆਸਾ ਦੇਸਾ ਦੋ ਪਟ ਜੜੇ ਮਾਇਆ ਜਲ ਖਾਈ ਪਾਣੀ ਕਰ ਬਾਧਿਆ ਸਦਕੇ ਆਸਨ ਪੁਰਖ ਰਹੇ ਕਿੰਤੇ ਨਾਮ ਅੰਤ ਨਾ ਜਾਣਿਆ ਤੁਮ ਸਰ ਨਾਹੀ ਅਵਰ ਹਰੇ ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ ਆਪੇ ਜਾਣੇ ਆਪ ਕਰੇ ਜਬ ਆਸਾ ਦੇਸਾ ਤਬ ਹੀ ਕੀਓ ਕਰ ਏਕ ਕਹੇ ਆਸਾ ਪੀਤਰ ਰਹੇ ਨਿਰਾਸਾ ਤੋ ਨਾਨਕ ਏਕ ਮਿਲੇ ਇਨ ਬਿਦ ਸਾਗਰ ਤਰੀਏ ਜੀਵਤਿਆਂ ਉਮਰੀਏ ਰਹਾਉ ਦੂਜਾ ਰਾਮ ਕਲੀ ਮਹਿਲਾ ਬਹਿਲਾ ਸੁਰਤ ਸਭ ਸਾਖੀ ਮੇਰੀ ਸਿੰਘੀ ਵਾਜੇ ਲੋਕ ਸੁਨੇ ਪਤ ਚੋਲੀ ਮੰਗਨ ਕੇ ਤਾਈ ਭਿਖਿਆ ਨਾਮ ਪੜੇ ਬਾਬਾ ਗੋਰਖ ਜਾਗੇ ਗੋਰਖ ਸੋ ਜਿਨ ਗੋਈ ਉਠਾਲੀ ਕਰਤੇ ਬਾਰ ਨ ਲਾਗੇ ਰਹਾਉ ਪ੍ਰਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿਨ ਮਿਲਾ ਦਾ ਕੀਰਤ ਆਖਾਂ ਤਾਮਨ ਸੇਵ ਕਰੇ ਕਾਗਤ ਲੂਨ ਰਹੇ ਕ੍ਰਿਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲੇ ਜਨ ਨਾਨਕ ਤਿਨ ਜਮ ਕਿਆ ਕਰੇ ਰਾਮ ਕਲੀ ਮਹਿਲਾ ਪਹਿਲਾ ਸੁਨ ਮਾ ਛਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੇ ਨਹਿ ਡੋਲੇ ਐਸੀ ਜੁਗਤ ਜੋਗ ਕੋ ਪਾਲੇ ਆਪ ਤਰੇ ਸਗਲੇ ਕੁਲ ਤਾਰੇ ਸੋ ਓ ਦੂ ਤੂੰ ਐਸੀ ਮਤ ਪਾਵੇ ਐਨਿਸ ਸੁਨ ਸਮਾਦ ਸਮਾਵੇ ਰਹਾਓ ਵਿਖਿਆ ਪਾਏ ਭਗਤ ਪੈ ਚਲੇ ਹੋਵੇ ਸੁਤ੍ਰਿਪਤ ਸੰਤੋਖ ਅਮੁਲੇ ਧਿਆਨ ਰੂਪ ਹੋਏ ਆਸਨ ਪਾਵੇ ਸੱਚ ਨਾਮ ਤਾੜੀ ਚ ਲਾਵੇ ਨਾਨਕ ਬੋਲੇ ਅੰਮ੍ਰਿਤ ਬਾਣੀ ਸੁਨ ਮਾ ਚਿੰਦਰਾ ਔਦ ਨਿਸ਼ਾਨੀ ਆਸਾ ਮਏ ਨਿਰਾਸ ਬਲਾਏ ਨੀਚੋ ਨਾਨਕ ਕਰਤੇ ਪਾਏ ਪ੍ਰਣਤ ਨਾਨਕ ਅਗਮ ਸੁਨਾਏ ਗੁਰ ਚੇਲੇ ਕੀ ਸੰਦ ਮਿਲਾਏ ਦੀਖਿਆ ਦਾਰੂ ਭੋਜਨ ਖਾਏ ਛੈ ਦਰਸ਼ਨ ਕੀ ਸੋਜੀ ਪਾਏ ਰਾਮ ਕਲੀ ਮਹਿਲਾ ਬਹਿਲਾ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲਗੇ ਮਤ ਜਾਈ ਸਨਮੁਖ ਸਿਧ ਪੇਟਨ ਗੁਆਏ ਨੇਚੋ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ ਦੇ ਭਗਤ ਪੂਰਨ ਵਿਨਾਸੀ ਹੋ ਤੁਝ ਕੋ ਬਲਿਹਾਰਿਆ ਰਾਓ ਸਿੱਧ ਸਾਧਕ ਜੋਰੀ ਅਰ ਜੰਗਮ ਏਕ ਸਿੱਧ ਨਿਤਿਆਇਆ ਪਰਸਤ ਪੈਰ ਸਜੱਤੇ ਸਵਾਮੀ ਅੱਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਪੇਟਿਓ ਸਾਚੇ ਸ਼ਬਦ ਨਿਵੇਰਾ ਰਾਮ ਕਲੀ ਮਹਿਲਾ ਬਹਿਲਾ ਸੁਰਤੀ ਸੁਰਤ ਰਲਾਈਏ ਏਤ ਤਨ ਕਰ ਤੁਲਹਾ ਲੰਘੇ ਜੇਤ ਅੰਤਰ ਬਾਹ ਤਿਸੇ ਤੈ ਰਖ ਤਿਸੇ ਤੂੰ ਰੱਖ ਐਨ ਇਸ ਦੀਵਾ ਬਲੇ ਅਥਕ ਜ ਐਸਾ ਦੀਵਾ ਨਿਰਤ ਰਾਏ ਜਿਤ ਦੇਵੇ ਜਿਤ ਦੀਵੇ ਸਭ ਸੋਜੀ ਪਾਏ ਰਹਾਓ ਹੱਚੀ ਮਿੱਟੀ ਸੋਜੀ ਹੋਏ ਤਾਕਾ ਕੀਆ ਮਾਨੇ ਸੋਏ ਕਰਨੀ ਤੇ ਕਰ ਚੱਕੋ ਢਾਲ ਇੱਥੇ ਉੱਥੇ ਨਿਭੀ ਨਾਲ ਆਪੇ ਨਗਰ ਕਰੇ ਜਾ ਸੋਏ ਗੁਰਮੁਖ ਵਿੜਲਾ ਬੂਜੇ ਕੋਏ ਤਿਤ ਘੜ ਦੀਵਾ ਨੇਚਲ ਹੋਏ ਪਾਣੀ ਮਰੇ ਨ ਬੁਝਾਇਆ ਜਾਏ ਐਸਾ ਦੀਵਾ ਨੀਰਤ ਰਾਏ ਡੋਲੇ ਵਾਉ ਨ ਵੱਡਾ ਹੋਏ ਝਾਪੇ ਜੋ ਸਿੰਘਾਸਨ ਲੋਏ ਖਤਰੀ ਬ੍ਰਹਮਣ ਸੋਧ ਕੇ ਵੈਸ ਨਿਰਤ ਨ ਪਾਇਆ ਗਨੀ ਸਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮਹਿਲਾ ਪਹਿਲਾ ਤੁਦਨੋ ਨਿਵਨ ਮਨਨ ਤੇਰਾ ਨਾਉ ਸਾਜ ਪੇੜ ਬੈਸਨ ਕੋ ਤਾਉ ਸਤ ਸੰਤੋਖ ਹੋਵੇ ਅਰਦਾਸ ਤਾ ਸੁਨ ਸਦ ਬਹਾਲੇ ਪਾਸ ਨਾਨਕ ਬਿਰਥਾ ਕੋਏ ਨਾ ਹੋਏ ਐਸੀ ਦਰਗਹਿ ਸਾਚਾ ਸੋਏ ਰਹਾਓ ਪ੍ਰਾਪਤ ਪੋਤਾ ਕਰਮ ਪਸਾਓ ਤੂੰ ਦੇਵੇ ਮੰਗਲ ਜਨ ਛਾਓ ਪਾਂਡੇ ਪਾਓ ਪਵਿੱਤ ਆਏ ਤੁਰਤੈ ਛੇੜ ਛੋੜੀ ਕੀਮਤ ਪਾਏ ਜਿਨ ਕਿਛ ਕੀਆ ਸੋ ਕਿਛ ਕਰੇ ਆਪਣੀ ਕੀਮਤ ਆਪੇ ਤਰੇ ਗੁਰਮੁਖ ਪ੍ਰਗਟ ਹੋਆ ਹਰ ਰਾਏ ਨਾ ਕੋ ਆਵੇ ਨਾ ਕੋ ਜਾਏ ਲੋਕ ਤਿਕਾਰ ਕਹੇ ਮੰਕਤ ਜਨ ਮੰਗਤ ਮਾਨ ਨ ਪਾਇਆ ਸਹਿ ਕੀਆ ਗਲਾ ਦਰ ਕੀਆ ਬਾਤਾਂ ਤੇ ਤਾਂ ਕਹਨ ਕਹਾਇਆ ਰਾਮ ਕਲੀ ਮਹਿਲਾ ਪਹਿਲਾ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਕਵਨ ਬੁਝੇ ਬਿਦ ਜਾਣੇ ਉਤਬਜ ਚਲੇ ਆਪ ਕਰ ਚੀਨੇ ਆਪੇ ਤਤ ਪਛਾਣੇ ਐਸਾ ਗਿਆਨ ਵਿਚਾਰੇ ਕੋਈ ਤਿਸਤੇ ਮੁਕਤ ਪਰਮਗਤ ਹੋਈ ਰਹਾਓ ਦਿਨ ਮੈਂ ਰਹਿਣ ਰਹਿਣ ਮੈਂ ਦਿਨਰ ਉਸ ਨਸੀਹਤ ਬਿਦ ਸੋਈ ਤਾਂ ਕੀ ਗਤ ਮਿਤ ਅਵਰ ਨਾ ਜਾਣੇ ਗੁਰਬਿਨ ਸਮਝ ਨਾ ਹੋਈ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਬੂਝੋ ਬ੍ਰਹਮ ਗਿਆਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ ਮਨ ਮੈਂ ਜੋਤ ਜੋਤ ਮੈਂ ਮਨੁਆ ਪੰਚ ਮਿਲੇ ਗੁਰ ਭਾਈ ਨਾਨਕ ਤਿਨ ਕੇ ਸਦ ਬਲਿਹਾਰੇ ਜਿਨ ਏਕ ਸ਼ਬਦ ਲਿਵਲਾਈ ਰਾਮ ਕਲੀ ਮਹਿਲਾ ਪਹਿਲਾ ਜਾਂ ਹਰ ਪ੍ਰਭ ਕਿਰਪਾ ਧਾਰੀ ਤਾਂ ਹੋਮੇ ਵਿੱਚੋਂ ਮਾਰੀ ਸੋ ਸੇਵਕ ਰਾਮ ਪਿਆਰੀ ਜੋ ਕੁਰ ਸ਼ਬਦ ਵਿਚਾਰੀ ਸੋ ਹਰ ਜਨ ਹਰ ਪ੍ਰਭਾਵੇ ਐਨੀ ਸੁਭਗਤ ਕਰੇ ਦਿਨ ਰਾਤੀ ਲਾਜ ਚੋਟ ਲਾਜ ਛੋੜ ਹਰ ਕੇ ਗੁਣ ਗਾਵੇ ਰਹਾਓ ਤੁਨ ਵਾਜੇ ਅਨਦ ਕੋਰਾ ਮਨ ਮਾਨਿਆ ਹਰ ਰਸ ਮੋਰਾ ਗੁਰ ਪੂਰੇ ਸੱਚ ਸਮਾਇਆ ਗੁਰ ਆਦ ਘਰ ਪਾਇਆ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ ਤੈ ਤੀਰਥ ਵਰਤ ਤਪ ਸਾਰੇ ਗੁਰ ਮਿਲਿਆ ਹਰ ਨਿਸਤਾਰੇ ਜੇ ਆਪ ਗਿਆ ਪੋ ਭਾਗਾ ਗੁਰ ਚਰਨੀ ਸੇਵਕ ਲਾਗਾ ਗੁਰ ਸਤਿਗੁਰ ਪਰਮ ਚੁਕਾਇਆ ਕੋ ਨਾਨਕ ਸ਼ਬਦ ਮਿਲਾਇਆ ਰਾਮ ਕਲੀ ਮਹਿਲਾ ਬੈਲਾ ਛਾਦਨ ਭੋਜਨ ਮੰਗਤ ਪਾਗੇ ਖੁਦਿਆ ਦੁਸ਼ਟ ਜਲੇ ਦੁਖਿਆ ਗੇ ਗੁਰਮਤ ਨਾਹੀ ਲੀਨੀ ਦੁਰਮਤ ਪਤ ਖੋਈ ਗੁਰਮਤ ਭਗਤ ਪਾਵੇ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਾਸੇ ਏਕ ਦ੍ਰਿਸ਼ਟ ਏਕੋ ਕਰ ਦੇਖਿਆ ਪੀਖਿਆ ਪਾਏ ਸਭ ਤ੍ਰਿਪਤਾ ਸੇ ਰਹਾਓ ਪੰਚ ਬੈਲ ਗੜੀਆ ਦੇ ਤਾਰੀ ਰਾਮ ਕਲਾ ਨਿਵੇ ਪਤ ਸਾਰੀ ਤਰ ਦੂਟੀ ਗਾਡੋ ਸਿਰ ਪਾਰ ਲਕਰੀ ਬਿਖਰ ਜਰੀ ਮੰਜ ਪਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁਖ ਸਮ ਕਰਨਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਥਿਰ ਕੰਧ ਜਪੇ ਨਿਰੰਕਾਰੀ ਸਹਿਜ ਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦੀ ਲੂਟਾ ਮਨ ਮੈਂ ਮੁੰਦਰਾ ਹਰ ਗੁਰ ਸਰਨਾ ਨਾਨਕ ਨਾਮ ਨਾਨਕ ਰਾਮ ਭਗਤ ਜਨ ਤਰਨਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹਿਲਾ ਤੀਜਾ ਘਰ ਪਹਿਲਾ ਸਤਿਗੁ ਸਚ ਸਤ ਜੁਗ ਸਚ ਕਹੇ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੇ ਕੋ ਵਿਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੈ ਨਾਮ ਲਗੇ ਸੋ ਮੁਕਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਰਾਓ ਤ੍ਰੇਤੇ ਇੱਕ ਕਲਕੀ ਨੀ ਦੂਰ ਪਾਖੰਡ ਵਰਤਿਆ ਹਰ ਜਾਮਨ ਹਰ ਜਾਨਨ ਦੂਰ ਗੁਰਮੁਖ ਬੂਝੇ ਸੋ ਜੀ ਹੋਈ ਅੰਤਰ ਨਾਮ ਵਸੇ ਸੁਖ ਹੋਈ ਦੁਆਪਰ ਦੂਜਾ ਦੂਜੇ ਦੁਬਿਧਾ ਹੋਏ ਪਰਮ ਪੁਲਾਣੇ ਜਾਣੇ ਦੋਏ ਦੁਆਪਰ ਧਰਮ ਦੋਏ ਪੈਰ ਰਖਾਏ ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ ਕਲਯੁਗ ਧਰਮ ਕਲਾ ਇੱਕ ਰਹਾਏ ਇੱਕ ਪੈਰ ਚਲੇ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰ ਸਤਿਗੁਰ ਪੇਟੇ ਨਾਮ ਉਧਾਰ ਸਭ ਯੁਗ ਮੈਂ ਸਾਚਾ ਏਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸਤ ਸੁਖ ਹੋਈ ਗੁਰਮੁਖ ਨਾਮ ਵਖਾਣੇ ਕੋਈ ਸਭ ਯੁਗ ਮੈਂ ਨਾਮ ਉੱਤਮ ਹੋਈ ਗੁਰਮੁਖ ਵਿਰਲਾ ਬੂਝੇ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਰਾਮ ਕਲੀ ਮਹਿਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੇ ਵੜ ਪਾਗ ਹੋਵੇ ਵੜ ਪਾਗੀ ਤਾਂ ਹਰ ਹਰ ਨਾਮ ਧਿਆਵੇ ਨਾਮ ਛਪਤ ਨਾਮੇ ਸੁਖ ਪਾਵੇ ਹਰ ਨਾਮੇ ਨਾਮ ਸਮਾਵੇ ਗੁਰਮੁਖ ਭਗਤ ਕਰੇ ਸਤ ਪ੍ਰਾਣੀ ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ ਗੁਰਮਤ ਹਰ ਹਰ ਨਾਮ ਸਮਾਨੀ ਰਹਾਓ ਹੀਰਾ ਰਤਨ ਜਵੇ ਹਰ ਮਾਨਕ ਬਹੁ ਸਾਗਰ ਭਰਪੂਰ ਕੀਆ ਜਿਸ ਵੜ ਪਾਗ ਹੋਵੇ ਵੜ ਮਸਤਕ ਤਿੰਨ ਗੁਰਮਤ ਕੜ ਕੜ ਲੀਆ ਰਤਨ ਜਵੇ ਹਰ ਲਾਲ ਹਰ ਨਾਮਾ ਗੁਰ ਕਾੜ ਤਲੀ ਤਿਲ ਦਿਖਲਾਇਆ ਪਾਗ ਹਿਨ ਮਨਮੁਖ ਨਹੀਂ ਲੀਆ ਤਿੰਨ ਓਲੇ ਲਾਖ ਜਪਾਇਆ ਮਸਤਕ ਪਾਗ ਹੋਵੇ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇ ਹਰ ਪਾਵੇ ਤਨ ਤਨ ਗੁਰਮਤ ਹਰ ਪਾਏ ਰਾਮ ਕਲੀ ਮਹਿਲਾ ਚੌਥਾ ਰਾਮ ਜਨਾ ਮਿਲ ਪਿਆ ਆਨੰਦ ਹਰ ਨੀਕੀ ਕਥਾ ਸੁਣਾਈ ਦੁਰਮਤ ਮੈਲ ਗਈ ਸਭ ਨਿਕਲ ਸਤਸੰਗਤ ਮਿਲ ਬੁੱਧ ਪਾਈ ਰਾਮ ਜਨ ਗੁਰਮਤ ਰਾਮ ਬੁਲਾਏ ਜੋ ਜੋ ਸੁਨੇ ਕੋਹੇ ਸੋ ਮੁਕਤਾ ਰਾਮ ਜਪਤ ਸੁਹਾਏ ਰਾਓ
1: ਸੇ ਵਡ ਭਾਗ ਹੋਇ ਮੁਖ ਮਸਤਕ ਹਰ ਨਾਮ ਜਨਾ ਪੇਟਾਏ ਦਰਸ਼ਨ ਸੰਤ ਦੇਹ ਕਰ ਕਿਰਪਾ ਸਭ ਦਾਲਤ ਦੁਖ ਲਹਿ ਜਾਏ ਹਰ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨੀ ਭਾਏ, ਹਰ ਕੇ ਸਖਾ ਸਖਾਏ। ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨਾ ਭਾਏ। ਦਇਆ ਦਇਆ ਕਰ ਰਾਖੋ ਹਰ ਜੀਉ, ਹਮ ਦੀਨ ਤੇਰੀ ਸਰਣਾਏ। ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਰਾਮ ਕਲੀ ਮਹੱਲਾ ਚੌਥਾ। ਹਰ ਕੇ ਸਖਾ ਸਾਧ ਜਨ ਨੀਕੇ, ਤਿਨ ਉਪਰ ਹੱਥ ਬਤਾਵੈ। ਗੁਰਮੁਖ ਸਾਧ ਸੇਈ ਪ੍ਰਭ ਪਾਏ, ਕਰ ਕਿਰਪਾ ਆਪ ਮਿਲਾਵੈ। ਰਾਮ ਮੋਕੋ ਹਰ ਜਨ ਮੇਲ ਮਨ ਭਾਵੈ, ਅਮਿਉ ਅਮਿਉ ਹਰ ਰਸ ਹੈ ਮੀਠਾ। ਮਿਲ ਸੰਤ ਜਨਾ ਮੁਖ ਪਾਵੈ ਰਹਾਉ। ਹਰ ਕੇ ਲੋਗ ਰਾਮ ਜਨ ਉੱਤਮ, ਮਿਲ ਉੱਤਮ ਪਦਵੀ ਪਾਵੈ। ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰ ਠਾਕੁਰ ਖੁਸ਼ੀ ਕਰਾਵੈ। ਸੇਵਕ ਜਨ ਸੇ ਮੈਂ ਸੇਵੜ ਭਾਗੀ, ਰਿਦ ਮਨ ਤਨ ਪ੍ਰੀਤ ਲਗਾਵੈ। ਬਿਨ ਪ੍ਰੀਤੇ ਕਰਹਿ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੈ। ਮੋਹ ਕੋ ਤਾਰ ਕਿਰਪਾ ਜਗ ਜੀ ਮਨ ਦਾਤੇ, ਹਰ ਸੰਤ ਸਪਗੀ ਲੈ ਪਾਵੈ। ਹੋਂ ਕਾਟੋ ਖਾਟ ਬਾੜ ਸਿਰ ਰਾਖੂੰ, ਜਿਤ ਨਾਨਕ ਸੰਚੜ ਆਵੈ। ਰਾਮ ਕਲੀ ਮਹੱਲਾ ਚੌਥਾ। ਜੇ ਵੜ ਭਾਗ ਹੋਏ ਵੜ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈ ਐ। ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ, ਵੜ ਭਾਗੀ ਤਿਤ ਨਾ ਵਾਈ ਐ। ਰਾਮ ਮੋਕੋ ਹਰ ਜਨ ਕਾਰੈ ਲਾਈਐ, ਹੋਂ ਪਾਣੀ ਪੱਖਾ ਪੀਸੋ ਸੰਤ ਆਗੈ। ਪਗ ਮਲ ਮਲ ਧੂਰ ਮੁਖ ਲਾਈਐ ਰਹਾਵ। ਹਰ ਜਨ ਵੱਡੇ ਵੱਡੇ ਵੱਡ ਉੱਚੇ, ਜੋ ਸਤਿਗੁਰ ਮੇਲ ਮਿਲਾਈਐ। ਸਤਿਗੁਰ ਜੇਵੜ ਅਵਰ ਨ ਕੋਈ, ਮਿਲ ਸਤਿਗੁਰ ਪੁਰਖ ਧਿਆਈ ਐ। ਸਤਿਗੁਰ ਸਰਣ ਪਰੇ ਜਨ ਪਿਨ ਪਾਇਆ, ਮੇਰੇ ਠਾਕੁਰ ਲਾਜ ਰਖਾਈਐ। ਇੱਕ ਆਪਣੇ ਸੋ ਆਏ ਆਏ ਬਹਿ, ਗੁਰ ਆਗੈ ਜਿਉ ਬਗਲ ਸਮਾਧ ਲਗਾਈਐ। ਬਗਲਾ ਕਾਗ ਨੀਚ ਕੀ ਸੰਗਤ, ਜਾਇ ਕੁਰੰਗ ਬਿਖੂ ਮੁਖ ਲਾਈਐ। ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਐ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲੱਗੇ ਗੁਰ ਚਰਣੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਰਾਮ ਮੈਂ ਹਰ ਹਰ ਨਾਮ ਭਾਇਆ, ਮੈਂ ਹਰ ਬਿਨ ਅਵਰ ਨ ਕੋਈ ਬੇਲੀ। ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਵ। ਮੇਰੇ ਇੱਕ ਕਿਨ ਪ੍ਰਾਣ ਨ ਰਹਿ, ਬਿਨ ਪ੍ਰੀਤਮ ਬਿਨ ਦੇਖੈ ਮਰਹਿ ਮੇਰੀ ਮਾਇਆ। ਧਨ ਧਨ ਵਡਪਾ ਗੁਰ ਸਭ ਚਰਨੀ ਆਏ, ਹਰ ਗੁਰ ਮਿਲ ਦਰਸ਼ਨ ਪਾਇਆ। ਮੈਂ ਅਵਰ ਨ ਕੋਈ ਸੂਜੈ ਬੂਜੈ, ਮਨ ਹਰ ਜਪ ਜਪੁੰਜ ਪਾਇਆ। ਨਾਮਹੀਣ ਫਿਰੈ ਤੇ ਨਕਟੇ, ਤਿਨ ਖਸਖਸ ਨੱਕ ਵਢਾਇਆ।

ਮਹੱਲਾ ਚੌਥਾ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲਿਆ ਹਰ ਉਰ ਧਾਰੇ, ਜੀ ਦਾਨ ਗੁਰਪੂਰੇ ਦੀਆ, ਹਰ ਅੰਮ੍ਰਿਤ ਨਾਮ ਸੰਭਾਰੇ, ਰਾਮ ਗੁਰ ਹਰ ਹਰ ਨਾਮ ਕੰਠ ਧਾਰੇ, ਗੁਰਮੁਖ ਕਥਾ ਸੁਣੀ ਮਨ ਭਾਈ, ਧਨ ਧਨ ਵੱਡ ਭਾਗ ਹਮਾਰੇ ਰਹਾਉ, ਕੋਟ ਕੋਟ ਤੇਤੀਸ ਧਿਆਵੈ ਤਾਂ ਕਾ ਅੰਤ ਨ ਪਾਵੇਂ ਪਾਰੇ, ਹਿਰਦੇ ਕਾਮ ਕਾਮ ਨੀ ਮੰਗੈ, ਰਿਦ ਮੰਗੈ ਹੱਥ ਪਸਾਰੇ, ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰਾਖੋ ਉਰ ਧਾਰੇ, ਜੇ ਵਡ ਭਾਗ ਹੋਵੇ ਤਾਂ ਜਪੀਐ, ਹਰ ਭੋਜਲ ਪਾਰ ਉਤਾਰੇ, ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੇ ਕੰਠ ਜਨ ਧਾਰੇ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਕ ਹਰ ਪ੍ਰਤਪਾਰੇ, ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ, ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੈ ਕੋਈ ਰਹਾਓ, ਕਾਚੇ ਭਾਂਡੇ ਸਾਜ ਨਵਾਜੇ, ਅੰਤਰ ਜੋਤ ਸਮਾਏ, ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ, ਮਨ ਤਨ ਥਾਪ ਦੀ ਕੀਆ ਸਭ ਆਪਣਾ, ਇਹੋ ਆਵਣ ਜਾਣਾ, ਦਿਨ ਜਿਨ ਦੀਆ ਸੋ ਚਿਤ ਨ ਆਵੈ, ਮੋਹ ਅੰਧ ਲਪਟਾਣਾ, ਜਿਨ ਕੀਆ ਸੋਈ ਪ੍ਰਭ ਜਾਣੈ, ਹਰ ਕਾ ਮੈਲ ਪਾਰਾ, ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਹਾਰਾ, ਰਾਮ ਕਲੀ ਮੱਲਾ ਪੰਜਵਾਂ, ਪਵੋ ਚਰਣਾ ਤਲੀ ਉਪਰ ਆਵੋ, ਐਸੀ ਸੇਵ ਕਮਾਵੋ, ਆਪਸ ਤੇ ਉਪਰ ਸਭ ਜਾਣੋ, ਤੋਂ ਦੁਰਗਿਆ ਸੁਖ ਪਾਵੋ, ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰ ਨਰ ਦੇ ਪਵਿੱਤਰਾ, ਕਿਨ ਬੋਲਿਆ ਗੁਰਮੁਖ ਬਾਣੀ ਰਹਾਓ, ਪਰਪੰਚ ਛੋੜ ਸਹਿਜ ਕਰ ਬੈਸੋ, ਝੂਠਾ ਕਹੋ ਨਾ ਕੋਈ, ਸਤਿਗੁਰ ਮਿਲੋ ਨਵੇਂ ਨਿਤ ਪਾਵੋ, ਇਨ ਬਦ ਤਤ ਬਿਲੋਈ, ਭਰਮ ਚੁਕਾਵੋ ਗੁਰਮੁਖ ਲਿਵਲਾਵੋ, ਆਤਮ ਚੀਨੋ ਪਾਏ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸ ਕਿਉਂ ਕਹੋ ਕਰੋ ਬੁਰਾਈ, ਸਤਿਗੁਰ ਮਿਲਿਆ ਮਾਰਗ ਮੁਕਤਾ, ਸਹਿਜੇ ਮਿਲੇ ਸੁਆਮੀ, ਧਨ ਧਨ ਸੇ ਜਨ, ਜਿੰਨੀ ਕਲ ਮੈਂ ਹਰ ਪਾਇਆ, ਜਨ ਨਾਨਕ ਸਤਿਗੁਰ ਬਾਣੀ, ਰਾਮ ਕਲੀ ਮੱਲਾ ਪੰਜਵਾਂ, ਆਵਤ ਹਰਖ ਨ ਜਾਵਤ ਦੁਖਾ, ਨਿਆ ਬਹਿ ਪੈ ਮਨ ਰੋਗਨੀ, ਸਦਾ ਆਨੰਦ ਗੁਰ ਪੂਰਾ ਪਾਇਆ, ਤੋ ਉਤਰੇ ਸਗਲ ਬਿਯੋਗਨੀ, ਇਹ ਬਿਧ ਹੈ ਮਨ ਜੋਗਨੀ, ਮੋਹ ਸੋਗ ਰੋਗ ਲੋਗ ਨਾ ਵਿਆਪੈ, ਤੈ ਹਰ ਹਰ ਹਰ ਅਰਸ ਭੋਗਨੀ ਰਹਾਉ, ਸੁਰ ਪਵਿੱਤਰ ਮਿਰਤ ਪਵਿੱਤਰਾ, ਸੁਰਗ ਪਵਿੱਤਰਾ ਮਿਰਤ ਪਵਿੱਤਰਾ, ਪਿਆਲ ਪਵਿੱਤਰ ਅਲੋਗਨੀ, ਆਗਿਆਕਾਰੀ ਸਦਾ ਸੁਖ ਪੁੰਚੈ, ਜਤ ਕਤ ਪੇਖੋ ਹਰ ਗੁਣੀ, ਨੈ ਸਿਵ ਸ਼ਕਤੀ ਜਲਨੀ ਪਵਨਾ, ਤੈ ਆਕਾਰ ਨੀ ਭੇਦਨੀ, ਸਤਿਗੁਰ ਜੋ ਕਤਾ ਨਿਵਾਸਾ, ਜੈ ਅਵਗਤ ਨਾਥ ਅਗਮ ਧਨੀ, ਤਨ ਮਨ ਹਰ ਕਾ ਧਨ ਸਭ ਹਰ ਕਾ, ਹਰ ਕੇ ਗੁਣੋ ਕਿਆ ਗਨੀ, ਕਹੋ ਨਾਨਕ ਹਮ ਤੁਮ ਗੁਰ ਖੋਈ ਹੈ, ਅੰਬੈ ਅੰਬ ਮਿਲੋ ਗੁਨੀ, ਰਾਮ ਕਲੀ ਮੱਲਾ ਪੰਜਵਾਂ, ਤ੍ਰੈ ਗੁਣ ਰਹਿਤ ਰਹੇ ਨਿਰਾਰੀ, ਸਾਧਕ ਸਿੱਧ ਨ ਜਾਣੈ, ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕਹਿ ਖਜਾਨੈ, ਅਚਰਜ ਕਿਛ ਕਹਿਣ ਨ ਜਾਈ, ਬਸਤਾ ਗੋਚਰ ਭਾਈ ਰਹਾਉ, ਮੋਲ ਨਾਹੀਂ ਕਛ ਕਰਨੇ ਜੋਗਾ, ਕਿਆ ਕੋ ਕਹਿ ਸੁਣਾਵੈ, ਕਥਨ ਕਹਿਣ ਕੋ ਸੋਜੀ ਨਾਹੀਂ, ਜੋ ਪੇਖੈ ਤਿਸ ਬਣ ਆਵੈ, ਸੋਈ ਜਾਣੈ ਕਰਨੇ ਹਾਰਾ ਕੀਤਾ, ਕਿਆ ਬੇਚਾਰਾ ਆਪਣੀ ਗਤਮਿਤ ਆਪੇ ਜਾਣੈ, ਹਰ ਆਪੇ ਪੂਰ ਭੰਡਾਰਾ, ਐਸਾ ਰਸ ਅੰਮ੍ਰਿਤ ਮਨ ਚਾਕਿਆ, ਤ੍ਰਿਪਤ ਰਹੇ ਆਗਾਈ, ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਣਾਈ, ਰਾਮ ਕਲੀ ਮੱਲਾ ਪੰਜਵਾਂ, ਅੰਗੀਕਾਰ ਕੀਆ ਪ੍ਰਭ ਆਪਣੇ, ਬੈਰੀ ਸਗਲੇ ਸਾਦੇ, ਜਿਨ ਬੈਰੀ ਹੈ ਇਹ ਜਗ ਲੂਟਿਆ, ਤੇਰੇ ਬੈਰੀ ਲੈ ਬਾਂਧੇ,
ਸਤਿਗੁਰੂ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਾਣੀ ਨੌ ਜਪੀ ਪਰਵਾਸਾ ਤੇਰਾ ਰਹਾਉ ਚੀਤਨ ਆਪਸ ਦੂਜੀ ਬਾਤਾ ਸਿਰ ਉੱਪਰ ਰਖਵਾਰਾ ਬੇਪਰਵਾਹ ਰਹਿਤ ਹੈ ਸਵਾਮੀ ਇੱਕ ਨਾਮ ਕੇ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਊਣ ਨਕਾਈ ਬਾਤਾਂ ਤਤ ਸਾਰ ਪਰਮ ਪਦ ਪਾਇਆ ਛੋੜਨ ਕਥੂ ਜਾਤਾ ਵਰਣਨ ਸਾਖੋ ਜੈਸਾ ਤੂੰ ਹੈ ਸਾਚੇ ਅਲਖ ਪਾਰਾ ਅਤੁਲ ਅਥਾ ਅਡੋਲ ਸਵਾਮੀ ਨਾਨਕ ਖਸਮਾ ਮਹਾਰਾ ਰਾਮ ਕਲੀ ਮੱਲਾ ਪੰਜਵਾਂ ਤੂੰ ਦਾਨਾ ਤੂੰ ਅਵਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲੇ ਨਾਹੀ ਤਾਹਮ ਕੈਸੀ ਤਾਤੀ ਏਕੈ ਏਕੈ ਏਕ ਤੂੰ ਹੀ ਏਕੈ ਏਕੈ ਤੂੰ ਰਾਇਆ ਤੋ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮੈਂ ਮਾਣਕ ਲਾਲਾ ਤੁਮ ਦੇਵੋ ਤਿਲ ਸੰਕ ਨ ਮਾਨੋ ਹਮ ਪੁੰਚੋ ਸਦਾ ਨਿਹਾਲਾ ਹਮ ਬਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇਵੋ ਕੀਰਾ

ਨਾਨਕ ਕਹਿਣ ਸਾ ਜਾਏ। ਰਾਮ ਕਲੀ ਮੱਲਾ ਪੰਜਵਾਂ, ਕਰ ਕਰ ਤਾਲ ਪਖਾਵ ਜਨੈਨੋ, ਮਾਥੇ ਵਜੇ ਰਬਾਬ ਕਰਨੋ, ਮੱਧ ਬਾਂਸਰੀ ਬਾਜੈ ਜੇਜਾ ਤੁਨ ਆਗਾਜ। ਨਿਰਤ ਕਰੇ ਮਨੁਆ ਨਾ ਨਿਰਤ ਕਰੇ ਕਰ ਮਨੁਆ ਨਾਚੈ ਆਣੇ ਘੁੰਗੁਰ ਸਾਜਾ, ਰਾਮ ਕੋ ਨਿਰਤਕਾਰੀ ਪੇਖੇ ਪੇਖਣ ਹਾਰ ਦਿਆਲਾ, ਜੇਤਾ ਸਾਜ ਸਿੰਗਾਰੀ। ਰਹਾਉ ਆਖਾਰ ਮੰਡਲੀ ਧਰਨ ਸਬਾਈ, ਉਪਰ ਗਗਨ ਚੰਦੋਵਾ, ਪਵਨ ਵਿਚੋਲਾ ਕਰਤ ਅਕੇਲਾ, ਜਲਤੇ ਓਪਤ ਹੋਵਾ। ਪੰਚ ਤੱਤ ਕਰ ਪੁੱਤਰਾ ਕੀਨਾ, ਕਿਰਤ ਮਿਲਾਵਾ ਹੋਵਾ, ਚੰਦ ਸੂਰਜ ਦੋ ਜਰੇ ਚਰਾਗਾ, ਚੌਕੁੰਟ ਪੀਤਰ ਰਾਖੈ, ਦਸ ਪਾਤੋਂ ਪੰਚਾ ਸੰਗੀਤਾ, ਏਕੈ ਪੀਤਰ ਸਾਥੇ। ਭਿੰਨ ਭਿੰਨ ਹੋਏ ਭਾਗ ਦੇਖ ਭਾਵ ਦਿਖਾਵੈ ਸਭ ਨਿਰਾਰੀ, ਭਾਕੇ ਘਰ ਘਰ ਨਿਰਤ ਹੋਵੈ ਦਿਨ ਰਾਤੀ, ਘਟਘਟ ਵਾਜੈ ਤੂਰਾ, ਇੱਕ ਨਚਾਵੈ ਇੱਕ ਪਵਾਵੈ, ਇੱਕ ਆਵੈ ਜਾਇਓ ਤੂਰਾ, ਕਹੋ ਨਾਨਕ ਸੋ ਬਹੋਰ ਨ ਨਾਚੈ, ਜਿਸ ਗੁਰ ਭੇਟੇ ਪੂਰਾ। ਰਾਮ ਕਲੀ ਮੱਲਾ ਪੰਜਵਾਂ, ਓਅੰਕਾਰ ਏਕ ਤੁਲ ਲੇਕੈ, ਏਕੈ ਰਾਗੈ ਲਾਪੈ, ਏਕਾ ਦੇਸੀ ਏਕ ਦਿਖਾਵੈ, ਏਕੋ ਰਹਿ ਅਭਿਆਪੈ, ਏਕਾ ਸੁਰਤਾ ਏਕਾ ਹੀ ਸੇਵਾ, ਏਕੋ ਗੁਰ ਤੇ ਜਾਪੈ, ਭਲੋ ਭਲੋ ਰੇ ਕੀਰਤਨੀਆ। ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ, ਰਹਾਓ ਪੰਚ ਬਜਤਰ ਕਰੇ ਸੰਤੋਖਾ, ਸਤ ਸੁਰਾ ਲੈ ਚਾਲੈ, ਬਾਜਾ ਮਾਣ ਤਾਣ ਤਨ ਤਾਨਾ, ਪਾਓ ਨਾ ਬੀਗਾ ਘਾਲੈ, ਫੇਰੀ ਫੇਰ ਨਾ ਹੋਵੇ ਕਵੀ, ਏਕ ਸ਼ਬਦ ਬੰਦ ਪਾਲੈ, ਨਾਰਦੀ ਨਰ ਹਰ ਜਾਣ ਤੰਧੂਰੇ, ਘੁੰਗੁਰ ਖੜਕ ਤਿਆਗ ਵਸੂਰੇ, ਸਹਿਜ ਆਨੰਦ ਦਿਖਾਵੇ ਭਾਵੈ, ਇਹ ਨਿਰਤਕਾਰੀ ਜਨਮ ਨਾ ਆਵੈ। ਜੇ ਕੋ ਆਪਣੇ ਠਾਕੁਰ ਪਾਵੈ, ਕੋਟ ਮੱਧ ਹਰ ਕੀਰਤਨ ਗਾਵੈ, ਸਾਧ ਸੰਗਤ ਕੀ ਜਾਮੋ ਟੇਕ, ਕਹੋ ਨਾਨਕ ਤਿਸ ਕੀਰਤਨ ਏਕ। ਰਾਮ ਕਲੀ ਮੱਲਾ ਪੰਜਵਾਂ।

ਨਾਨਕ ਜੋਗੀ ਹੋਵਾ ਅਸਥਿਰ। ਕਿਉਂ ਜਪਿਆ ਨਾਥ ਦੇ ਨਾਰਾਇਣ ਆਈ, ਹੁਣ ਪਾਇਆ ਗੁਰੂ ਗੋਸਾਈਂ ਰਾਹੁ। ਦੂਜਾ ਰਾਮ ਕਲੀ ਮੱਲਾ ਪੰਜਵਾਂ, ਕਰਨ ਕਰਾ ਹੁਣ ਸੋਈ, ਆਰ ਨਦੀ ਸਹਿ ਕੋਈ। ਠਾਕੁਰ ਮੇਰਾ ਸੁਗੜ ਸੁਣਾਣਾ, ਗੁਰਮੁਖ ਮਿਲਿਆ ਰੰਗ ਮਾਣਾ। ਐ ਸੋਰੇ ਹਰ ਰਸ ਮੀਠਾ, ਗੁਰਮੁਖ ਕਿਨੇ ਬਿਰਲੇ ਡੀਠਾ। ਰਹਾਉ ਨਿਰਮਲ ਜੋਤ ਅੰਮ੍ਰਿਤ ਰਸ, ਨਾਮ ਪੀਵਤ ਅਮਰ ਪਏ ਨੇਕਾਮ। ਮਨ ਤਨ ਸੀਤਲ ਅਗਨ ਨਿਵਾਰੀ, ਅੰਨ ਦੇ ਰੂਪ ਪ੍ਰਗਟੇ ਸੰਸਾਰੀ। ਕਿਆ ਦੇਵੋ ਜਾਂ ਸਭ ਕੁਛ ਤੇਰਾ, ਸਦਬਲ ਹਾਰ ਜਾਉ ਲਖ ਬੇਰਾ। ਤਨ ਮਨ ਜੀਓ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਿਵਾਜਿਆ।

ਪੰਜਵਾਂ ਠਾਕੁਰ ਲਾਇਓ ਆਪਣੀ ਸੇਵ, ਅੰਮ੍ਰਿਤ ਨਾਮ ਦਿਓ ਗੁਰਮੁਖ ਦੇਵ, ਸਗਲੀ ਚਿੰਤਾ ਆਪ ਨਿਵਾਰੀ, ਤਿਸ ਗੁਰ ਕੋ ਹਉ ਸਤ ਬਲਿਹਾਰੀ, ਕਾਜ ਹਮਾਰੇ ਪੂਰੇ ਸਤਿਗੁਰ, ਬਾਜੇ ਅਨਹ ਤੂਰੇ ਸਤਿਗੁਰ ਰਹਾਉ, ਮਹਿਮਾ ਜਾਕੀ ਗੈਰ ਗੰਭੀਰ, ਕੋਈ ਨੇ ਹੋਏ ਨਿਹਾਲ ਦੇ ਜਸਤੀਰ, ਜਾਂ ਕੇ ਬੰਧਨ ਕਾਟੇ ਰਾਏ, ਸੋ ਨਰ ਬਾਹਰ ਤੋਨਾ ਜੋ ਨੀ ਪਾਏ, ਜਾਂ ਕੇ ਅੰਤਰ ਪਇਓ ਪ੍ਰਗਟਿਓ ਆਵ, ਤਾਂ ਕੋ ਨਾਹੀ ਦੁੱਖ ਸੰਤਾਪ, ਲਾਲ ਰਤਨ ਜਿਸ ਪਾਲੇ ਭਰਿਆ, ਸਗਲ ਕੁਟੰਬ ਉਹ ਜਨ ਲੈ ਤਰਿਆ, ਨਾ ਕਿਸ ਪਰਮ ਨਾ ਦੁਬਦਾ ਦੂਜਾ, ਏਕੋ ਏਕ ਨਿਰੰਜਨ ਪੂਜਾ, ਜਦ ਕਦ ਦੇਖੋ ਆਪ ਦਿਆਲ, ਕੋ ਨਾਨਕ ਪ੍ਰਭ ਮਿਲੇ ਰਸਾਲ, ਰਾਮ ਕਲੀ ਮੱਲਾ ਪੰਜਵਾਂ, ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਲਾਗਿਆ ਲੱਗੀ ਪਿਆਰੀ, ਜੋ ਕੁਛ ਕਰੇ ਸੁਮਨ ਮੇਰੇ ਮੀਠਾ,

ਆਗੇ ਦੁੱਖ ਆਪੇ ਆਪ ਪ੍ਰਗਟਨ ਪ੍ਰਤਪਾਲ ਸਰਬ ਪ੍ਰਤਪਾਲ ਨਾਨਕ ਰਾਤੋ ਰੰਗ ਰੂਪਾਲ ਰਾਮ ਕਲੀ ਮੱਲਾ ਪੰਜਵਾਂ ਮੁਕਤੇ ਪੜਤਾ ਟੀਕਾ ਸਹਿਤ ਹਿਰਦੇ ਰਾਮ ਨਿਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ ਆਪਣਾ ਕਿਹਾ ਆਪ ਨਾ ਕਮਾਵੈ ਪੰਡਿਤ ਬੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਉ ਆਗੇ ਰਾਖਿਓ ਸਾਲ ਗਰਾਮ ਮਨ ਕੀ ਨੋਂਦੈ ਦਿਸ ਬਿਸਰਾਮ ਤਿਲਕ ਚਰਾਵੈ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ ਖੜ ਕਰਮਾ ਅਰ ਆਸਣ ਧੋਤੀ ਭਾਕਟ ਗ੍ਰਹਿ ਪੜੇ ਨਿਤ ਪੋਥੀ ਮਾਲਾ ਫੇਰੇ ਮੰਗੇ ਵਿਭੂਤ ਏਬਦ ਕੋਈ ਨ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਏ ਤ੍ਰੈਗੁਣ ਕੀ ਉਸ ਉਤਰੀ ਮਾਏ ਚਤੁਰ ਵੇਦ ਪੂਰਨ ਹਰਨਾਏ ਨਾਨਕ ਤੇ ਕੀ ਸਰਣੀ ਪਾਏ ਰਾਮ ਕਲੀ ਮੱਲਾ ਪੰਜਵਾਂ ਕੋਟ ਵਿਘਨ ਨਹੀਂ ਆਵੇ ਨੇਰ ਅਨਕ ਮਾਇਆ ਹੈ ਤਾਂ ਕੀ ਚੇਰ ਅਨਕ ਪਾਪ ਤਾਂ ਕੇ ਪਾਣੀ ਹਾਰ ਜਾਂ ਕੋ ਮਾਇਆ ਪਈ ਕਰਤਾਰ ਜਿਸੇ ਸਹਾਈ ਹੋਏ ਭਗਵਾਨ ਅਨਕ ਜਤਨ ਉਵਾਂ ਕੇ ਸਰੰਜਾਮ ਰਹਾਉ ਕਰਤਾ ਰਾਖਿਆ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਜਾਂ ਕੀ ਕੇਤਕ ਬਾਲਣ ਬਲਬਲ ਜਾਈਐ ਤਾਕੇ ਚਰਨ ਤਿਨ ਹੀ ਕੀਆ ਜਬ ਤਬ ਧਿਆਨ ਅਨਕ ਪ੍ਰਕਾਰ ਕੀਆ ਤਿਨ ਦਾਨ ਭਗ ਸੋਏ ਕਲਮੈ ਪ੍ਰਵਾਨ ਜਾ ਕੋ ਠਾਕਰ ਦੀਆ ਮਾਨ ਸਾਧ ਸੰਗ ਮਿਲ ਪਏ ਪ੍ਰਗਾਸ ਸਹਿਜ ਸੁਖ ਆਸ ਨਿਵਾਸ

ਲੋਰਾ ਕਲੀ ਮੱਲਾ ਪੰਜਵਾਂ। ਤੇਰੇ ਕਾਜ ਨਾ ਗ੍ਰਹਿ ਰਾਜ ਮਾਲ, ਤੇਰੇ ਕਾਜ ਨਾ ਬਿਖੇ ਜੰਜਾਲ, ਇਸ਼ਟ ਮੀਤ ਜਾਣ ਸਭ ਛਲੈ, ਹਰ ਹਰ ਨਾਮ ਨਾਮ ਸੰਗ ਤੇਰੇ ਚੱਲੈ। ਰਾਮ ਨਾਮ ਗੁਣ ਗਾਏ ਲੈ ਮੀਤਾ, ਹਰ ਸਿਮਰਤ ਤੇਰੀ ਲਾਇ ਰਹੈ, ਹਰ ਸਿਮਰਤ ਜਮ ਕਛ ਨਾ ਕਹਿ ਰਹਾ। ਮਿਨ ਹਰ ਸਗਲ ਨਿਰਾਰਥ ਕਾਮ, ਸੋਨਾ ਰੁਪਾ ਮਾਟੀ ਦਾਮ, ਗੁਰ ਕਾ ਸ਼ਬਦ ਜਾਪ ਮਨ ਸੁਖਾ, ਇਹਾਂ ਉਹਾਂ ਤੇਰੇ ਤੇਰਾ ਮੁਖ ਉਜਲ ਮੁਖਾ। ਕਰ ਕਰਤਾ ਕੇ ਵੱਡੇ ਵਡੇਰੇ, ਕਿਨਹੀ ਕੀਏ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੈ ਜਨ ਸੋਏ, ਤਾਂ ਕੀ ਆਸਾ ਪੂਰਨ ਹੋਏ। ਰਾਮ

ਬਾਰਕ ਅੰਧ ਪਰ ਜੋਬਨ ਲਾਗਾ ਦੁਰਗੰਧ ਤ੍ਰਿਤੀਆ ਅਵਸਥਾ ਕਿੰਝ ਸਿੰਚੇ ਮਾਏ ਬਿਰਧ ਪਿਆ ਛੁੜ ਚੱਲਿਓ ਪਛਤਾਏ ਚਿਰੰਕਾਲ ਪਾਈ ਦੁਰਲਭ ਦੇ ਨਾਮ ਹੋਣੀ ਹੋਈ ਸੇ ਹੋਈ ਖੇ ਪਸ਼ੂ ਪ੍ਰੇਤ ਮੁਗਤ ਤੇ ਬੁਰੇ ਤਿਸਨ ਬੂਜਾ ਜਿਨ ਏ ਸ੍ਰੀ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮ ਛਡਾਵੋ ਛੁੜਕੇ ਬਾਂਧ ਬਖਸ਼ ਮੈਂ ਲਾਵੋ ਨਾਨਕ ਜਗ ਅੰਧ ਰਾਮ ਕ੍ਰੀ ਮੱਲਾ ਪੰਜਵਾਂ ਕਰ ਸੰਜੋਗ ਬਨਾਈ ਕਾਸ਼ ਤਿਸ ਸੰਗ ਦਿਸਿਓ ਇਹ ਨਾਰਾਜ ਪ੍ਰਤਪਾਲੈ ਨੇ ਸਾਧ ਸਮਾਰੇ ਵਾਰ ਅੰਤ ਕੀ ਵਾਰ ਊਠ ਸਿਧਾਰੇ ਨਾਮ ਬਿਨਾ ਸਭ ਝੂਠ ਪਰਾਨੀ ਗੋਬਿੰਦ ਭਜਬਿਨ ਅਵਰ ਸੰਗਰਾਤੇ ਤੇ ਸਭ ਮਾਇਆ ਮੂਠ ਪਰਾਨੀ ਰਹਾਉ ਤੀਰਥ ਨਾਇ ਨਾ ਉਤਰ ਸਮੈਲ ਕਰਮ ਧਰਮ ਸਭ ਹੋਮੈ ਫੈਲ ਲੋਕ ਪੁਚਾਰੈ ਗਤਨੀ ਹੋਏ ਨਾ ਬਿਹੂਣੇ ਚਲ ਸੈ ਰੋਏ ਮਿਨਾਰ ਨਾਮ ਨਾ ਟੂਟ ਸਪਟਲ ਸੋਦੇ ਸਾਥ ਸਿਮਰਤ ਸਗਲ ਸੋ ਨਾਮ ਜਪੈ ਜਿਸ ਸਾਬ ਜਪਾਏ ਸਗਲ ਫਲਾਂ ਸੇ ਸੂਖ ਸਮਾਏ ਰਾਖਨ ਹਾਰੇ ਰਾਖੋ ਆਪ ਸਗਲ ਸਗਾ ਪ੍ਰਭ ਤੁਮਰੇ ਆਤਿ ਜਿਤ ਲਾਵੋ ਤਿਤ ਲਾਗੇ ਸਵਾਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮੱਲਾ ਪੰਜਵਾਂ ਜੋ ਕੁਛ ਕਰੇ ਸੋਈ ਸੁਖਮਾਨਾ ਮਨ ਮਨ ਅਸਮਝ ਸਾਧ ਸੰਗਪਤੀਆਨਾ ਡੋਲਣ ਤੇ ਚੂਕਾ ਠਹਿਰਾਇਆ ਸਤ ਮਾਏ ਲੈ ਸਤ ਸਮਾਇਆ ਦੁੱਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮੈਂ ਮਾਨੀ ਮਹਾਂਪੁਰਖ ਕਾ ਸੰਗ ਪਿਆ ਰਹਾ ਸਗਲ ਪਵਿੱਤਰ ਸਰਗ ਨਿਰਮਲਾ ਜੋ ਵਰਤਾਏ ਸੋਈ ਭਲਾ ਜੈ ਰਾਖੈ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅੱਠ ਸੱਠ ਤੀਰਥ ਜੈ ਸਾਧ ਭਗਤ ਰੈ ਤੈ ਬਖੁੰਠ ਜੈ ਨਾਮ ਉਚਰੈ ਸਰਬ ਆਨੰਦ ਜੈ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ ਆਪੇ ਕਟਕਟ ਰਹਿਆ ਬਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਗੁਲਾਨੇ ਪ੍ਰਮ ਨਾਠੇ ਦੂਰੇ ਨਾਨਕ ਕੋ ਗੁਰ ਭੇਟੇ ਪੂਰੇ ਰਾਮ ਕਲੀ ਮੱਲਾ ਪੰਜਵਾਂ ਕੋਟ ਜਾਪ ਤਾਪ ਤ੍ਰਿ ਬਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮਕ ਹਿਰਦੇ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਓ ਸੂਰ ਵੀਰ ਧੀਰਜ ਮਤ ਪੂਰਾ ਸਹਿ ਸੁਨਾਸ ਸੁਣ ਤੁਨ ਗੈਰ ਗੰਭੀਰਾ ਸਦਾ ਮੁਕਤ ਤਾਂ ਕੇ ਪੂਰੇ ਕਾਮ ਜਾਂ ਕੇ ਹਿਰਦੇ ਵਸੇ ਹਰ ਨਾਮ ਸਗਲ ਸੁਖ ਆਨੰਦ ਰੋਗ ਸੁੰਦਰ ਸੀ ਪੂਰਨ ਨਿਰਜੋਗ ਆਏ ਨਾ ਜਾਏ ਡੋਲੇ ਕਤ ਨਾਹੀ ਜਾਂ ਕੇ ਨਾਮ ਬਸੈ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪਿਆ ਉਤਰ ਚਿੰਦ ਨਾਨਕ ਕੋ ਗੁਰ ਦੀਆ ਨਾਮ ਸੰਤਨ ਕੀ ਟਹਿਲ

ਭਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਾਸੇ ਭੋਜਲ ਪਾਰ ਪਰਲਾ ਰਹਾਓ ਨਾਮ ਨਿਦਾਨ ਤਿਆਏ ਮੰਡ ਅਟਲ ਤਾਂ ਛੂਟੇ ਮਾਇਆ ਕੇ ਪਟਲ ਗੁਰ ਕਾ ਸਮਰ ਅੰਮ੍ਰਿਤਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੇ ਸੰਗ ਤਨ ਰਾਖੇ ਹਰ ਕੇ ਰੰਗ ਛੋੜ ਸਿਆਨ ਬੋਚ ਤਰਾਈ ਮਨ ਬਿਨ ਹਰ ਨਾਵੇ ਜਾਇ ਨ ਕਾਈ ਦਿਆ ਤਾਰੀ ਗੋਬਿੰਦ ਗੁਸਾਈ ਹਰ ਹਰ ਨਾਨਕ ਤੇ ਟਿਕਾਈ ਰਾਮ ਕਲੀ ਮੱਲਾ ਪੰਜਵਾਂ ਸੰਤ ਕੈ ਸੰਗ ਰਾਮ ਕਲਰੇ ਕੇਲ ਆਗੇ ਜਮਸੋ ਹੋਏ ਨ ਮੇਲ ਅੰਗ ਬੁੱਧ ਕਾ ਪਿਆ ਬਿਨਾਸ਼ ਦੁਰਮਤ ਹੋਏ ਸਗਲੀ ਨਾਸ ਰਾਮ ਨਾਮ ਗੋਇ ਲਗਾਏ ਪੰਡਿਤ ਕਾਂ ਕਰਮ ਕਾਟ ਅਹੰਕਾਰ ਨ ਪਾ ਕਾ ਜੈ ਕੁਸਲ ਸੇਤੀ ਕਰ ਜਾਏ ਪੰਡਿਤ ਰਹਾਓ ਹਰ ਕਾ ਜਸਨ ਤਲੀ ਆਲਾਂਬ ਪੂਰਨ ਪਏ ਮਨੋਰਥ ਸਾਂਭ ਦੁਖ ਨੱਠਾ ਸੁਖ ਸਹਿਜ ਕਰ ਆਇਆ ਸੰਤ ਪ੍ਰਸਾਦ ਕਮਲ ਬਿਕਸਾਇਆ ਨਾਮ ਰਤਨ ਜਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਏ ਹਰ ਕੀ ਕਥਾ ਸੁਨੰਤ ਪਵਿੱਤ ਜੇ ਵਾ ਭਗਤ ਪਾਏ ਗਤ ਮਤ ਸੋ ਪ੍ਰਵਾਨ ਦਿਸ ਹਿਰਦੈ ਸਾਏ ਨਾਨਕ ਤੇ ਜਨ ਉਤਮ ਪਾਏ ਰਾਮ ਕਲੀ ਮੱਲਾ

ਕਾਢ ਲਿਆ। ਸੁਣ ਸੁਣ ਉਪਜਿਓ ਮਨ ਪਹੁੰਚਾਓ, ਆਠ ਪੈਰ ਹਰ ਕੇ ਗੁਣ ਗਾਓ, ਗਾਵਤ ਗਾਵਤ ਪ੍ਰਮਗਤ ਪਾਏ, ਗੁਰਪ੍ਰਸਾਦ ਨਾਨਕ ਲਿਓ ਲਾਏ, ਰਾਮ ਕਲੀ ਮਹਲਾ ਪੰਜਵਾਂ। ਕੋਡੀ ਬਦਲੇ ਤਿਆਗੈ ਰਤਨ, ਛੋੜ ਜਾਏ ਤਾਹੂ ਕਾ ਜਤਨ, ਸੋ ਸੰਚੈ ਜੋ ਹੋਸ਼ੀ ਬਾਤ, ਮਾਇਆ ਵੋਇਆ ਟੇਡੋ ਜਾਤ। ਅਭਾਗੇ ਤੈ ਲਾਜ ਨਹੀਂ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚਿਤ ਮਨ ਮਾਹੀ ਰਹਾਓ, ਅੰਮ੍ਰਿਤ ਕੋੜਾ ਵਿਖਿਆ ਮਿੱਠੀ, ਸਾਧਕਤ ਕੀ ਬਿਦ ਨੈਨੋ ਡਿਠੀ। ਕੂੜ ਕਪਟ ਅਹੰਕਾਰ ਰਿਜਾਨਾ, ਨਾਮ ਸੁਣਤ ਜਨਮ ਵਿਸੂ ਅਡਸਾਨਾ, ਮਾਇਆ ਕਾਰਣ ਸਦੀ ਝੂਰੈ, ਮਨ ਮੁਖ ਕਵੇ ਨਾ ਉਸਤਤ ਕਰੈ। ਨਿਰਭਉ ਨਿਰੰਕਾਰ ਦਾ ਤਾਰ, ਤਿਸਿਉ ਪ੍ਰੀਤ ਨ ਕਰੈ ਗਵਾਰ, ਸਭ ਸਾਹ ਸਿਰ ਸਾਚਾ ਸਾਹ, ਵੇਮੋ ਤਜ ਪੂਰਾ ਪਾਤਸ਼ਾਹ। ਮੋਹ ਮਗਨ ਲਪਟਿਓ ਪ੍ਰਮ ਗਿਰੈ, ਨਾਨਕ ਤਰਿਆ ਤੇਰੀ ਮਿਹਰ, ਰਾਮ ਕਲੀ ਮਹਲਾ ਪੰਜਵਾਂ। ਰਹਿਣ ਦਿਨਸ ਜਪੋ ਹਰਨਾਉ, ਆਗੇ ਦਰਗਾਹ ਪਾਉ ਤਾਉ। ਸਦਾ ਆਨੰਦ ਨ ਹੋਵੀ ਸੋਗ, ਕਬੂ ਨ ਵਿਆਪੈ ਹੋਮੈ ਰੋਗ, ਖੋਜੋ ਸੰਤੋ ਹਰ ਬ੍ਰਹਮ ਗਿਆਨ, ਬਿਸਮਨ ਬਿਸਮ ਪੇ ਬਿਸਮਾਦਾ। ਪਰਮ ਗਤ ਪਾਵੈ ਅਰ ਸਿਮਰ ਪੁਰਾ ਨਿਰਾਉ, ਗਤ ਮਿਨ ਦੇਖੋ ਗਣ ਮਿਨ ਦੇਖੋ, ਸਗਲ ਵਿਚਾਰ ਨਾ ਬਿਨਾ ਕੋ ਤਰੈ ਨਾ ਤਾਰ, ਸਕੈ ਨਾ ਤਾਰ ਸਗਲੋ ਪਾਵਨਾ ਚੱਲੈ ਸੰਗ, ਭਜਨ ਤਰੀਐ ਰਾਮ ਕੇ ਰੰਗ, ਦੇਹੀ ਧੋਈ ਨ ਉਤਰੈ ਮੈਲ, ਹੋਮੈ ਵਿਆਪੈ ਦੁਬਦਾ ਪੈਲ। ਹਰ ਹਰ ਖੁਦ ਸੋਜਨ ਖਾਏ ਤਾਂ ਕਾ ਰੋਗ, ਸਗਲ ਉਠ ਜਾਏ ਕਰ ਕਿਰਪਾ ਪੂਰਨ ਦਿਆਲ, ਮਨ ਤੇ ਕਬੂ ਨਾ ਬਿਸਰ ਗੋਪਾਲ, ਤੇਰੇ ਦਾਸ ਕਿਉ ਮਾਂ ਤੂਰ, ਨਾਨਕ ਕੀ ਪ੍ਰਭ ਸਰਦਾ ਪੂਰ। ਰਾਮ ਕਲੀ ਮਹਲਾ ਪੰਜਵਾਂ, ਤੇਰੀ ਸਰਨ ਪੂਰੇ ਗੁਰਦੇਵ, ਤੁਜ ਬਿਨ ਦੂਜਾ ਨਾ ਹੀ ਕੋਏ, ਤੂੰ ਸਮਰੱਥ ਪੂਰਨ ਪਰ ਬ੍ਰਹਮ, ਜੋ ਤਿਆ ਪੂਰਾ ਸਤਕਰਮ।

ਮਨ ਨਿਰਲ ਹੋਏ ਕੇ ਹੋ ਤਿਸਕਾ ਭਾਣਾ ਲਾਗਾ ਮਿੱਠਾ ਗੁਰਪ੍ਰਸਾਦ ਲੈ ਮਨ ਮੂਠਾ ਵੇ ਪ੍ਰਵਾਹ ਗੋਚਰ ਆਪ ਆਠ ਪੈਰ ਮਨ ਤਨ ਕੋ ਜਾਪ ਜਿਸ ਵਿੱਚ ਜਿਸ ਚਿਤ ਆਏ ਬਿਨ ਸਹਿ ਦੁੱਖਾ ਹਲਤ ਪਲਤ ਮੇਰਾ ਮੁਖ ਉਜਾ ਉਜਲ ਮੁਖਾ ਕੌਣ ਕੌਣ ਉਦਰੇ ਗੁਣ ਗਾਏ ਗਿਰਨ ਨ ਜਾਰੀ ਕਿਮ ਨ ਪਾਏ ਬੂੜਤ ਲੋ ਸਾ ਸਿੰਘ ਤਰੈ ਨਾਮ ਨਾਨਕ ਜਿਸੇ ਪ੍ਰਾਪਤ ਕਰੈ ਰਾਮ ਕਲੀ ਮੱਲਾ ਪੰਜਵਾਂ ਮਨ ਮਾਏ ਜਾ ਭਗਵੰਤ ਗੁਰਪੂਰੇ ਇਹ ਦੀਨੋ ਮੰਤ ਮਿਟੇ ਸਗਲ ਪੈ ਤ੍ਰਾਸ ਪੂਰਨ ਹੋਈ ਆਸ ਸਭ ਸੇਵਾ ਗੁਰਦੇਵਾ ਕੀਮਤ ਕਿਸ ਕਹਿ ਨਾ ਜਾਈ ਸਾਚੇ ਸੱਚ ਅਲਕ ਭੇਵਾ ਰਾਉ ਕਰਨ ਕਰਾਵਣ ਆਪ ਤਿਸਕੋ ਸਦਾ ਮਨ ਜਾਪ ਤਿਸਕੀ ਸੇਵਾ ਕਰਨ ਚੀਤ ਸਹਿਜ ਸੁਖ ਸਹਿਜ ਸੁਖ ਪਾਵੈ ਸੱਚ ਸਹਿਜ ਸੁਖ ਪਾਵੈ ਮੀਤ ਸਾਹਿਬ ਮੇਰਾ ਅਥ ਭਾਰਾ ਕਿਰਮੈ ਥਾਪ ਥਾਪਣ ਹਾਰਾ ਤਿਸ ਬਿਨ ਕਬਰ ਨ ਕੋਈ ਜਨਕਾ ਰਾਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜਾ ਆਪਣੇ ਸੇਵਕ ਦਰਸ਼ਨ ਦੀ ਜੈ ਨਾਨਕ ਜਪ ਜਪ ਜਾਪ ਤਿਸ ਤੇ ਹੋਵੇ ਜਾ ਤਿਸ ਤੇ ਹੋਵੇ ਸਭ ਤੇ ਊ ਜਾਂ ਕਾ ਪ੍ਰਤਾਪ ਰਾਮਕਲੀ ਮੱਲਾ ਪੰਜਵਾਂ ਬਿਰਫਾ ਪ੍ਰਵਾਸਾ ਲੋਕ ਠਾਕਰ ਪਵ ਤੇਰੀ ਟੇਕ ਅਵਰ ਛੁੱਟੀ ਸਭ ਆਸ ਅਚਿੰਤ ਠਾਕਰ ਪੇਤੇ ਗੁਣਤਾਸ

ਇਹ ਲੋਕੇ ਸੁਖ ਪਾਇਆ ਨੀ ਭੇਟ ਧਰਮ ਰਾਇਆ ਹਰ ਦਰਗਹਿ ਸੁਭਾਵੰਤ ਪੁਨ ਗਰਭ ਨਹੀਂ ਬਸੰਤ ਜਾਨੀ ਸੰਤ ਕੀ ਮਿਤਰਾਈ ਕਰ ਕਿਰਪਾ ਦੀ ਨੂੰ ਹਰਨਾਮਾ ਪੂਰ ਸੰਜੋਗ ਮਿਲਾਈ ਰਹਾਉ ਗੁਰ ਕੇ ਚਰਨ ਚਿਤ ਲਾਗਾ ਧਨ ਧਨ ਸਿੰਘ ਜੋ ਸੁਭਾਗਾ ਸੰਤ ਕੀ ਧੂਰ ਲਾਗੀ ਮਤ ਲਾਗੀ ਮੇਰੇ ਮਾਥੇ ਕਿਲਵਿਕ ਦੁੱਖ ਸਗਲੇ ਮੇਰੇ ਲਾਥੇ ਸਾਧ ਕੀ ਸੱਚ ਟੈਲ ਵਖਾ ਕਮਾਨੀ ਕਬ ਹੋਵੇ ਮਨ ਸੁਖਤ ਪਰਾਨੀ ਜਨ ਕਾ ਸਫਲ ਦਰਸ਼ਨ ਡੀਠਾ ਨਾਮ ਪ੍ਰਭੂ ਕਾ ਕੜਕੜ ਬੂਠਾ ਮਿਟਾਨੇ ਸਭ ਕਾਲ ਕਲੇਸ਼ ਦਿਸਤੇ ਉਤ ਸਮਾਏ ਪ੍ਰਵੇਸ਼ ਪ੍ਰਗਟੇ ਅਨੂਪ ਗੋਬਿੰਦ ਪ੍ਰਭੂਰੇ ਨਾਨਕ ਪਕਸੰਦ ਰਾਮ ਕਲੀ ਮੱਲਾ ਪੰਜਵਾਂ ਗਊ ਕੁਚਾਰੇ ਸਾਰਦੂਲ ਕੌਡੀ ਕਾ ਲਖੂਆ ਮੂਲ ਬੱਕਰੀ ਕੋ ਹਸਤੀ ਪ੍ਰਪਾਲੇ ਆਪਣਾ ਪ੍ਰਭ ਨਦ ਨਿਹਾਲੇ ਕਿਰਪਾ ਨਿਦਾਨ ਪ੍ਰੀਤਮ ਪ੍ਰਭ ਮੇਰੇ ਵਰਨ ਸਾਕੋ ਬਹੁਗੁਣ ਤੇਰੇ ਰਹਾਓ ਦੀਸ ਮਾਸ ਨਾ ਖਾਏ ਬਿਲਾਈ ਮਾਂ ਕਸਾਬ ਸੁਰੇ ਛਟ ਪਾਏ ਕਰਨ ਹਾਰ ਪਾ ਫਿਰ ਦੇ ਬੂਠਾ ਫਾਥੀ ਮਸਲੀ ਕਾਜਾ ਲਾ ਤੂਟਾ ਸੁਕੇ ਕਾਸ਼ਟ ਹਰੇ ਚਲੂਲ ਉੱਚੇ ਬਲ ਫੂਲੇ ਕਮਲਾ ਨੂਪ ਅਗਨ ਨਵਾਰੀ ਸਤਿਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਅਕਰਤ ਗਣਾ ਕਾ ਕਰੇ ਉਦਾਰ ਪ੍ਰਾ ਮੇਰਾ ਸਦਾ ਦਿਆਰ ਸੰਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਣਾਈ ਰਾਮ ਕਲੀ ਮੱਲਾ ਪੰਜਵਾਂ ਪੰਚ ਸਿੰਘ ਰਾਖੇ ਪ੍ਰਮਾਰ ਦਸ ਪਗਿਆੜੀ ਲਈ ਨਿਵਾਰ ਤੀਨ ਅਵਸਤ ਕੀ ਤੀਨ ਅਵਰਤ ਕੀ ਚੁੱਕੀ ਘੇਰ ਸਾ ਸੰਗ ਚੁੱਕੇ ਪੈ ਫੇਰ ਸਿਮਰ ਸਿਮਰ ਜੀ ਮਾਂ ਗੋਬਿੰਦ ਕਰ ਕਿਰਪਾ ਰਾਖਿਓ ਦਾ ਸਪਨਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਉ ਦਾਜ ਗਏ ਤ੍ਰਿਣ ਪਾਪ ਸਵੇਰ ਜਬ ਜਬ ਨਾ ਪੂਰੇ ਪ੍ਰਪੈਰ ਨਦਰ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਹੀ ਜੋਰੀ ਸੁਖ ਮਾਨ ਸਾਗਰ ਤਰਿਓ ਬਾਛਰ ਖੋਜ ਖੇਦ ਨ ਪਾਇਓ ਨੈ ਪੁਨਰੋਜ ਸਿੱਧ ਸਮਾਇਓ ਕਟਕੇ ਮਾਏ ਕਰਨ ਹਾਰ ਕੋ ਕਿਸ ਚਰਜਨਾਏ ਜੋ ਛੂਟੋ ਤੋਂ ਜਾਏ ਪਿਆਲ ਜੋ ਕਾਢਿਓ ਤੋਂ ਨਦਰ ਨਿਹਾਲ ਪਾਪੁਨ ਹਮਰੇ ਵਸਨਾਏ ਰਸਕ ਰਸਕ ਨਾਨ ਗੁਣ ਗਾਏ ਰਾਮ ਕਲੀ ਮੱਲਾ ਪਿਜਵਾ ਨਾ ਤਨ ਤੇਰਾ ਨਾ ਤਨ ਮਨ ਤੋਏ ਮਾਇਆ ਮੋਹ ਬਿਆ ਪਿਆ ਤੋਏ ਕਦਮ ਕੁਦਮ ਕਰੇ ਗਾਡਰ ਜੋ ਸ਼ੇਲ ਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕੁਣ ਸਰਣਾਏ ਮਨਾ ਰਾਮ ਨਾਮ ਜਪ ਕਾ ਜਪ ਸੰਗ ਸਾਈ ਗੁਰਮੁਖ ਪਾਵੇ ਸਾਹਿਤ ਨਾ ਰਹਾਵ ਉਨੇ ਕਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਦ ਸਾਧੀ ਚੂਰੇ ਕਰੇ ਵਿਕਾਰ ਜੀ ਰਹਿ ਕੇ ਤਾਈ ਗਾਫਲ ਤੰਤ ਨ ਤਸੁਆ ਜਾਈ ਧਰਤ ਤੋ ਅਨਕ ਛਲ ਜਾਣੈ ਕੌਡੀ ਕੌਡੀ ਕੋ ਖਾਕ ਸਿਰਸ਼ਾਨੈ ਜਿਨ ਦੀਆ ਤਿਸ ਨ ਚੇਤੈ ਮੂਲ ਮਿਥਿਆ ਲੋਭ ਨਾ ਉਤਰੈ ਸੂਲ ਪਾਪ ਰਾਮ ਪ੍ਰਭੇ ਦਿਆਲ ਮਨ ਹੋਆ ਸਾਧਰਵਾਲ ਹਸਤ ਕਮਲ ਲੜੀ ਨੂੰ ਲਾਏ ਨਾਨਕ ਤਾਕੇ ਸਾਸ ਸਮਾਏ ਰਾਮ ਕਲੀ ਮੱਲਾ ਪੰਜਵਾਂ ਰਾਜਾ ਰਾਮ ਕੀ ਸਰਣ ਆਏ ਨਿਰਭਉ ਭਏ ਗੋਬਿੰਦ ਗੁਣ ਗਾਵਤ ਸਾ ਸੰਗ ਦੁਖ ਜਾਏ ਰਹਾਉ ਜਾਂ ਕੇ ਰਾਮ ਬਸੇ ਮਨ ਮਾਈ ਸੋ ਜਨ ਦੁੱਤਰ ਪੇਖਤ ਨਾਹੀ ਸਗਲੇ ਕਾ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਨੇ ਜਿਸ ਕਾ ਮਸਤਕ ਹਾਥ ਗੁਰ ਧਰੈ ਸੋ ਦਾ ਸੰਦੇਸਾ ਕਾਏ ਕਰੈ ਜਨਮ ਮਰਨ ਕੀ ਚੁੱਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਪਉ ਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਜਨ ਹੋਵੇ ਦਰਬਾਰੇ ਅਨੰਦ ਕਰੋ ਤਜ ਸਗਲ ਵਿਕਾਰ ਨਾਨਕ ਹਰ ਜਬ ਉਤਰੋ ਪਾਰ ਰਾਮ ਕਲੀ ਮੱਲਾ ਪੰਜਵਾਂ ਈਂਧਨ ਤੇ ਬਸੰਤਰ ਭਾਗੈ ਮਾਟੀ ਕੋ ਜਲ ਦੈ ਦਿਸ ਤਿਆਗੈ ਉਪਰ ਚਲਨ ਤਰੇ ਆਕਾਸ ਘਟ ਮੈਂ ਸਿੰਧ ਕੀ ਪ੍ਰਗਾਸ ਐਸਾ ਸਮਰਤ ਹਰ ਜੀ ਵਾਪ ਨਿਮਖਰਾ ਬਿਸਰਿਆ ਜੀ ਭਗਤ ਕੇ ਆਠ ਪੈਰ ਮਨ ਥਾ ਕੋ ਜਾਪ ਰਹਾ
प्रथमे माखन पाछे दूध मैलू कीनु साबन सूद पैते निरपो डरदा फिरै हुंदी को अनहोंदी कह फिरै देही गुप्त बदेही दिसै सगले साज करत जग दिसै ठगन हार अन ठगदा ला ठागै बिन मखर फिर फिर उठ लागै संत सभा मिल करो बख्यान सिमर साथ भेद बख्यान भेद पुराण ब्रह्म विचार विचार है कोए नानक ताकी परम गत होए राम कलीम अल्लाह पंजवा ज्योतिष भावै सो थिया सदा सदा हर की शरण आई प्रभ बिना ना प्रभ बिन ना ही आन भी आ रहा पुत्र कलत्र लक्ष्मी दिसै इन मैं कृष्ण संग लिया बिखट गोरी माए फुलाना मन माया मंदिर त्याग गया निंद करका बहुत विगुता गर्व जोन में पुत्कृत पया पुरब कमाने छोड़े नाई जम दौत ग्रास माँ पया बोले झूठ हव कमावे अवरा तृष्णा बुझे बहुत आया असाद रोग बुझा संत दुखन दे बना सीमा खया जिने नवाजे तिनी साजे आपे कीनो संजया नानक दास तेरी नानक दास कंठ लय राखे कर कृपा परम दया राम कली मल्ला पजमा ऐसो गुरु गोर गोपाल गोसाई जाका सुमन बिरथा न जाई रहा दर्शन भेट तो हो निहाल जाकी तुर कटे जमजाल चरण कमल बसे मन मेरे कार सवारे सगले तन के जाके मस्तक हाथ राखे हाथ प्रा मेरो अनाथ कुनाथ पतु धारण कर प्रदान सच्चा सदा सदा जाया कुर्बान निर्मल मंत दे जिस दान तजब कारबन से अभिमान एक ते आये साध के संग पाप नासे नाम के रंग गुर परमेश्वर सगल निवास घट घट रव रहा गुणतास दर्श देव तारो प्रभ आस नित नानक सच अरदास राम कली मल्ला पंजवा घर दूजा दो पदे एक ओंकार सतगुर प्रसाद गावो राम के गुण गीत नाम जपत परम पद पाइया आवा गुण मटे मेरे पीत रहाओ

ਨਾਨਕ ਭਾਵ ਜਲ ਉਤਰ ਸਪਾਰ ਰਾਮ ਕਲੀ ਮੱਲਾ ਪੰਜਵਾਂ ਗੁਰਪੁਰਾ ਮੇਰਾ ਗੁਰਪੁਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਨਾਸੇ ਰੋਗ ਕੂਰਾ ਰਹਾਉ ਏਕ ਰਾਧੋ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਪਾਏ ਗੁਰਪੁਰੇ ਸਭ ਚਿੰਤ ਮਿਟਾਏ ਆਠ ਪੈਰ ਪ੍ਰਭ ਕਾਜ ਪਜਾਪ ਨਾਨਕ ਰੋਖਾ ਰਾਖਾ ਹੋਆ ਆਪ ਰਾਗ ਰਾਮ ਕਲੀ ਮੱਲਾ ਪੰਜਵਾਂ ਪੜਤਾਲ ਕਰਤੀ ਜਾਏ ਕੋ ਓਂਕਾਰ ਸਤਿਗੁਰ ਪ੍ਰਸਾਦ ਨਰ ਨਰੈ ਨਮਸਕਾਰਨ ਜਲਨ ਤਰਨ ਬਸਤ ਗਗਨ ਏਕ ਏਕ ਓਂਕਾਰ ਗਹਾਉ ਹਰਨ ਤਰਨ ਪੁਨ ਪੁਨ ਕਰਨ ਨਹਿ ਗ੍ਰਹਿ ਨਿਰੰਹਾਰਨ ਗੰਭੀਰ ਤੀਰ ਨਾਮ ਹੀਰ ਊਚ ਮੂਚ ਅਪਾਰਨ ਕਰਨ ਕੇਲ ਗੁਣਾ ਮੋਲ ਨਾਨਕ ਪਲਿਹਾਰਨ ਰਾਮ ਕਲੀ ਮੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਰਗ ਕਾਮਨੀ ਰਾਓ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਧਾਰ ਨੈ ਸੰਤ ਗਾਮਨੀ ਸੰਗ ਗਾਮਨੀ ਸੁਤ ਕਰਤਰ ਭਰਾਤ ਮਿਤ ਊਰਜ ਊਰਜ ਪਰਿਓ ਪਰਮ ਮੋਇਓ ਏ ਬਿਰਖ ਸ਼ਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਏਕ ਓਂਕਾਰ ਸਤਿਗੁਰੂ ਪ੍ਰਸਾਦ ਰਾਗ ਰਾਮ ਕਲੀ ਮੱਲਾ ਨੌਵਾਂ ਤਿਪ ਦੇ ਰੇ ਮਨ ਉੱਠ ਲਿਓ ਅਰਨਾਮਾ ਜਾ ਕੇ ਸਿਮਰਨ ਧਰਮਤ ਨਾਸੈ ਪਾਵੇਂ ਪੰਦਰਬਾਨਾ ਰਹਾਉ ਵਡਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਭਾਵ ਖੋਏ ਕੈ ਪੁਨ ਬੈਕੁੰਠ ਸਦਾਵੈ ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਦਿਆਏ ਜਾਂ ਗਤ ਕੋ ਜੋਗੀ ਸਰਬਾਂਸ਼ਤ ਸੋ ਛਿਨ ਮੈਂ ਪਏ ਸੋਗਾ ਸਿਨ ਮੈਂ ਪਾਏ ਨਾਹਨ ਗੁਣ ਨਾਹਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਜਾ ਦੇਖੋ ਅਪੈ ਦਾਨ ਤੇ ਦੀਨਾ ਰਾਮ ਕਲੀ ਮੱਲਾ ਨੌਵਾਂ ਸਾਧੋ ਕੌਣ ਜੁਗਤ ਅਬ ਕੀਜੈ ਜਾਂ ਤੇ ਦੁਰਮੰਤ ਸਗਲ ਬਿਨਾਸੈ ਰਾਮ ਭਗਤ ਮਨ ਪੀਜੈ ਰਾਓ ਮਨ ਮਾਇਆ ਮੈਂ ਉਰਜ ਰਹੋ ਹੈ ਬੂਝੇ ਨ ਕਿਛ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰ ਸਿਮਰੈ ਪਾਵੇ ਪੰਦਰਬਾਨਾ ਭੈ ਦਿਆਲ ਕਿਰਪਾਲ ਸੰਤ ਜਨ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਏ ਰਾਮ ਨਾਮ ਨਰ ਬਿਸ ਬਾਸਰ ਮੈਂ ਨਿਮਕ ਏਕ ਉਰਧਾਰੈ ਜਮ ਕੋ ਤਰਸ ਮਿਟੇ ਨਾਨਕ ਤੇ ਆਪਣੋ ਜਨਮ ਸਵਾਰੈ ਰਾਮ ਕਲੀ ਮੱਲਾ ਨੌਵਾਂ ਪ੍ਰਾਣੀ ਨਾਰਾਇਣ ਸੁਦਲੇ ਸਿਨ ਸਿਨ ਔਧ ਘਟੈ ਨਿਸ ਬਾਸਰ ਬਿਰਤਾ ਜਾ ਤੈ ਦੇ ਰਹਾਉ ਤਰਨ ਆਪੋ ਬਿਖਰ ਸਿਉਂ ਖੋਇਓ ਬਾਲਪਨ ਅਗਿਆਨਾ ਬਿਰਥ ਪਿਓ ਅਜਹੋਨੀ ਸਮਝੈ ਕੌਣ ਸੁਖੋ ਮਤ ਉਰਜਾਨਾ ਮਾਨ ਜਨਮ ਦਿਓ ਜੇ ਠਾਕੁਰ ਸੋ ਤੈ ਕਿਉਂ ਸੁਖ ਪਾਇਓ ਮੁਕਤ ਹੋਤ ਨਰ ਗ੍ਰਹਿ ਕੇ ਸਿਮਰੈ ਨਿਮਕ ਨਾ ਤਾਂ ਕੋ ਗਾਇਓ ਮਾਇਆ ਕੋ ਮਦ ਤਾਂ ਕਾਂ ਕਰਤ ਹੈ ਸੰਗਨ ਕਾਉ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਇਆ ਅੰਤ ਸਹਾਈ ਰਾਮ ਕਲੀ ਮੱਲਾ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਈ ਚੰਨ ਚੜ੍ਹੈ ਸੇ ਤਾਰੇ ਸੋਈ ਦਿਨ ਸਤਪਤ ਰਹਿ ਸਾ ਧਰਤੀ ਸੋ ਪੋ ਪੋਣ ਚੁਲਾਰੈ ਜੁਗ ਜੀ ਖੇਲੈ ਥਾਮ ਕੈਸੇ ਜੀਵਨ ਤਰਵ ਨਿਵਾਰ ਹੋਏ ਪ੍ਰਵਾਣਾ ਕਰੇ ਤੇ ਗਾਣਾ ਕਲ ਲੱਖਣ ਵਿਚਾਰ ਰਹਾਓ ਕਿਤੇ ਦੇਸ ਨਾ ਆਇਆ ਸੁਣਿਆ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਨੇਮਾ ਤੈ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੈ ਸੋਚੀ ਜੈ ਤਪ ਕਰ ਤਪ ਨਾ ਹੋਈ ਜੇ ਕੋ ਨਾ ਲਏ ਬਦਨਾਮੀ ਖਲਕੇ ਲੱਖਣ ਇਹੀ ਜਿਸ ਸਿੱਖ ਦਾਰੀ ਤਿਸੇ ਕੁਆਰੀ ਚਾਕਰ ਕੇ ਡਰਨਾ ਜਾਂ ਸਿੱਖਦਾਰ ਹੈ ਪਵੈ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ ਆਖ ਗੁਣਾ ਕਲ ਆਈ ਹੈ ਤੇ ਜੁਗ ਕੇ ਰਾਹ ਰਿਆਤ ਪਾਪ ਜੇ ਗੁਣ ਦੇ ਤਾਂ ਪਾਈਐ ਰਾਹੋ ਕਲਖਲਵਾਣੀ ਸਰਾ ਨਿਬੇੜੀ ਕਾਜੀ ਕਿਸਨਾ ਹੋਆ ਬਾਣੀ ਬ੍ਰਹਮਾ ਵੇਦ ਥਰਵਣ ਕਰਨੀ ਕੀਰਤ ਲਹਿਆ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਇ ਜਨੇਊ ਨਹਾਵੋ ਧੋਵੋ ਤਿਲਕ ਚੜ੍ਹਾਵੋ ਸੁੱਚ ਵਿਣ ਸੋਚ ਨਾ ਹੋਈ